ਵਾਹਿਗੁਰੂ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕਾਂ ਤੂੰ ਠਾਕਰ ਊਚ ਭਗਵਾਨਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਸੰਧਿਆ ਦੇ ਦੀਵਾਨ ਦਾ ਆਨੰਦ ਮਾਣਦਿਆਂ ਸੋ ਦਰ ਦੀ ਬਾਣੀ ਦੇ ਜਾਪ ਅਰਦਾਸ ਸਰਵਣ ਕੀਤੀ। ਮੁੱਖ ਵਾਕ ਦੀ ਸੇਵਾ ਗਿਆਨੀ ਗਰਜਾ ਸਿੰਘ ਜੀ ਨੇ ਨਿਭਾਈ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਸੰਗਤ ਜੀ, ਗੁਰੂ ਘਰ ਵਿਖੇ ਆਉਣ ਵਾਲੇ ਦਿਨ

ਗਏ 27 ਤਰੀਕ ਦੀ ਸ਼ਾਮ ਨੂੰ ਪੈਣਗੇ। ਸੋ ਵੱਧ ਤੋਂ ਵੱਧ ਸੰਗਤ ਜੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਜਾਂ ਦੇਗ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ ਲੈ ਕੇ ਸਤਿਗੁਰਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਸੋ ਨਾਲ ਹੀ ਬੇਨਤੀ, ਜੋ ਸੰਗਤ ਜੀ ਪੰਜਾਬ ਦੀ ਧਰਤੀ ਤੇ ਆਪ ਸੰਗਤਾਂ ਨੇ ਸਾਰਿਆਂ ਨੇ ਦੁਖਦਾਈ ਖਬਰ ਸੁਣੀ ਹੈ, ਭਾਈ ਪਰਮਿੰਦਰ ਸਿੰਘ ਜੀ ਜੋ ਕਿ ਨਸ਼ਿਆਂ ਦੇ ਖਿਲਾਫ਼ ਬੋਲਦੇ ਸੀ, ਡਟਦੇ ਸੀ, ਅੱਜ ਉਹਨਾਂ ਦਾ ਜੋ ਕਤਲ ਕੀਤਾ ਗਿਆ, ਸੋ ਉਸ ਸੰਬੰਧ ਵਿੱਚ ਕੱਲ੍ਹ ਸ਼ਾਮ ਨੂੰ 6:30 ਵਜੇ ਜਥੇਦਾਰ ਭਾਈ ਹਰਦੀਪ ਸਿੰਘ ਨਿੱਜਰ ਸ਼ਹੀਦੀ ਅਸਥਾਨ 'ਤੇ ਇੱਕ ਪੰਥਕ ਪਿਆਰਿਆਂ ਦੀ ਇਕੱਤਰਤਾ ਰੱਖੀ ਹੈ, ਸਾਰੀ ਸੰਗਤ ਨੂੰ ਉਹਦੇ ਵਿੱਚ ਪਹੁੰਚਣ ਵਾਸਤੇ ਬੇਨਤੀ ਹੈ। ਸੋ ਸੰਗਤ ਜੀ ਗੁਰੂ ਕੇ ਲੰਗਰ ਹਾਲ ਵਿੱਚ ਪ੍ਰਸ਼ਾਦੇ ਪਕਾਉਣ ਵਾਸਤੇ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਕਿ ਥੋੜ੍ਹੀ ਬਹੁਤ ਸੇਵਾ ਜ਼ਰੂਰ ਕਰਕੇ ਲਾਹੇ ਪ੍ਰਾਪਤ ਕਰੋ। ਆਓ ਹੁਣ ਸਮਾਂ ਆਰਤੀ ਆਰਤੀ ਦੇ ਕੀਰਤਨ ਦਾ। ਸੇਵਾ ਨਿਭਾ ਰਹੇ ਨੇ ਬਹੁਤ ਹੀ ਸਨਮਾਨਯੋਗ ਭਾਈ ਹਰਜਿੰਦਰ ਸਿੰਘ ਜੀ, ਉਹਨਾਂ ਦੇ ਜਥੇ ਪਾਸੋਂ ਆਨੰਦ ਮਾਣੀਆਂ ਜੀ।

0: ਸਤਿ ਸੰਗਤ ਜੀ, ਇਹਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਹਾਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ। ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣਯੋਗ ਬਖਸ਼ ਲੈਣਾ। ਸੋ ਅਗਲੇ ਸਮੇਂ ਵਾਸਤੇ ਭਾਈ ਸਾਹਿਬ ਹੁਣ ਪਾਸੋਂ ਸ਼ਰਵਣ ਕਰੀਏ ਜੀ, ਫਤਿਹ ਦੀ ਸਾਂਝ ਪਾਈਏ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀਆਂ ਨੇ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ, ਸੇਵਾ ਨਿਭਾ ਰਹੇ ਸਨ। ਭਾਈ ਹਰਜਿੰਦਰ ਸਿੰਘ ਜੀ, ਭਾਈ ਸਾਹਿਬ ਜੀ ਦੇ ਜਥੇਦਾਰ, ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸੰਗਤ ਜੀ, ਗੁਰੂ ਘਰ ਵਿਖੇ ਆਉਣ ਵਾਲੇ ਦਿਨਾਂ ਦੇ ਜੋ ਸਮਾਗਮ ਹਨ, 16 ਤਰੀਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਅਤੇ 23 ਤਰੀਕ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਆਗਮਨ ਦਿਹਾੜਾ, 24 ਤਰੀਕ ਨੂੰ ਜੋਤ ਕੀਰਤਨ ਦਰਬਾਰ

ਜਿਹੜੇ ਸੌਦਾਗਰ ਸਨ ਉਹਨਾਂ ਦੇ ਪਾ ਜਿਹੜੇ ਸੀ ਉਹ ਗੇੜਦੇ ਸਨ, ਅੱਜ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਉਹਨਾਂ ਨੂੰ ਪੰਥ ਦਾ ਪੁੱਤਰ, ਪੰਜਾਬ ਦਾ ਪੁੱਤਰ ਕਹਿ ਕੇ ਸਨਮਾਨਿਆ। ਸੋ ਗੁਰੂ ਘਰ ਵਿਖੇ ਵੀ ਕੱਲ੍ਹ ਸ਼ਾਮ ਨੂੰ 6:30 ਵਜੇ ਜਥੇਦਾਰ ਭਾਈ ਹਰਦੀਪ ਸਿੰਘ ਨਿੱਜਰ ਦੇ ਸ਼ਹੀਦੀ ਅਸਥਾਨ 'ਤੇ ਇਕੱਤਰਤਾ ਰੱਖੀ ਗਈ ਹੈ। ਸੰਗਤਾਂ ਨੂੰ ਬੇਨਤੀ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵੀਕਐਂਡ ਦੇ ਸੰਗਤ ਜੀ ਗੁਰੂ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ

0: जी की फतेह। परम सम्मान योग गुरु खालसा सात संगत जी, आप संगतां वडभागी हो, संध्या समय सतगुरु दे पावन पवित्र सोने दरबार दियां हाजरियां भर रहे हो। सतगुरु की अमृतमय बाणी का रस पिन्ना कीर्तन आप संगतां ने सरवण किया है, तो हुण आप संगतां पावन गुर इतिहास की कथा सरवण कर रहे हो। चल रहा लड़ीवार इतिहास, पंचम पातशाह शहीदां दे सिरताज, शांति दे सोमे महान परोपकारी सतगुरु धन धन श्री गुरु अर्जन देव महाराज दा है। गरीबन वाज सतगुरु जी श्री अमृतसर साहिब सरोवर दी सेवा करवा रहे हैं। जदों अकाल पुरख वाहिगुरु परमेश्वर नूं इस गल दा पता लग्या कि हुण उस अमृतसर सरोवर दे अंदर सचखंड श्री हरिमंदर साहिब रब दा घर बनाउणा चाहुंदे हन, तां अकाल पुरख वाहिगुरु परमेश्वर आप सरगुण सरूप धारण करके उस पवित्र स्थान ते पहुंचिया जिथे सचखंड श्री हरिमंदर साहिब जी दी न्याऊं ते बुनियाद रखी जानी सी। जदों आपां सचखंड श्री दरबार साहिब जाने हाँ, पिछले पासे परिक्रमा करदे हाँ, तो जिथे संगतां जाके उस अमृत का चूला भी लैंदियां ने, उस जगह नूं हर की पौड़ी कहा जाता है। हर की पौड़ी हर परमेश्वर का नाम है, तो अकाल पुरख वाहिगुरु परमेश्वर ने उथे आप आके कई फड़ी कढ़ाइए दे विच मिट्टी पट के भरी, उन्हों बाहर सुटिया, भाव उस पावन श्री हरिमंदर साहिब जी की सेवा लई वाहिगुरु नूं आप आउणा पिया सी। धन गुरु अर्जन देव महाराज सच्चे पातशाह ने वह पवित्र शब्द भी उचारण किया, जिहदी कथा विचार भी संगतां ने सुनी। सोही महला पंजवा, संतां के कारज आप खलोया, हर कम करावन आया राम। तरत सुहावी ताल सुहावा, विच अमृत जल छाया राम। हुण अकाल पुरख वाहिगुरु परमेश्वर ने गुरु अर्जन देव महाराज नूं सचखंड श्री हरिमंदर साहिब जी का आप नक्शा बना के तैयार करके समझाया भी वह श्री हरिमंदर साहिब भाव परमेश्वर का घर वह इस तरह बनाना है। उसके चार दरवाजे रखने ने, जिसका मतलब चार दिशा तो कोई भी आवे हरक दे लई ये वाहिगुरु का दर खुला है। फिर अंदरले पासे गैलरी बनाउनी है, तो उपर जाके एक छत पा के उत्ते सुंदर बंगला भी इख्तियार करना है। वह सारी ब्यौतबंदी वाहिगुरु ने समझाई। फिर जेड़े पासे उस वेले नगर वसाया गया सी, ते ओ गुरु के महल ਅਤੇ ਅਕਾਲ ਤਖਤ ਸਾਹਿਬ ਜੀ ਦੇ ਪਿਛਲੇ ਪਾਸੇ ਕੁਛ ਦੂਰੀ 'ਤੇ ਨਗਰ ਵਸਾਇਆ ਗਿਆ ਸੀ ਅਤੇ ਉਧਰੋਂ ਸੰਗਤਾਂ ਨੇ ਆਉਣਾ ਸੀ। ਇਸ ਵਾਸਤੇ ਇਹ ਵੀ ਦੱਸਿਆ ਗਿਆ ਬਈ ਚੜ੍ਹਦੇ ਵਾਲੇ ਪਾਸੇ ਦਰਬਾਰ ਸਾਹਿਬ ਜੀ ਦਾ ਮੁੱਖ ਹੋਵੇਗਾ, ਪਰ ਜਿਹੜੇ ਪਾਸਿਓਂ ਸੰਗਤਾਂ ਨੇ ਆਉਣਾ ਪੱਛੋਂ ਵਾਲੇ ਪਾਸੇ, ਉੱਥੇ ਇੱਕ ਪੁਲ ਦੀ ਉਸਾਰੀ ਕਰਨੀ ਹੈ, ਜਿੱਥੋਂ ਦੀ ਸੰਗਤਾਂ ਲੰਘ ਕੇ ਸ਼੍ਰੀ ਦਰਬਾਰ ਸਾਹਿਬ ਜਾਣਗੀਆਂ ਅਤੇ ਫਿਰ ਐਨ ਸਰੋਵਰ ਦੇ ਕੰਢੇ 'ਤੇ ਜਿੱਥੋਂ ਪੁਲ ਸ਼ੁਰੂ ਹੋਣਾ ਹੈ ਉੱਥੇ ਦਰਸ਼ਨੀ ਡਿਓਢੀ ਵੀ ਬਣਾਉਣੀ ਹੈ। ਜੋ ਹੁਣ ਬਣਿਆ ਸਾਰਾ ਨਕਸ਼ਾ ਉਹ ਸਾਰਾ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਮਝਾਇਆ ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਦਾ ਨਿਰਮਾਣ ਕਰਨਾ ਚਾਹੁੰਦੇ ਨੇ। ਉਸ ਤੋਂ ਪਹਿਲਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਭਗਤੂ ਜੀ, ਭਾਈ ਬਹਿਲੋ ਜੀ, ਹੋਰ ਵੀ ਜਿਹੜੇ ਨਾਮਵਰ ਸਿੱਖ ਸਨ ਉਹਨਾਂ ਨੂੰ ਬੁਲਾ ਕੇ ਸਾਰਿਆਂ ਨਾਲ ਸਲਾਹ ਮਸ਼ਵਰਾ ਕੀਤਾ ਬਈ ਹੁਣ ਸਰੋਵਰ ਦੀ ਸੇਵਾ ਚੱਲ ਰਹੀ ਹੈ, ਇਸ ਸਰੋਵਰ ਦੀ ਸੇਵਾ ਦੇ ਨਾਲ ਨਾਲ ਐਨ ਸਰੋਵਰ ਦੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਬਣਾਇਆ ਜਾਣਾ, ਉਹਦੀ ਜਿਹੜੀ ਨੀਂਵ ਹੈ ਉਹ ਬਹੁਤ ਡੂੰਘੀ ਰੱਖਣੀ ਪੈਣੀ ਹੈ। ਕਿਉਂ? ਇੱਕ ਤਾਂ ਪਾਣੀ ਸੀ ਉੱਥੇ ਅਤੇ ਪਾਣੀ ਤੋਂ ਹੇਠਾਂ ਡੂੰਘੀ ਨਿਓ ਪੱਕੀ ਮਜ਼ਬੂਤ ਕਰਕੇ ਰੱਖਣੀ ਪੈਣੀ ਹੈ ਅਤੇ ਇਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਨੇ ਤਿਆਰੀ ਰੰਭੀ ਹੈ ਅਤੇ ਜਿਹੜੇ ਉਸ ਵੇਲੇ
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Karni hai. Kyon? Tusi Brahm Gyani ho. Brahm Gyani ko khoja hai Maheshwar. Nanak Brahm Gyani aap Parmeshwar. Te tusi Akal Purakh de charna vich ardaas karni hai. ਕਿਉਂ? ਗੁਰੂ ਮਹਾਰਾਜ ਦੀ ਬਾਣੀ ਦਾ ਇੱਕ ਬਚਨ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜਿਹੜੇ ਜਨ ਦਾਸ ਨੇ ਵਾਹਿਗੁਰੂ ਦੇ, ਸੱਚੀ ਸੁੱਚੀ ਭਾਵਨਾ ਵਾਲੇ ਨੇ, ਅਤੇ ਜਿਹੜੇ ਨਾਮ ਰਸੀਏ ਅਤੇ ਬਾਣੀ ਦੇ ਨੇਮੀ ਪ੍ਰੇਮੀ ਨੇ, ਉਹਨਾਂ ਦੀ ਕੀਤੀ ਹੋਈ ਅਰਦਾਸ ਕਦੇ ਵੀ ਅਜਾਈ ਨਹੀਂ ਜਾਂਦੀ। ਇਸ ਲਈ ਆਮ ਸੰਗਤਾਂ ਦੀ ਸ਼ਰਧਾ ਭਾਵਨਾ ਵੀ ਮਹਾਂਪੁਰਖਾਂ 'ਤੇ ਹੁੰਦੀ ਹੈ ਵੀ ਤੁਸੀਂ ਸਾਡੇ ਲਈ ਅਰਦਾਸ ਕਰੋ। ਹੁਣ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਸਨ ਅਤੇ ਉਹਨਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਕਿਵੇਂ ਪ੍ਰੇਰਣਾ ਕਰ ਰਹੇ ਹਨ ਉਹ ਪ੍ਰਸੰਗ ਅੱਗੇ ਕਵੀ ਜੀ ਲਿਖ ਰਹੇ ਨੇ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਕਿਵੇਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੀ ਨਿਓ ਰੱਖੀ ਜਾ ਰਹੀ ਹੈ ਅਤੇ ਆਪ ਸੰਗਤਾਂ

0: ਗੁਰੂ ਅਰਜਨ ਦੇਵ ਮਹਾਰਾਜ ਬ੍ਰਹਮ ਗਿਆਨੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਰਹੇ ਨੇ ਕਿ ਬਾਬਾ ਜੀ ਸਾਰੇ ਸਤਿਗੁਰੂ ਸਾਹਿਬਾਨ ਨੂੰ ਚੇਤੇ ਕਰੋ। ਭਾਵ ਪੰਜਵੇਂ ਪਾਤਸ਼ਾਹ ਅਰਦਾਸ ਕਰਵਾ ਰਹੇ ਨੇ ਜਿਹੜੇ ਪਹਿਲੇ ਚਾਰ ਸਤਿਗੁਰੂ ਸਾਹਿਬਾਨ ਹੋਏ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਦਿ ਗੁਰ ਇਹ ਨਮ ਹੈ। ਫਿਰ ਦੂਸਰੇ ਨੰਬਰ 'ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੁਗਾਦ ਗੁਰ ਇਹ ਨਮ ਹੈ, ਉਹਨਾਂ ਨੂੰ ਵੀ ਯਾਦ ਕੀਤਾ ਜਾਵੇ। ਫਿਰ ਤੀਜੇ ਨੰਬਰ 'ਤੇ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਪੱਲਿਆਂ ਦੀ ਬੰਸ ਦੇ ਅਵਤੰਸ਼, ਜਿਨ੍ਹਾਂ ਦੀ ਆਗਿਆ ਲੈ ਕੇ ਹੀ ਗੁਰੂ ਰਾਮਦਾਸ ਮਹਾਰਾਜ ਨੇ ਇਸ ਪਾਵਨ ਸਰੋਵਰ ਦੀ ਸੇਵਾ ਆਰੰਭ ਕੀਤੀ ਸੀ। ਫਿਰ ਸੋਢੀ ਸੁਲਤਾਨ ਸਤਿਗੁਰੂ ਜਿਹੜੇ ਇਸ ਅਸਥਾਨ ਦੇ ਰਚਇਤਾ ਵੀ ਹਨ ਅਤੇ ਨਾਲ ਇਹਦੇ ਇਸ ਅਸਥਾਨ ਨੂੰ ਤਾਲ ਨੂੰ ਸਿਰਜਣ ਵਾਲੇ ਵੀ ਉਹੀ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂਹੀਓ ਤਾਂ ਲਿਖਿਆ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਇਹ ਚਾਰ ਗੁਰੂਆਂ ਦਾ ਨਾਮ ਲੈ ਕੇ ਅਰਦਾਸ ਕਰਨੀ ਹੈ, ਪੰਜਵੇਂ ਪਾਤਸ਼ਾਹ ਅਰਦਾਸ ਕਰਵਾਉਂਦੇ ਨੇ। ਹੁਣ ਜਿਹੜੀ ਆਪਾਂ ਅਰਦਾਸ ਕਰਦੇ ਹਾਂ ਉਹਦੇ ਵਿੱਚ 10 ਸਤਿਗੁਰੂ ਸਾਹਿਬਾਨ ਅਤੇ 200 ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਨਾਮ ਲੈ ਕੇ ਅਰਦਾਸ ਕਰਦੇ ਹਾਂ। ਹੁਣ ਪੰਜਵੇਂ ਪਾਤਸ਼ਾਹ ਦੇ ਸਮੇਂ ਚਾਰ ਗੁਰੂਆਂ ਦੀ ਹੀ ਅਰਦਾਸ ਹੁੰਦੀ ਸੀ ਅਤੇ ਹੁਣ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਤਾਕੀਦ ਕਰਦੇ ਹਨ ਕਿ ਬਾਬਾ ਜੀ ਤੁਸੀਂ ਸਾਰੇ ਸਤਿਗੁਰੂ ਸਾਹਿਬਾਨ ਦਾ ਨਾਮ ਲੈ ਕੇ ਅਰਦਾਸ ਕਰੋ ਅਤੇ ਸਾਰੇ ਸਤਿਗੁਰੂ ਸਾਹਿਬਾਨ ਅਤੇ ਉਹ ਸਾਰੇ ਸੁੱਖਾਂ ਦੀ ਰਾਸ ਖਜ਼ਾਨਾ ਪੁੰਜ ਹਨ।
1: ਖਰੇ ਹੋਏ ਕੀ ਜਹਿ ਅਰਦਾਸ,
0: ਅਤੇ ਤੁਸੀਂ ਖੜ੍ਹੇ ਹੋ ਕੇ ਜਿੱਥੇ ਨਿਉਂ ਰੱਖਣੀ ਸੀ ਨਾ, ਅਤੇ ਤੁਸੀਂ ਉੱਥੇ ਖੜ੍ਹੇ ਹੋ ਕੇ ਸਾਰੇ ਸਤਿਗੁਰੂ ਸਾਹਿਬਾਨ ਦਾ ਨਾਮ ਲੈ ਕੇ ਅਰਦਾਸ ਕਰੋ।
1: ਅਵ ਚਲ ਨੀਵ ਧਰੀ ਗੁਰ ਨਾਨਕ,
0: ਅਤੇ ਨਾਲ ਇਹ ਅਰਦਾਸ ਕਰਨੀ, ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੁਣ ਅਸੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਸ਼ੁਰੂ ਕਰਨ ਲੱਗੇ ਹਾਂ ਅਤੇ ਜਿਹੜੀ ਹੁਣ ਨਿਉਂ ਰੱਖੀ ਜਾਣੀ ਹੈ ਅਤੇ ਉਹ ਹਮੇਸ਼ਾ ਲਈ ਅਚਲ ਰਹੇ, ਕੋਈ ਉਸ ਦੀ ਬੁਨਿਆਦ ਨੂੰ ਹਿਲਾ ਨਾ ਸਕੇ। ਇਸ ਲਈ ਇਹ ਜਿਹੜੀ ਅਵ ਚਲ ਨੀਵ ਰਖਾਈ ਅਤੇ ਇਹ ਨਿਆਂ ਨੂੰ ਹਮੇਸ਼ਾ ਲਈ ਕਾਇਮ ਰੱਖਣਾ ਹੈ।
1: ਮੰਦਰ ਸੁਭੈ ਲੱਗੈ ਮਨ ਮਾਣਿਕ,
0: ਫਿਰ ਇਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਐਸਾ ਸੋਹਣਾ ਬਣੇ, ਇਹਦੇ ਵਿੱਚ ਮਣੀਆਂ ਅਤੇ ਮਾਣਿਕ ਸੁੱਚੇ ਮੋਤੀ ਜੜੇ ਜਾਣ ਅਤੇ ਦੁਨੀਆਂ ਵਿੱਚ ਸਭ ਤੋਂ ਅਨੋਖਾ ਅਤੇ ਸਭ ਤੋਂ ਉੱਤਮ ਇਹ ਅਸਥਾਨ ਬਣਨਾ ਚਾਹੀਦਾ ਹੈ।
1: ਹੁਕਮ ਸੁਣਿਓ ਬ੍ਰਿਧ ਬੰਦੇ ਹਾਥ,
0: ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਮਹਾਰਾਜ ਦਾ ਹੁਕਮ ਸੁਣਿਆ ਅਤੇ ਫਿਰ ਸਤਿਕਾਰ ਦੇ ਲਈ ਦੋਵੇਂ ਹੱਥ ਜੋੜੇ,
1: ਸਿਮਰਨ ਕਰ ਚਾਰ ਹੋਂ ਗੁਰਨਾਥ।
0: ਲਓ ਹੁਣ ਇਹ ਭਾਈ ਗੁਰਦਾ ਭਾਈ ਬੁੱਢਾ ਸਾਹਿਬ ਜੀ ਅਤੇ ਨਾਲ ਭਾਈ ਗੁਰਦਾਸ ਸਾਹਿਬ ਵੀ ਹਨ ਅਤੇ ਹੋਰ ਸਿੱਖਾਂ ਨੇ ਖੜ੍ਹੇ ਹੋ ਕੇ ਸੰਗਤੀ ਰੂਪ ਵਿੱਚ ਅਰਦਾਸ ਕੀਤੀ ਹੈ, ਅਰਦਾਸ ਕਰ ਰਹੇ ਨੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ, ਜਿਨ੍ਹਾਂ ਦਾ ਆਗਮਨ ਦਿਹਾੜਾ ਵੀ ਮੁੱਢਲੇ ਦਿਨਾਂ 'ਚ ਆ ਰਿਹਾ ਹੈ ਅਤੇ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਹੈ।
1: ਸ਼੍ਰੀ ਸਤਿਗੁਰ ਹਰਿਮੰਦਰ ਹੋਏ,
0: ਅਤੇ ਕਿਵੇਂ ਅਰਦਾਸ ਕਰ ਰਹੇ ਨੇ, ਹੇ ਸਤਿਗੁਰੂ ਇਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸੋਹਣਾ ਅਤੇ ਇੱਕ ਨਵੇਕੜਾ ਅਤੇ ਸਭ ਤੋਂ ਉੱਤਮ ਇਹ ਪਵਿੱਤਰ ਅਸਥਾਨ ਤਿਆਰ ਹੋਣਾ ਚਾਹੀਦਾ ਹੈ।
1: ਜਿਸ 'ਤੇ ਸੁੱਖ ਪ੍ਰਾਪਤ ਸਭ ਕੋਏ,
0: ਜਿੱਥੇ ਕੋਈ ਵੀ ਆਵੇ ਸ਼ਰਧਾਵਾਨ ਅਤੇ ਸਾਰਿਆਂ ਨੂੰ ਸੁੱਖ ਪ੍ਰਾਪਤ ਹੋਵੇ, ਜਿਹੜਾ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੇ ਅਤੇ ਉਹਨੂੰ ਆਨੰਦ ਪ੍ਰਾਪਤ ਹੋ ਜਾਵੇ।
1: ਕਲਯੁਗ ਮਹਿ ਨਿਹ ਚਲ ਇਸ ਨੀਵ,
0: ਅਤੇ ਇਹ ਕਲਯੁਗ ਦਾ ਸਮਾਂ ਹੈ, ਇਸ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਰੱਬ ਦਾ ਘਰ ਹੈ ਨਾ, ਇਹਦੀ ਨਿਓ ਹਮੇਸ਼ਾ ਲਈ ਅਚਲ ਹੋਣੀ ਚਾਹੀਦੀ ਹੈ।
1: ਬੁਰਾ ਜੇ ਚਿਤ ਹੈ ਬਿਨਾਸੀ ਥੀਵ,
0: ਤੇ ਜਿਹੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਰੇ ਬੁਰਾ ਸੋਚੇਗਾ ਤੇ ਫਿਰ ਉਹ ਖਤਮ ਹੋ ਜਾਵੇਗਾ। ਇਹ ਵੀ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ। ਹੁਣ ਜਦ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਣਿਆ, ਇਤਿਹਾਸਕਾਰਾਂ ਨੇ ਖੋਜ ਕੀਤੀ ਹੈ ਵੀ ਪੰਜ ਹਮਲੇ ਹੋਏ ਨੇ। ਉਹਨਾਂ ਪੰਜ ਹਮਲਿਆਂ ਦੇ ਵਿੱਚ ਤੇ ਇਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਪਲੀ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ, ਪਰ ਨਿਓ ਨਹੀਂ ਹਿੱਲੀ, ਨਿਓ ਉਹੀ ਰਹੀ ਹੈ। ਇਸੇ ਕਰਕੇ ਹੁਣ ਇਹ ਬਾਬਾ ਬੁੱਢਾ ਸਾਹਿਬ ਜੀ ਇਹ ਬੇਨਤੀ ਕਰ ਰਹੇ ਨੇ ਕਿ ਸੱਚੇ ਪਾਤਸ਼ਾਹ, ਇਹ ਜਿਹੜੀ ਨਿਓ ਹੈ ਜੁਗੋ ਜੁਗ ਅਟਲ ਰਹਿਣੀ ਚਾਹੀਦੀ ਹੈ, ਅਤੇ ਇਹ ਅਸਥਾਨ ਸਭ ਦੁਨੀਆ ਤੋਂ ਸ੍ਰੇਸ਼ਟ ਤੇ ਸਭ ਤੋਂ ਸੋਹਣਾ ਅਸਥਾਨ ਬਣੇ।
1: ਅੰਗ ਸੰਗ ਸਤਿਗੁਰੂ ਸਹਾਏ,
0: ਹੇ ਗੁਰੂ ਨਾਨਕ ਸਾਹਿਬ, ਸਾਰੇ ਸਤਿਗੁਰੂ ਸਾਹਿਬਾਨ, ਤੁਸੀਂ ਇਹ ਸੇਵਾ ਆਰੰਭ ਹੋਣ ਲੱਗੀ ਹੈ, ਤੁਸੀਂ ਅੰਗ ਸੰਗ ਸਹਾਈ ਹੋਣਾ। ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬਪੂਤੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਤੁਸੀਂ ਅੰਗ ਸੰਗ ਹੋ ਕੇ ਇਹ ਸੇਵਾ ਨੂੰ ਸੰਪੂਰਨ ਕਰਵਾਉਣਾ ਹੈ।
1: ਸਿਰ ਸ਼ਤਰਨ ਕੇ ਇਹ ਦੀਪ ਤਾਏ,
0: ਲਓ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਵੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜਿਹੜੇ ਸਿੱਖੀ ਦੇ ਦੁਸ਼ਮਣ ਨੇ, ਧਰਮ ਦੇ ਦੁਸ਼ਮਣ ਨੇ, ਅਤੇ ਉਹਨਾਂ ਦੇ ਸਿਰ ਦੇ ਉੱਤੇ ਇਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਮੇਸ਼ਾ ਲਈ ਰੋਸ਼ਨ ਹੋਵੇ, ਭਾਵ ਜਿਹੜਾ ਇਹਦੇ ਬਾਰੇ ਬੁਰਾ ਚਿਤਵੇ ਅਤੇ ਉਹਨੂੰ ਸੱਚਖੰਡ ਦੀ ਸੁੰਦਰਤਾ ਨੂੰ, ਰੂਹਾਨੀਅਤ ਨੂੰ ਵੇਖ ਕੇ ਅਤੇ ਉਹਨੂੰ ਆਪ ਹੀ ਸ਼ਰਮਿੰਦਾ ਹੋਣਾ ਪਵੇ।
1: ਮਨ ਹੈ ਬ੍ਰਹਿ ਮਨੋਰਥ ਸੋਏ,
0: ਅਤੇ ਜਿਹੜਾ ਇਸ ਨੂੰ ਮੰਨੇਗਾ, ਇੱਥੇ ਆ ਕੇ ਮੱਥਾ ਟੇਕੇਗਾ, ਪੂਜੇਗਾ ਗੁਰੂ ਨੂੰ, ਅਤੇ ਉਹਦੇ ਸਾਰੇ ਮਨ ਦੇ ਮਨੋਰਥ ਪੂਰੇ ਹੋ ਜਾਣ।
1: ਸੀਸ ਨਿਵਾਏ ਬਿਘਨ ਗਨ ਖੋਏ,
0: ਅਤੇ ਜਿਹੜਾ ਇੱਥੇ ਆ ਕੇ ਨਮਸਕਾਰ ਕਰੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਅਤੇ ਉਹਦੇ ਸਾਰੇ ਕਾਰਜਾਂ ਦੇ ਵਿੱਚ ਪੈਣ ਵਾਲੇ ਵਿਘਨ ਸਾਰੇ ਦੂਰ ਹੋ ਜਾਣ।
1: ਦਿਨ ਪ੍ਰਤ ਦਿਪਹਿ ਦੁੱਗਣ ਚੁਗੂਨੋ,
0: ਅਤੇ ਦਿਨ ਵਦੈਨ, ਦਿਨ ਦੂਣਾ ਰਾਤ ਚੌਗਣਾ, ਇਹਦਾ ਜਸ ਅਤੇ ਇਹਦਾ ਪ੍ਰਤਾਪ ਦੁਨੀਆਂ ਵਿੱਚ ਵੱਧਦਾ ਰਹੇ।
1: ਜਿਮ ਪ੍ਰਤ ਪਦ ਤੇ ਹੋਏ ਸਸ ਪੂਨੋ,
0: ਲਓ ਜਿਵੇਂ ਪ੍ਰਤ ਪਦ ਦਾ ਅਰਥ ਹੁੰਦਾ ਵੀ ਏਕਮ ਤੋਂ ਲੈ ਕੇ ਆ, ਜਦੋਂ ਚੰਦਰਮਾ ਦੇ ਹਿਸਾਬ ਨਾਲ ਥਿੱਤਾਂ ਵਾਰਾਂ ਬਦਲਦੀਆਂ ਨੇ ਨਾ, ਅਤੇ ਉਹ ਏਕਮ ਤੋਂ ਲੈ ਕੇ ਪੂਰਨਮਾਸ਼ੀ ਦੇ ਚੰਦਰਮਾ ਤੱਕ, ਅਤੇ ਫਿਰ ਉਹ ਚੰਦਰਮਾ ਦਾ ਆਕਾਰ ਅਤੇ ਉਹਦੀ ਚਾਂਦਨੀ, ਉਹਦੀ ਰੋਸ਼ਨੀ ਦਿਨੋਂ ਦਿਨ ਵੱਧਦੀ ਜਾਂਦੀ ਹੈ।
1: ਬੀਚ ਬਿਰਾਜ ਹੈ ਗੁਰ ਸਭ ਸਮੈਂ,
0: ਅਤੇ ਇਸੇ ਤਰ੍ਹਾਂ ਸਾਰੇ ਸਮਿਆਂ ਦੇ ਵਿੱਚ ਹੀ ਇਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੀ ਮਹਿਮਾ ਦਿਨ ਦੂਣੀ ਰਾਤ ਚੌਗਣੀ ਹਮੇਸ਼ਾ ਲਈ ਵੱਧਦੀ ਰਹੇ।
1: ਆਏ ਚਤੁਰ ਦਿਸ਼ ਕੇ ਨਰ ਨਿਮੈ,
0: ਤੇ ਚਾਰੇ ਪਾਸਿਆਂ ਤੋਂ ਕਿਸੇ ਪਾਸਿਓਂ ਵੀ ਆਵੇ, ਉੱਤਰ ਦੱਖਣ ਪੂਰਬ ਤੇ ਪੱਛਮ, ਇਹ ਚਾਰ ਦਿਸ਼ਾ ਨੇ, ਸਾਰੇ ਆ ਕੇ ਇੱਥੇ ਝੁਕਣ, ਸਾਰੇ ਵਾਕੇ ਇੱਥੇ ਮੱਥਾ ਟੇਕਣ।
1: ਏਮ ਅਰਦਾਸ ਕਰੀ ਬ੍ਰਿਧ ਜਬੈ,
0: ਇਉਂ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ, ਇਹ ਅਰਦਾਸ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨਿਉਂ ਰੱਖੀ ਜਾਣੀ ਸੀ, ਉਸ ਵੇਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ,
1: ਸ਼੍ਰੀ ਅਰਜਨ ਕਰ ਪੰਕਜ ਤਬੈ,
0: ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਉਸ ਵੇਲੇ ਹਾਜ਼ਰ ਸਨ, ਤੇ ਉਹ ਵੀ ਅਰਦਾਸ ਵਿੱਚ ਸ਼ਾਮਿਲ ਹੋਏ।
1: ਗਹੀ ਈਂਟ ਤਹਿ ਕਰੀ ਟਿਕਾਵਨ,
0: ਤੇ ਉਸ ਵੇਲੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਪਹਿਲੀ ਜਿਹੜੀ ਇੱਟ ਹੈ ਉਹ ਆਪਣੇ ਹੱਥ ਵਿੱਚ ਪਕੜੀ ਹੈ, ਅਤੇ ਮਿਸਤਰੀ ਉੱਥੇ ਕੋਲ ਸੀ ਖੜ੍ਹਾ, ਅਤੇ ਗੁਰੂ ਮਹਾਰਾਜ ਨੇ ਜਿੱਥੇ ਵੀ ਨਿਓਂ ਰੱਖਣ ਦਾ ਪ੍ਰੋਗਰਾਮ ਬਣਿਆ ਸੀ, ਅਤੇ ਉੱਥੇ ਗੁਰੂ ਮਹਾਰਾਜ ਨੇ ਸਭ ਤੋਂ ਪਹਿਲੀ ਇੱਟ ਆਪ ਰੱਖੀ ਹੈ।
1: ਮੰਦਰ ਅਵਚਲ ਨੀਵ ਰਖਾਵਨ,
0: ਅਤੇ ਨਾਲ ਹੀ ਉਸ ਵੇਲੇ ਗੁਰੂ ਮਹਾਰਾਜ ਨੇ ਇਹ ਸ਼ਬਦ ਵੀ ਗਾਇਨ ਕੀਤਾ, ਅਵਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜ੍ਹੈ ਸਵਾਈ, ਅਤੇ ਇਹ ਸ਼ਬਦ ਉਚਾਰਨ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨਿਉਂ ਰੱਖੀ ਹੈ।
1: ਤਬ ਕਾਰੀਗਰ ਨਿਕਟ ਸੋਹੇਰ,
0: ਪਰ ਉਹ ਜਿਹੜਾ ਕਾਰੀਗਰ ਸੀ ਉਹ ਬਹੁਤਾ ਸਿਆਣਾ ਨਹੀਂ ਸੀ, ਕਈ ਆਪਣੀ ਮੱਤ ਨੂੰ ਵੱਡਾ ਸਮਝਦੇ ਨੇ। ਧੰਨ ਗੁਰੂ ਅਰਜਨ ਆਪ ਪਰਮੇਸ਼ਰ ਰੂਪ ਸਨ, ਅਤੇ ਉਹਨਾਂ ਨੇ ਜਿਹੜੀ ਨਿਉਂ ਰੱਖੀ ਪਹਿਲੀ ਇੱਟ ਉੱਥੇ ਰੱਖੀ ਸੀ, ਅਤੇ ਉਹ ਕਾਰੀਗਰ ਨੇ ਉਹਨੂੰ ਉੱਥੇ ਟਿਕਾ ਨਹੀਂ ਰਹਿਣ ਦਿੱਤਾ। ਜਿੱਥੇ ਰੱਖੀ ਗਈ ਸੀ, ਚਾਹੀਦਾ ਤਾਂ ਇਹ ਸੀ ਜਿਹੜੀ ਨਿਉਂ ਇੱਕ ਵਾਰੀ ਰੱਖੀ ਜਾਂਦੀ ਉਹਨੂੰ ਹਿਲਾਉਣਾ ਨਹੀਂ ਹੁੰਦਾ, ਅਤੇ ਹੁਣ ਉਸੇ ਤਰ੍ਹਾਂ ਹੀ ਰੱਖਣਾ ਪੈਂਦਾ, ਫੇਰ ਹੀ ਉਹ ਚੱਲ ਰਹਿ ਸਕਦੀ ਹੈ। ਅਰਦਾਸ ਤਾਂ ਵੀ ਨਿਉਂ ਚੱਲ ਰਹੇ ਇਹੀ ਹੋਈ ਹੈ, ਪਰ ਉਸ ਕਾਰੀਗਰ ਨੇ ਇਹ ਸ਼ਰਾਰਤ ਕੀਤੀ ਹੈ ਕਿ ਗੁਰੂ ਮਹਾਰਾਜ ਦੀ ਰੱਖੀ ਇੱਟ ਨੂੰ ਉਹਨੇ ਉਸ 'ਤੇ ਟਿਕਿਆ ਨਹੀਂ ਰਹਿਣ ਦਿੱਤਾ।
1: ਹੇਤ ਜਨਾਵਨ ਮਤੀ ਬਡੇਰ,
0: ਕਾਰੀਗਰ ਇਹ ਸੋਚਦਾ ਵੀ ਮੈਂ ਕਾਰੀਗਰ ਹਾਂ, ਮੈਂ ਸਿਆਣਾ ਹਾਂ, ਮੈਂ ਇਹਨੂੰ ਬਿਉਂਤਬੰਦੀ ਕਰਕੇ ਸਹੀ ਤਰੀਕੇ ਦੇ ਨਾਲ ਦੁਬਾਰਾ ਰੱਖਾਂਗਾ।
1: ਨਿਜ ਕਰ ਤੇ ਉਠਾਏ ਸੋ ਲੀਨ,
0: ਇਹਨੇ ਇਹ ਗਲਤੀ ਕੀਤੀ, ਬਹੁਤ ਵੱਡੀ ਗਲਤੀ ਕੀਤੀ ਇਸ ਕਾਰੀਗਰ ਨੇ। ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਨੇ ਨਿਉਂ ਰੱਖੀ ਸੀ ਅਤੇ ਇਹਨੇ ਉਹ ਇੱਟ ਚੁੱਕੇ ਅਤੇ ਉਹਨੂੰ ਫਿਰ ਉੱਥੋਂ ਹਿਲਾ ਦਿੱਤਾ।
1: ਫਿਰ ਘੇਰ ਘਰ ਘਰ ਧਰ ਦੀਨ,
0: ਫਿਰ ਐਵੇਂ ਇੱਧਰ ਉੱਧਰ ਬਸ ਉਹ ਹੇਰਾ ਫੇਰੀ ਜੀ ਕਰਕੇ ਐਵੇਂ ਕਰੰਡੀਆਂ ਜੀਆਂ ਕਸਾ ਕੇ ਅਤੇ ਫਿਰ ਉਹਨੇ ਆਪਣੇ ਤਰੀਕੇ ਦੇ ਨਾਲ ਦੁਬਾਰਾ ਇੱਟ ਚੱਕ ਕੇ ਰੱਖ ਦਿੱਤੀ।
1: ਸ਼੍ਰੀ ਅਰਜਨ ਅਵਲੋਕਨ ਕਰਿਓ,
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਨਲਾਇਕੇ ਨੂੰ ਅਤੇ ਇਹਦੀ ਜਿਹੜੀ ਬੇਵਕੂਫੀ ਨੂੰ ਦੇਖ ਰਹੇ ਸਨ।
1: ਕਹਾਂ ਕੀਨ ਤੈ ਬਾਕ ਉਚਰਿਓ,
0: ਉਸ ਵੇਲੇ ਉਸ ਕਾਰੀਗਰ ਨੂੰ ਗੁਰੂ ਮਹਾਰਾਜ ਨੇ ਬਚਨ ਕਿਹਾ, ਉਹ ਕਮਲਿਆ ਕੀਤਾ ਕੀ ਹੈ ਤੂੰ, ਜੋ ਤੂੰ ਕੀਤਾ ਹੈ ਜਿਹੜੀ ਅਸੀਂ ਅੱਟ ਰੱਖੀ ਸੀ ਕਿਉਂ ਚੱਕੀ ਹੈ ਤੂੰ, ਕਿਉਂ ਹਿਲਾਇਆ, ਕਿਉਂ ਬਦਲਿਆ, ਤੂੰ ਇਹ ਕੀਤਾ ਕੀ ਹੈ। ਗੁਰੂ ਮਹਾਰਾਜ ਨੂੰ ਤਾੜਨਾ ਕੀਤੀ,
1: ਹਮ ਗੁਰ ਸਿਮਰ ਸਮੈ ਸ਼ੁਭ ਜਨ,
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਾਰੀਗਰ ਨੂੰ, ਅਸੀਂ ਤਾਂ ਚੰਗਾ ਸਮਾਂ ਸਮਝ ਕੇ ਸਾਰੀ ਸੰਗਤ ਦੀ ਮੌਜੂਦਗੀ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਵਾਈ, ਸਾਰੇ ਮੋਹਤਬਰ ਸਿੱਖ ਸ਼ਾਮਿਲ ਹੋਏ ਅਤੇ ਅਸੀਂ ਨਿਉਂ ਰੱਖੀ ਸੀ, ਪਰ ਤੂੰ ਉਸ ਨਿਉਂ ਨੂੰ ਛੇੜਿਆ, ਉਹਨੂੰ ਹਿਲਾਇਆ ਹੈ।
1: ਧਰੀ ਈਂਟ ਹਿਤ ਅਚਲ ਸਥਾਨਾ,
0: ਅਤੇ ਅਸੀਂ ਤਾਂ ਇਸ ਅਸਥਾਨ ਨੂੰ ਹਮੇਸ਼ਾ ਲਈ ਕਾਇਮ ਦਾਇਮ ਰਵੇ, ਉਹਦੀ ਨਿਉਂ ਪੱਕੀ ਰੱਖੀ ਸੀ, ਪਰ ਤੂੰ ਇਸ ਨੂੰ ਹਿਲਾ ਦਿੱਤਾ ਹੈ।
1: ਚਿਰ ਬਿਹਾਰ ਆਜ ਤੇ ਪਾਸੇ,
0: ਲਓ ਗੁਰੂ ਮਹਾਰਾਜ ਨੇ ਉਸ ਵੇਲੇ ਬਚਨ ਕਰ ਦਿੱਤਾ ਵੀ ਜਿਹੜੇ ਤੁਹਾਡੇ ਖਾਨਦਾਨ ਦੇ ਬੰਦੇ ਹੋਣ ਜਾਂ ਤੁਹਾਡੇ ਵਾਲਾ ਕੰਮ ਕਰਨ ਵਾਲੇ ਬੰਦੇ, ਇਹ ਉਹਨਾਂ ਦਾ ਪੱਕਾ ਸੁਭਾਅ ਹੀ ਹੁਣ ਬਣ ਗਿਆ ਤੇ ਬਣਿਆ ਰਵੇਗਾ।
1: ਈਟ ਅਪਰ ਜੋ ਧਰ ਹੈ ਆਸ਼ੇ,
0: ਜੇ ਕੋਈ ਸੰਤ ਮਹਾਤਮਾ, ਕੋਈ ਮਹਾਂਪੁਰਖ, ਕੋਈ ਹੋਰ ਧਾਰਮਿਕ ਮੁਖੀ ਜਦੋਂ ਕੋਈ ਇੱਟ ਰੱਖੇਗਾ ਤੇ ਤੁਹਾਡਾ ਸੁਭਾਅ ਬਣ ਗਿਆ, ਜਦ ਗੁਰੂ ਦੀ ਇੱਟ ਨਹੀਂ ਟਿਕੀ ਰਹਿਣ ਦਿੱਤੀ, ਤੁਸੀਂ ਉਹਨਾਂ ਦੀ ਵੀ ਛੇੜੋਗੇ, ਉਹਨੂੰ ਵੀ ਹਿਲਾਓਗੇ, ਇਹ ਤੁਹਾਡਾ ਸੁਭਾਅ ਚੰਗਾ ਨਹੀਂ ਹੈ।
1: ਤਿਸ ਉਖੇਰ ਪੁਨ ਆਪ ਧਰੈ ਹੈ,
0: ਤੁਸੀਂ ਕਿਸੇ ਦੀ ਵੀ ਲਿਹਾਜ਼ ਨਹੀਂ ਕਰੋਗੇ, ਕੋਈ ਵੀ ਨਿਉਂ ਰੱਖੇਗਾ ਤੁਸੀਂ ਉਹਨੂੰ ਛੇੜੋਗੇ, ਹਿਲਾਓਗੇ ਤੇ ਆਪਣੀ ਮਰਜ਼ੀ ਕਰੋਗੇ।
1: ਕਾਰੀਗਰ ਬਿਖੈ ਆਸ ਹੋਇਆ ਹੈ,
0: ਜਿਹੜੇ ਇਸ ਜਿਹੜੇ ਕੋਈ ਘਰ ਬਣਾਉਣ ਵਾਲੇ, ਧਰਮ ਸਥਾਨ ਗੁਰਦੁਆਰੇ ਬਣਾਉਣ ਵਾਲੇ, ਇਹ ਕਾਰੀਗਰਾਂ ਵਿੱਚ ਇਸ ਤਰ੍ਹਾਂ ਦੀ ਹੀ ਰੀਤ ਚੱਲ ਪਵੇਗੀ।
1: ਇਮ ਦੇ ਸਰਾਪ ਕਹਿਓ ਗੁਰ ਫੇਰ,
0: ਜਿਉਂ ਗੁਰੂ ਮਹਾਰਾਜ ਨੇ ਬਚਨ ਕਿਹਾ ਤੇ ਇਹਨੂੰ ਸਰਾਪ ਤੇ ਨਹੀਂ, ਚਲੋ ਜੋ ਉਹਨੇ ਕੀਤਾ ਸੀ ਉਹਦੀ ਗਲਤੀ ਦਾ ਖਮਿਆਜ਼ਾ ਉਹਨੇ ਭੁਗਤਣਾ ਸੀ, ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨਾ ਗੱਲ ਕਿਹਾ ਵੀ ਤੁਸੀਂ ਸਾਡੀ ਇੱਟ ਧਰੀ ਹੋਈ ਰਹਿਣ ਨਹੀਂ ਦਿੱਤੀ, ਅਤੇ ਤੁਹਾਡੇ ਗਾਂ ਕੁੱਲ ਦੇ ਵਿੱਚ ਵੀ, ਸਾਰਿਆਂ ਨੂੰ ਤਾਂ ਨਹੀਂ ਆਪਾਂ ਕਹਿ ਸਕਦੇ, ਕਈ ਧਾਰਮਿਕ ਬਿਰਤੀ ਵਾਲੇ ਨੇ, ਗੁਰੂ ਦੇ ਨਾਲ ਪਿਆਰ ਕਰਨ ਵਾਲੇ ਵੀ ਮਿਸਤਰੀ ਹੁੰਦੇ ਨੇ, ਅਤੇ ਜਿੱਥੇ ਨਿਉਂ ਰੱਖ ਦਿੱਤੀ ਉੱਥੇ ਨਹੀਂ ਹਿਲਾਉਂਦੇ, ਇਹ ਉਹਨਾਂ ਲਈ ਨਹੀਂ ਹੈ। ਅਤੇ ਜਿਹੜੇ ਆਪਣੀ ਮੱਤ ਨੂੰ ਵੱਡਾ ਸਮਝਦੇ ਨੇ ਵੀ ਅਸੀਂ ਜ਼ਿਆਦਾ ਸਿਆਣੇ ਹਾਂ, ਅਤੇ ਇਹ ਉਹਨਾਂ ਦੇ ਲਈ ਸਿੱਖਿਆ ਹੈ ਵੀ ਜਿਹੜੀ ਗੁਰੂ ਮਹਾਰਾਜ ਦੇ ਰੱਖੀ ਗਈ ਇੱਟ ਹੈ ਅਤੇ ਜਾਂ ਹੁਣ ਇਹ ਮਰਯਾਦਾ ਹੈ ਵੀ ਜਦੋਂ ਆਪਾਂ ਕੋਈ ਵੀ ਗੁਰਦੁਆਰੇ ਸਾਹਿਬ ਜੀ ਦੀ ਧਰਮ ਸਥਾਨ ਦੀ ਸੇਵਾ ਸ਼ੁਰੂ ਕਰਦੇ ਹਾਂ, ਫਿਰ ਉੱਥੇ ਪੰਜ ਪਿਆਰੇ, ਪੰਜ ਸਿੰਘ ਉਹ ਇਕੱਠੇ ਹੋ ਕੇ ਅਰਦਾਸ ਕਰਦੇ ਨੇ, ਫਿਰ ਉਹ ਨਿਉਂ ਰੱਖੀ ਜਾਂਦੀ। ਕਈ ਪ੍ਰੇਮੀ ਜਦੋਂ ਘਰਾਂ ਦੀ ਵੀ ਨਿਉਂ ਰਖਵਾਉਂਦੇ ਨੇ, ਸਿੰਘਾਂ ਤੋਂ ਰਖਵਾਉਂਦੇ ਨੇ ਜਾਂ ਮਹਾਂਪੁਰਖਾਂ ਨੂੰ ਸੱਦ ਲੈਂਦੇ ਨੇ, ਪਰ ਉਹ ਇੱਟ ਨੂੰ ਹਿਲਾਉਣਾ ਨਹੀਂ ਚਾਹੀਦਾ ਜਿੱਥੇ ਉਹ ਇੱਟਾਂ ਪਹਿਲਾਂ ਰੱਖੀਆਂ ਜਾਂਦੀਆਂ ਨੇ। ਸਿਆਣੇ ਮਿਸਤਰੀ ਹਿਲਾਉਂਦੇ ਵੀ ਨਹੀਂ, ਪਰ ਕਈ ਹੁੰਦੇ ਨੇ ਆਪਦੇ ਆਪ ਮੱਤ ਨੂੰ ਵੱਡਾ ਸਮਝਣ ਵਾਲੇ, ਅਤੇ ਇਹ ਉਹਨਾਂ ਲਈ ਆ ਜਿਹੜੇ ਆਪਣੇ ਆਪ ਨੂੰ ਵੱਡੇ ਦਾਨੇ ਸਮਝਦੇ ਨੇ, ਫਿਰ ਉਹਨਾਂ ਦੇ ਵਿੱਚ ਇਹ ਸੁਭਾਅ ਉਸੇ ਤਰ੍ਹਾਂ ਤੁਰਿਆ ਆ ਰਿਹਾ ਹੈ।
1: ਆਸ ਕ੍ਰਿਤ ਤੇ ਹਮ ਲੀਨ ਸੋਹੇਰ,
0: ਅਤੇ ਜਿਹੜਾ ਤੂੰ ਅੱਜ ਇਹ ਕੰਮ ਕੀਤਾ ਨਾ, ਮਿਸਤਰੀ ਨੂੰ ਕਹਿੰਦੇ ਨੇ ਅਸੀਂ ਵੇਖ ਲਿਆ ਗਾਂ ਵੀ ਤੁਹਾਡੀ ਇਹ ਆਦਤ ਬਦਲਣੀ ਨਹੀਂ ਹੈ, ਤੁਸੀਂ ਐਵੇਂ ਕਰਦੇ ਰਹੋਗੇ।
1: ਜਥਾ ਮਸੰਦਨ ਲਾਏ ਅਹੋ ਗਾਰਾ।
0: ਲਓ ਹੁਣ ਅੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਵਿੱਖਤ ਬਚਨ ਕਰਨ ਲੱਗੇ ਨੇ। ਕਹਿਣ ਲੱਗੇ ਅੱਗੇ ਅਸੀਂ ਮਸੰਦਾਂ ਨੂੰ ਸਮਝਾਇਆ ਸੀ, ਜਿਹੜੀ ਉਸ ਵੇਲੇ ਦੇ ਪ੍ਰਬੰਧਕ ਸਨ, ਜਥੇਦਾਰ ਸਨ, ਵੀ ਤੁਸੀਂ ਸਰੋਵਰ ਦੇ ਵਿੱਚ ਜਿੱਥੇ ਵੀ ਲੋੜ ਹੈ ਪੌੜੀਆਂ ਪੱਕੀਆਂ ਕਰਨੀਆਂ ਨੇ, ਪ੍ਰਕਰਮਾਂ ਦੀ ਸੇਵਾ ਹੋਣੀ ਹੈ, ਅਤੇ ਤੁਸੀਂ ਉੱਥੇ ਗਾਰਾ ਨਹੀਂ ਲਾਉਣਾ। ਗੁਰੂ ਮਹਾਰਾਜ ਨੇ ਮਨ੍ਹਾ ਕੀਤਾ ਸੀ ਵੀ ਇਹ ਜਿਹੜਾ ਸਥਾਨ ਹੈ, ਸਰੋਵਰ ਹੈ ਜਾਂ ਦਰਬਾਰ ਸਾਹਿਬ ਹੈ, ਇੱਥੇ ਚੂਨਾ ਲਾਉਣਾ, ਚੂਨੇ ਦੀ ਅੱਠ ਪੱਕੀ ਹੁੰਦੀ ਹੈ। ਅਤੇ ਇਸ ਲਈ ਮਸੰਦਾਂ ਨੇ ਵੀ ਗੁਰੂ ਮਹਾਰਾਜ ਦਾ ਬਚਨ ਨਹੀਂ ਸੀ ਮੰਨਿਆ, ਉਹ ਵੀ ਵਿੱਚ ਗਾਰਾ ਲਾਉਣ ਲੱਗ ਪਏ ਸੀ। ਪਿੱਛੇ ਪ੍ਰਸੰਗ ਆਇਆ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹ ਪਿਛਲੀ ਗੱਲ ਨੂੰ ਦੁਹਰਾਉਂਦੇ ਨੇ। ਪਹਿਲਾਂ ਅਸੀਂ ਮਸੰਦਾਂ ਨੂੰ ਵਰਜਿਆ ਸੀ ਵੀ ਸਰੋਵਰ ਨੂੰ ਗਾਰਾ ਨਹੀਂ ਲਾਉਣਾ, ਚੂਨੇ ਨਾਲ ਇੱਟਾਂ ਲਾਓ, ਪਰ ਉਹਨਾਂ ਨੇ ਸਾਡਾ ਬਚਨ ਨਹੀਂ ਸੀ ਮੰਨਿਆ।
1: ਬਹੁਰ ਬਨ ਹੈ ਸਰ ਸਰਾਪ ਉਚਾਰਾ।
0: ਉਸ ਵੇਲੇ ਗੁਰੂ ਮਹਾਰਾਜ ਦੇ ਮੂੰਹੋਂ ਫਿਰ ਬਚਨ ਨਿਕਲਿਆ ਸੀ, ਤੁਸੀਂ ਇਹ ਸਰੋਵਰ ਦੇ ਵਿੱਚ ਸਾਡਾ ਬਚਨ ਨਹੀਂ ਮੰਨਿਆ, ਚੂਨਾ ਨਹੀਂ ਪੂਰਾ ਲਾਇਆ, ਮਸਾਲਾ ਸਹੀ ਨਹੀਂ ਲਾਇਆ, ਗਾਰੇ ਦੇ ਨਾਲ ਵੀ ਤੁਸੀਂ ਵਿੱਚ ਇਹ ਕੱਚਾ ਰਹਿਣ ਦਿੱਤਾ, ਅਤੇ ਇਸ ਲਈ ਹੁਣ ਇਹ ਸਰੋਵਰ ਵੀ ਇੱਕ ਵਾਰੀ ਢਹਿ ਜਾਵੇਗਾ ਅਤੇ ਦੁਬਾਰਾ ਬਣੇਗਾ।
1: ਤਿਮ ਤਵ ਕ੍ਰਿਤ ਤੇ ਜਾਨੀ ਜਾਏ।
0: ਉਸ ਕਾਰੀਗਰ ਨੂੰ ਗੁਰੂ ਮਹਾਰਾਜ ਕਹਿੰਦੇ ਤੂੰ ਸਾਡੀ ਇੱਟ ਹਿਲਾਤੀ ਆ ਨਾ, ਹੁਣ ਸਾਨੂੰ ਇਉਂ ਜਾਪਦਾ ਹੈ ਅਤੇ ਇਹ ਦਰਬਾਰ ਸਾਹਿਬ ਵੀ ਦੁਬਾਰਾ ਬਣੇਗਾ, ਕਿਉਂ ਤੂੰ ਗੁਰੂ ਦੀ ਰੱਖੀ ਨਹੀਂ ਇੱਟ ਰਹਿਣ ਦਿੱਤੀ। ਇਸ ਲਈ ਇਹ ਗੁਰੂ ਮਹਾਰਾਜ ਨੇ ਆਖਿਆ ਪਹਿਲਾਂ ਮਸੰਦਾਂ ਨੇ ਸਰੋਵਰ ਦੀ ਸੇਵਾ ਵਿੱਚ ਖਾਮੀ ਕੀਤੀ ਹੈ, ਅਤੇ ਇਸ ਲਈ ਹੁਣ ਸਰੋਵਰ ਵੀ ਦੁਬਾਰਾ ਬਣੇਗਾ, ਅਤੇ ਤੋਂ ਇਹ ਸੱਚਖੰਡ ਹਰਿਮੰਦਰ ਸਾਹਿਬ ਜੀ ਦੀ ਨਿਆਂ ਨੂੰ ਹਿਲਾਇਆ, ਇਹਨੂੰ ਵੀ ਦੁਬਾਰਾ ਬਣਾਉਣਾ ਪਵੇਗਾ।
1: ਮੰਦਰ ਹੋਏ ਕਰ ਭਗਨ ਗਿਰਾਏ।
0: ਲੋਕ ਇਹ ਵੀ ਸਮਾਂ ਆਵੇਗਾ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਵੀ ਜਿਹੜੇ ਦੁਸ਼ਟ ਲੋਕ ਨੇ ਉਹਨਾਂ ਵੱਲੋਂ ਬੇਅਦਬੀ ਕੀਤੀ ਜਾਵੇਗੀ, ਨਵੇਂ ਸਿਰੋਂ ਬਣਾਉਣਾ ਪਵੇਗਾ।
1: ਬਹੁਰ ਉਸਾਰ ਹੈ ਸਿੱਖ ਹਮਾਰੇ।
0: ਜਿਹੜੇ ਸਾਡੇ ਗੁਰਸਿੱਖ ਨੇ ਸ਼ਰਧਾਵਾਨ ਨੂੰ ਫਿਰ ਉਸਦੀ ਉਸਾਰੀ ਕਰਨਗੇ, ਦੁਬਾਰਾ ਇਹ ਨਿਰਮਾਣ ਹੋਵੇਗਾ।
1: ਚਾਹੋ ਦੇਸ਼ ਕੋ ਧਨ ਲਾਏ ਉਦਾਰੇ।
0: ਲਓ ਜਿਹੜੇ ਗੁਰਸਿੱਖ ਨੇ ਚਾਰੇ ਪਾਸਿਆਂ ਤੋਂ ਚਾਰੇ ਦਿਸ਼ਾ ਤੋਂ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦੇ ਨੇ, ਉਹ ਦਸਵੰਧ ਦੀ ਮਾਇਆ ਸ਼ਰਧਾ ਭਾਵਨਾ ਦੇ ਨਾਲ ਭੇਟਾ ਕਰਕੇ ਉਹ ਦੁਬਾਰਾ ਇਸ ਨੂੰ ਬਣਾ ਲੈਣਗੇ।
1: ਸਰ ਜੋਤ ਹਰਿਮੰਦਰ ਪੁਨ ਹੋਏ।
0: ਲਓ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਭਵਿੱਖਤ ਬਚਨ ਕਹਿ ਦਿੱਤੇ ਸਨ ਵੀ ਇਹ ਸਰੋਵਰ ਦੀ ਸੇਵਾ ਦੁਬਾਰਾ ਹੋਵੇਗੀ, ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਵੀ ਇਹ ਦੁਬਾਰਾ ਸਾਡੇ ਸਿੱਖ ਬਣਾਉਣਗੇ।
1: ਅਵ ਚਲ ਨੀਵ ਸਦਾ ਇਸ ਜੋਏ।
0: ਪਰ ਇਹਦੀ ਜਿਹੜੀ ਬੁਨਿਆਦ ਹੈ ਉਹ ਹਮੇਸ਼ਾ ਲਈ ਅਟਲ ਰਹੇਗੀ। ਬਾਹਰਲੀ ਇਮਾਰਤ ਨੂੰ ਤਾਂ ਨੁਕਸਾਨ ਕਈ ਵਾਰੀ ਪਹੁੰਚਿਆ ਹੈ, 5 ਹਮਲੇ ਹੋਏ ਨੇ, ਪਰ ਇਹਦੀ ਜਿਹੜੀ ਨਿਉਂ ਹੈ ਨਾ ਹੇਠ ਡੂੰਘੀ ਪਾਣੀ ਹਾਂਡੇ ਤੱਕ, ਵੀ ਉਹਨੂੰ ਨਹੀਂ ਕੋਈ ਹਿਲਾ ਸਕੇਗਾ।
1: ਪੁਨ ਪੰਚਾਮ੍ਰਿਤ ਦ੍ਰਿਸ਼ਟ ਲਗਾਇਵ।
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਅਰਦਾਸ ਕੀਤੀ, ਕੜਾਹ ਪ੍ਰਸ਼ਾਦ ਦੀ ਦੇਗ ਵੀ ਤਿਆਰ ਕੀਤੀ, ਅਤੇ ਦੇਗ ਨੂੰ ਵੀ ਉਸ ਵੇਲੇ ਗੁਰੂ ਮਹਾਰਾਜ ਨੇ ਭੋਗ ਲਵਾਇਆ।
1: ਕਹਿ ਬ੍ਰਿਧ ਸੂ ਸਭ ਮਹਿ ਬਰਤਾਇਵ।
0: ਬਾਬਾ ਬੁੱਢਾ ਸਾਹਿਬ ਜੀ ਮੁੱਖ ਗ੍ਰੰਥੀ ਸਨ, ਅਤੇ ਉਹਨਾਂ ਨੂੰ ਕਿਹਾ ਬਾਬਾ ਜੀ ਹੁਣ ਲਾਓ ਸੇਵਾਦਾਰਾਂ ਨੂੰ ਤੇ ਸਾਰੀ ਸੰਗਤ ਨੂੰ ਦੇਗ ਵਰਤਾ ਦਿਓ।
1: ਜੈ ਜੈ ਨਾਦ ਕਰਹਿ ਸਿੱਖ ਸਾਰੇ।
0: ਲਓ ਜਦੋਂ ਕੜਾਹ ਪ੍ਰਸ਼ਾਦ ਦੀ ਨਿਉਂ ਰੱਖੀ ਗਈ, ਕੜਾਹ ਪ੍ਰਸ਼ਾਦ ਦੀ ਦੇਗ ਵੰਡੀ ਜਾਣ ਲੱਗੀ, ਅਤੇ ਉਸ ਵੇਲੇ ਸਾਰੀ ਸੰਗਤ ਨੇ ਅਤੇ ਗੁਰਸਿੱਖਾਂ ਨੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ।
1: ਲੱਗੇ ਅਕਾਰ ਸਰ ਪ੍ਰੇਮੀ ਭਾਰੇ।
0: ਲੋ ਜਿੰਨੇ ਵੀ ਪ੍ਰੇਮੀ ਸੀ ਵੱਡੇ ਤੋਂ ਵੱਡੇ ਪੁਰਾਤਨ ਸਿੱਖ ਸ਼ਰਧਾ ਵਾਲੇ, ਉਹ ਹੁਣ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਦੇ ਵਿੱਚ ਲੱਗ ਗਏ ਹਨ, ਸੇਵਾ ਸ਼ੁਰੂ ਹੋ ਗਈ ਹੈ।
1: ਚੂਨੋ ਸੂਖਮ ਪੀਸਨ ਕਰੈ।
0: ਲੋ ਹੁਣ ਚੂਨੇ ਵਿੱਚ ਸਾਰੀ ਸੇਵਾ ਚੱਲਣੀ ਸੀ, ਅਤੇ ਕਿਉਂਕਿ ਉੱਥੇ ਪਾਣੀ ਰਹਿਣਾ ਸੀ ਹਮੇਸ਼ਾ 24 ਘੰਟੇ 12 ਮਹੀਨੇ ਉੱਥੇ ਪਾਣੀ ਸਰੋਵਰ ਵਿੱਚ ਖੜ੍ਹਨਾ ਸੀ, ਇਸੇ ਲਈ ਗੁਰੂ ਮਹਾਰਾਜ ਨੇ ਆਖਿਆ ਵੀ ਚੂਨੇ ਤੋਂ ਬਿਨਾਂ ਕੋਈ ਇੱਟ ਨਹੀਂ ਲੱਗਣੀ ਚਾਹੀਦੀ, ਗਾਰਾ ਦੇ ਪਾਣੀ ਵਿੱਚ ਉਸ ਵੇਲੇ ਖੁਰ ਜਾਂਦਾ। ਅਤੇ ਹੁਣ ਗੁਰੂ ਮਹਾਰਾਜ ਆਪ ਨਿਗਰਾਨੀ ਵਿੱਚ ਸੇਵਾ ਕਰਵਾ ਰਹੇ ਨੇ, ਅਤੇ ਬਹੁਤ ਬਰੀਕ ਚੂਨਾ ਪੀ ਕੇ ਅਤੇ ਵਧੀਆ ਮਸਾਲੇ ਪਾ ਕੇ ਹੁਣ ਇਹ ਸੇਵਾ ਸ਼ੁਰੂ ਹੋ ਗਈ ਹੈ।
1: ਸੰਚ ਸੰਚ ਬਹੁ ਇੱਕ ਥਲ ਧਰੈ।
0: ਲਓ ਜਿਹੜੇ ਗੁਰਸਿੱਖ ਨੇ ਸੇਵਾਦਾਰ ਉਹ ਚੂਨਾ ਤਿਆਰ ਕਰ ਕਰਕੇ ਬਹੁਤ ਮਹੀਨ ਬੜਾ ਸੁਖਮ ਤੇ ਉਹਨੂੰ ਇੱਕ ਥਾਂ ਤੇ ਇਕੱਠਾ ਕਰਕੇ ਜਮ੍ਹਾਂ ਕਰ ਰਹੇ ਹਨ।
1: ਬਹੁਤ ਮਲ ਕੇ ਡਾਲ ਮਸਾਲੇ,
0: ਤੇ ਫਿਰ ਉਹਦੇ ਵਿੱਚ ਕਈ ਕਿਸਮਾਂ ਦੇ ਜਿਵੇਂ ਆ ਕੈਮੀਕਲ ਆ ਜੋ ਉਹਨੂੰ ਕਹਿ ਦਿੰਦੇ ਆ ਵੀ ਉਸ ਨੂੰ ਮਜ਼ਬੂਤ ਰੱਖਣ ਦੇ ਲਈ ਅਤੇ ਬਹੁਤ ਹੀ ਦੇਰ ਤੱਕ ਵੀ ਉਹ ਕਾਇਮ ਰਹਿ ਸਕੇ। ਉਸ ਚੂਨੇ ਦੇ ਵਿੱਚ ਵੀ ਕਈ ਤਰ੍ਹਾਂ ਦੇ ਮਸਾਲੇ ਕੈਮੀਕਲ ਪਾਉਂਦੇ ਹਨ।
1: ਕਰਹਿ ਮਿਲਾਵਨ ਮਸਲ ਬਿਸਾਲੇ,
0: ਤੇ ਬੜੇ ਮਸਾਲੇ ਰਗੜ ਰਗੜ ਕੇ ਬਰੀਕ ਕਰਕੇ ਚੂਨੇ ਵਿੱਚ ਮਿਲਾ ਕੇ ਇਹ ਸੇਵਾ ਸ਼ੁਰੂ ਹੋ ਗਈ ਹੈ।
1: ਧਰੇ ਪ੍ਰੀਤ ਸਿੱਖ ਕਰ ਕ੍ਰੰਤੇ,
0: ਇਉਂ ਜਿਹੜੇ ਗੁਰਸਿੱਖ ਨੇ ਬੜੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਇਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰ ਰਹੇ ਹਨ।
1: ਕੋ ਨਿਸ ਮੈਂ ਭੀੜ ਲੱਗੇ ਰਹੰਤੇ,
0: ਇਹੋ ਜਿਹੇ ਵੀ ਅਣਥੱਕ ਸੇਵਾਦਾਰ ਨੇ, ਸਾਰੀ ਸਾਰੀ ਰਾਤ ਵੀ ਕੋਈ ਚੂਨਾ ਤਿਆਰ ਕਰਦਾ, ਹੋਰ ਸੇਵਾ ਕਰਦੇ ਰਹਿੰਦੇ ਹਨ।
1: ਬਹੁਤ ਮਿਲੇ ਕਰ ਪਚਾਵਨ,
0: ਬਹੁਤ ਸਾਰੇ ਉਹ ਨੇ ਵੀ ਜਿੱਥੇ ਵੀ ਕਿਸੇ ਵਸਤੂ ਦੀ ਲੋੜ ਹੁੰਦੀ ਹੈ ਇੱਟਾਂ ਦੀ ਚੂਨੇ ਦੀ, ਤੇ ਉੱਥੇ ਉੱਥੇ ਜਿੱਥੇ ਲੋੜ ਹੁੰਦੀ ਕਾਰੀਗਰਾਂ ਨੂੰ ਉੱਥੇ ਸਮਾਨ ਪਹੁੰਚਾਉਂਦੇ ਹਨ।
1: ਅਧਿਕ ਇੱਟ ਕੋ ਖਰਚ ਲਗਾਵਨ,
0: ਲਓ ਹੁਣ ਉੱਥੇ ਜਿਹੜੀਆਂ ਇੱਟਾਂ ਵੀ ਤਿਆਰ ਹੋ ਰਹੀਆਂ ਨੇ ਬੜੀਆਂ ਪੱਕੀਆਂ ਮਜ਼ਬੂਤ ਤਿਆਰ ਕਰਕੇ ਚੂਨੇ ਦੇ ਨਾਲ ਉਹ ਜੜੀਆਂ ਜਾ ਰਹੀਆਂ ਹਨ।
1: ਕੋ ਸਿਰ ਧਰਹਿ ਉਠਾਏ ਸੋ ਲਿਆਵੈ,
0: ਤੇ ਕੋਈ ਜਿਹੜੇ ਇੱਟਾਂ ਪੱਕੀਆਂ ਨੇ ਉਹ ਜਿੱਥੇ ਆਵੇ ਵਿੱਚ ਤਿਆਰ ਹੁੰਦੀਆਂ ਨੇ ਇੱਟਾਂ ਚੁੱਕ ਚੁੱਕ ਕੇ ਸਿਰ ਤੇ ਸਿੱਖ ਲਿਆਉਂਦੇ ਹਨ।
1: ਕਾਰੀਗਰ ਕੇ ਨਿਕਟ ਪਹੁੰਚਾਵੈ,
0: ਜਿਹੜੇ ਕਾਰੀਗਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰ ਰਹੇ ਨੇ ਉਹਨਾਂ ਦੇ ਪਾਸ ਲਿਆ ਕੇ ਇੱਟਾਂ ਵੀ ਚੂਨਾ ਵੀ ਹਰ ਸਮਾਨ ਲਿਆ ਕੇ ਪਹੁੰਚਾਉਂਦੇ ਹਨ।
1: ਕੋ ਚੂਨੇ ਕੋ ਲਿਆਏ ਉਠਾਈ,
0: ਕੋਈ ਇੱਟਾਂ ਲੈ ਕੇ ਆਉਂਦਾ, ਕੋਈ ਚੂਨਾ ਸੀਮੈਂਟ ਲੈ ਕੇ ਆਉਂਦਾ ਹੈ।
1: ਹਰ ਮੰਦਰ ਪਰ ਦੇਤ ਲਗਾਈ,
0: ਜਿਹੜੇ ਕਾਰੀਗਰ ਨੇ ਇੱਟਾਂ ਤੇ ਚੂਨਾ ਉਹ ਸੱਚਖੰਡ ਸ੍ਰੀ ਹਰਿਮੰਦਰ

0: ਜੋ ਪ੍ਰੇਮ ਦੇ ਨਾਲ ਸਾਰਿਆਂ ਦਾ ਹਿੱਸਾ ਪੈ ਰਿਹਾ ਹੈ, ਸਾਰੇ ਰਲ ਕੇ ਸੰਗਤ ਸੇਵਾ ਕਰ ਰਹੀ ਹੈ।
1: ਜੋ ਨਿਸ਼ਕਾਮ ਕਾਮਨਾ ਵਾਲਾ,
0: ਲੋਕ ਕਈ ਸਿੱਖ ਸਕਾਮ ਸੇਵਾ ਕਰਦੇ ਨੇ, ਕਈ ਨਿਸ਼ਕਾਮ ਸੇਵਾ ਵੀ ਕਰਦੇ ਨੇ। ਕਈਆਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਇੱਛਾ ਹੁੰਦੀ ਹੈ ਅਤੇ ਸਤਿਗੁਰੂ ਉਹ ਵੀ ਪੂਰੀ ਕਰ ਦਿੰਦੇ ਨੇ, ਅਤੇ ਕਈ ਨਿਸ਼ਕਾਮ ਸੇਵਾ

0: ਕਿਸੇ ਅੰਦਰ ਬਹੁਤਾ ਪ੍ਰੇਮ ਹੈ ਅਤੇ ਕਿਸੇ ਅੰਦਰ ਥੋੜ੍ਹਾ ਵੀ ਹੁੰਦਾ, ਕਈ ਵੱਧਾ ਚੱਟੀ ਵੀ ਭਰਦੇ ਹੁੰਦੇ ਨੇ। ਪਰ ਸਤਿਗੁਰੂ ਘੱਟ ਘੱਟ ਕੇ ਜਾਣਨਹਾਰ ਨੇ, ਜਿਹੜੀ ਭਾਵਨਾ ਦੇ ਨਾਲ ਕੋਈ ਸੇਵਾ ਕਰਦਾ ਹੈ ਅਤੇ ਉਹਦੀ ਹਰ ਭਾਵਨਾ ਅਤੇ ਇੱਛਾ ਨੂੰ ਪੂਰੀ ਕਰ ਰਹੇ ਹਨ।
1: ਸ਼੍ਰੀ ਸਤਿਗੁਰ ਔਰ ਜਨ ਹੈ ਤੈਸੇ,
0: ਜੋ ਕਿਸੇ ਦੀ ਭਾਵਨਾ ਹੈ ਚੰਗੀ ਮਾੜੀ ਉਹਨੂੰ ਗੁਰੂ ਮਹਾਰਾਜ ਆਪ ਜਾਣਦੇ ਹਨ।
1: ਜੋਗ ਸ਼ੇਮ ਸਿੱਖ ਨਾ ਕੀ ਕਰਤਾ,
0: ਲੋ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਗੁਰਸਿੱਖ ਸੇਵਾ ਕਰਦੇ ਨੇ ਨਾ, ਅਤੇ ਫਿਰ ਉਹਨਾਂ ਦੀ ਯੋਗ ਸ਼ੇਮ, ਯੋਗ ਤੋਂ ਭਾਵ ਆ ਪ੍ਰਾਪਤੀ ਦੀ ਪ੍ਰਾਪਤੀ, ਅਤੇ ਖੇਮ ਦਾ ਅਰਥ ਹੁੰਦਾ ਪ੍ਰਾਪਤੀ ਦੀ ਰੱਖਿਆ, ਭਾਵ ਜਿਹੜੀ ਚੀਜ਼ ਚਾਹੀਦੀ ਹੈ ਉਹ ਉਹਨਾਂ ਨੂੰ ਗੁਰੂ ਮਹਾਰਾਜ ਬਖਸ਼ਿਸ਼ ਕਰ ਦਿੰਦੇ ਨੇ, ਅਤੇ ਜਿਹੜੀ ਕੋਲ ਹੁੰਦੀ ਹੈ ਫਿਰ ਉਹਦੀ ਰੱਖਿਆ, ਵੀ ਚੋਰੋ ਚੱਕਾ ਨਾ ਕੋਈ ਨੁਕਸਾਨ ਕਰੇ, ਉਹਦੀ ਰੱਖਿਆ ਕਰਦੇ ਨੇ। ਐਸੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਉਪਕਾਰ ਕਰ ਰਹੇ ਹਨ।
1: ਜਨਮ ਮਰਨ ਕੋ ਕਾਲ ਮਲ ਹਰਤਾ,
0: ਲੋਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਤੀਰਥ ਬਣਾ ਦਿੱਤਾ ਜਿਹਦੀ ਗੁਰਸਿੱਖ ਸੇਵਾ ਕਰ ਰਹੇ ਨੇ, ਜਿਹੜੇ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਨੂੰ ਕੱਟ ਦਿੰਦਾ ਹੈ।
1: ਕਿਰਪਾ ਕਰਹਿ ਦਾਸਨ ਕੋ ਹੀ ਰਹਿ,
0: ਇਉਂ ਜਦੋਂ ਗੁਰਸਿੱਖ ਸੇਵਾ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸਭ ਵਾਲੀ ਮਿਹਰ ਦੀ ਦ੍ਰਿਸ਼ਟੀ ਨਾਲ ਤੱਕਦੇ ਨੇ, ਪਾਪ ਸਭ ਨੂੰ ਨਿਹਾਲ ਕਰੀ ਜਾ ਰਹੇ ਹਨ।
1: ਜੋ ਕਾਲਤ ਹੈ ਕਾਲ ਕਨੇਰ ਹੈ,
0: ਲੋ ਜਿਹੜੇ ਗੁਰਸਿੱਖ ਬਹੁਤੀ ਸੇਵਾ ਕਰਦੇ ਨੇ ਉਹਨਾਂ ਬਾਰੇ ਵੀ ਪਤਾ, ਜਿਹੜੇ ਥੋੜ੍ਹੀ ਕਰਦੇ ਨੇ, ਜਿਵੇਂ ਜਿਵੇਂ ਕਿਸੇ ਦੀ ਭਾਵਨਾ ਹੁੰਦੀ, ਜਿਵੇਂ ਜਿਵੇਂ ਸੇਵਾ ਕਰਦਾ ਅਤੇ ਗੁਰੂ ਮਹਾਰਾਜ ਅਤੇ ਉਹਦੇ ਅਨੁਸਾਰ ਉਹਨੂੰ ਫਲ ਦਿੰਦੇ ਹਨ।
1: ਸੁੰਦਰ ਸਰ ਕੀ ਬਣੀ ਸੁਪਾਨ,
0: ਪਹਿਲਾਂ ਜਿਹੜਾ ਸਰੋਵਰ ਦੀ ਸੇਵਾ ਹੋਈ ਸੀ ਅਤੇ ਪ੍ਰਕਰਮਾਂ ਦੀ ਅਤੇ ਪੱਕੀਆਂ ਪੌੜੀਆਂ ਦੀ, ਉਹ ਤਾਂ ਬਹੁਤ ਸੁੰਦਰ ਬਣ ਗਈਆਂ।
1: ਬਾਹੀ ਚਾਰਹੋਂ ਕੋਨ ਸਮਾਨ,
0: ਅਤੇ ਚਾਰੇ ਬਾਹੀਆਂ ਤੋਂ ਪੌੜੀਆਂ ਵੀ ਸਰੋਵਰ ਦੀਆਂ ਸੁੰਦਰ ਬਣ ਗਈਆਂ ਨੇ, ਅਤੇ ਸਾਰੀ ਸੇਵਾ ਪ੍ਰਕਰਮਾਂ ਦੀ ਕੰਪਲੀਟ ਹੋ ਚੁੱਕੀ ਹੈ।
1: ਹਰ ਮੰਦਰ ਕੀ ਕੁਰਸੀ ਭਈ,
0: ਹੁਣ ਜਿਹੜਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਸ਼ੁਰੂ ਹੋਈ ਹੈ ਨਾ, ਅਤੇ ਇਹਦਾ ਜਿਹੜਾ ਪਹਿਲਾ ਲੈਂਟਰ ਸੀ, ਥੱਲੋਂ ਤਾਂ ਹੁਣ ਬੀਮ ਚੱਕ ਕੇ ਲਿਆਉਂਦੇ ਸੀ, ਅਤੇ ਜਿੱਥੇ ਸਰੋਵਰ ਦਾ ਪਾਣੀ ਉਸ ਤੋਂ ਥੋੜ੍ਹੀ ਜਿਹੀ ਹਾਈਟ ਦੇ ਨਾਲ, ਅਤੇ ਉੱਚੇ ਥਾਂ ਦੇ ਉੱਤੇ ਉਸ ਦੀ ਪਹਿਲੀ ਜਿਹੜੀ ਛੱਤ ਲੈਂਟਰ ਪਾਇਆ ਗਿਆ।
1: ਪਰ ਬ੍ਰਿਤ ਵਰਖਾ ਰੁੱਤ ਜਗ ਭਈ,
0: ਲੋ ਉਸ ਵੇਲੇ ਦੁਨੀਆਂ ਦੇ ਵਿੱਚ ਆ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ, ਆ ਸਾਉਣ ਭਾਦਰੋਂ ਵਿੱਚ ਮੀਂਹ ਜ਼ਿਆਦਾ ਪੈਂਦੇ ਨੇ, ਅਤੇ ਉਹ ਸਾਉਣ ਭਾਦਰੋਂ ਦਾ ਮਹੀਨਾ ਆ ਗਿਆ।
1: ਸ਼੍ਰੀ ਸਤਿਗੁਰ ਨੇ ਤਾਲ ਬਣਾਵਾ,
0: ਲੋ ਹੁਣ ਸਰੋਵਰ ਦੇ ਸਰੋਵਰ ਤਿਆਰ ਹੋ ਚੁੱਕਿਆ ਸੀ, ਅਤੇ ਫਿਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਵੀ ਹੋਣੀ ਸੀ, ਅਤੇ ਉਸ ਵੇਲੇ ਉਹਦੇ ਵਿੱਚ ਫਿਰ ਸਰੋਵਰ ਵਿੱਚ ਪਾਣੀ ਨਹੀਂ ਨਾ ਉਦੋਂ ਆਪਾਂ ਪਾ ਸਕਦੇ ਸੀਗੇ। ਹੁਣ ਜਦੋਂ ਦਰਬਾਰ ਸਾਹਿਬ ਜੀ ਦੀ ਪਹਿਲੀ ਛੱਤ ਪੈ ਗਈ ਹੈ, ਜੋ ਪਾਣੀ ਤੋਂ ਕਾਫੀ ਉੱਪਰ ਉੱਚੀ ਕਰਕੇ ਪਾਈ ਗਈ ਸੀ, ਅਤੇ ਜਦੋਂ ਪਹਿਲੀ ਛੱਤ ਪਹਿਲਾ ਲੈਂਟਰ ਪੈ ਗਿਆ, ਅਤੇ ਫਿਰ ਉਸ ਵੇਲੇ ਹੁਣ ਸੰਗਤਾਂ ਦੇ ਮਨ ਦੇ ਵਿੱਚ ਇੱਛਾ ਪੈਦਾ ਹੋਵੇ, ਹੁਣ ਸਰੋਵਰ ਵਿੱਚ ਜਲ ਵੀ ਭਰਨਾ ਚਾਹੀਦਾ, ਅਤੇ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਫਿਰ ਇੰਦਰ ਨੂੰ ਹੁਕਮ ਕੀਤਾ, ਅਤੇ ਜਿਹੜੇ ਆ ਬੱਦਲ ਨੇ ਨਾ, ਜਾਂ ਮੀਂਹ ਪੈਂਦਾ ਸਾਰਾ, ਉਹਦੇ ਹੁਕਮ ਦੇ ਵਿੱਚ ਹੀ ਹੈ ਸਾਰਾ ਕੁਛ, ਅਤੇ ਫਿਰ ਉਹ ਬੱਦਲ ਦੀ ਘਟਾ ਚੜ੍ਹ ਕੇ ਆਈ, ਅਤੇ ਉਹਨੇ ਮੀਂਹ ਵਰਸਾਉਣਾ ਸ਼ੁਰੂ ਕਰ ਦਿੱਤਾ।
1: ਮਨਹੋ ਭਰਨ ਕੋ ਘਨ ਉਮਡਾਵਾ,
0: ਲੋਕ ਕਵੀ ਜੀ ਕਹਿੰਦੇ ਨੇ ਵੀ ਜਿਹੜਾ ਬੱਦਲ ਦੀ ਘਟਾ ਚੜ੍ਹ ਕੇ ਆਈ ਹੈ, ਅਤੇ ਮਾਨੋ ਹੁਣ ਸਰੋਵਰ ਸੁੱਕਾ ਸੀ, ਉਹਦੇ ਵਿੱਚ ਜਲ ਭਰਨਾ ਸੀ, ਉਸ ਵੇਲੇ ਕੋਈ ਇਹੋ ਜਿਹੇ ਮੋਟਰ ਜਾਂ ਹੋਰ ਨਹਿਰਾਂ ਦੇ ਪ੍ਰਬੰਧ ਤਾਂ ਹੈ ਨਹੀਂ, ਸਾਨੂੰ ਤਾਂ ਬਾਅਦ ਵਿੱਚ ਹੋਏ ਸਾਰੇ, ਅਤੇ ਉਸ ਵੇਲੇ ਮੀਂਹ ਨੇ ਆ ਕੇ ਮੀਂਹ ਪਿਆ, ਅਤੇ ਮੀਂਹ ਦੇ ਨਾਲ ਹੀ ਸਰੋਵਰ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ।
1: ਘਟਾ ਘੁੰਮਡ ਕਰਨਬ ਮਹਿ ਆਈ,
0: ਜਿਹੜੀ ਬੱਦਲ ਦੀ ਘਟਾ ਹੈ ਵੀ ਉਹ ਵੀ ਘੁਲ ਕੇ ਅਤੇ ਚੁੱਕ ਕੇ ਇੱਥੇ ਅੰਮ੍ਰਿਤਸਰ ਸਾਹਿਬ ਆ ਗਈ ਹੈ।
1: ਕਬਹੋਂ ਸ਼ਿਆਮ ਸਿੱਤ ਕਬ ਬਿਦਤਾਈ,
0: ਲਓ ਜਿਹੜੇ ਬੱਦਲ ਦੀਆਂ ਘਟਾ ਕਈ ਕਾਲੀਆਂ ਵੀ ਨੇ ਅਤੇ ਕਈ ਚਿੱਟੀਆਂ ਵੀ ਹੁੰਦੀਆਂ ਨੇ, ਬੱਦਲਾਂ ਦੇ ਰੰਗ ਜਦੋਂ ਬਹੁਤਾ ਮੀਂਹ ਪੈਂਦਾ ਕਾਲੀ ਘਟਾ ਹੁੰਦੀ ਹੈ,

0: ਪਵਿੱਤਰ ਜਲ ਉੱਪਰੋਂ ਆਕਾਸ਼ ਤੋਂ ਹੇਠਾਂ ਨੂੰ ਸੁੱਟ ਰਹੇ ਹਨ।
1: ਗੁਰ ਕੋ ਰੁੱਖ ਲਖ ਸਰ ਕੋ ਭਰੈ।
0: ਗੁਰੂ ਮਹਾਰਾਜ ਦਾ ਰੁੱਖ ਜਾਣ ਕੇ ਹੁਣ ਇਹ ਬੱਦਲ ਵੀ ਸੇਵਾ ਵਿੱਚ ਆਏ ਨੇ ਤੇ ਇਹ ਵੀ ਹੁਣ ਸਰੋਵਰ ਦੇ ਵਿੱਚ ਪਾਣੀ ਭਰਨ ਲੱਗੇ ਹਨ।
1: ਚੁੱਕ ਹੈ ਮੇਘ ਜਨ ਲੱਗ ਹੈ ਅਵਨੀ।
0: ਤੇ ਬੱਦਲ ਚੁੱਕ ਚੁੱਕ ਕੇ ਵਰਸ ਰਹੇ ਨੇ, ਮਾਨੋ ਧਰਤੀ ਦੇ ਨਾਲ ਹੀ ਸ਼ੋ ਰਹੇ ਨੇ, ਕਿਉਂਕਿ ਹੁਣ ਸਰੋਵਰ ਦੇ ਵਿੱਚ ਪਾਣੀ ਭਰਨ ਦੀ ਸੇਵਾ ਇਹਨਾਂ ਨੂੰ ਲੱਗੀ ਹੈ।
1: ਕੋਖਤ ਮਦਰ ਮਦਰ ਰੁੱਤ ਰਵਨੀ।
0: ਤੇ ਨਾਲੇ ਬੱਦਲ ਹੌਲੀ ਹੌਲੀ ਗੱਜਦੇ ਵੀ ਨੇ, ਬੱਦਲ ਗੱਜਦਾ ਵੀ ਹੈ ਤੇ ਬੜਾ ਚੁੱਕ ਚੁੱਕ ਕੇ ਮੀਂਹ ਵੀ ਵਰਸ ਰਿਹਾ ਹੈ ਤੇ ਬੜੀ ਸੁਹਾਵਣੀ ਰੁੱਤ ਹੈ। ਜਦੋਂ ਮੀਂਹ ਪੈਂਦਾ ਹੋਵੇ ਤੇ ਬੜੀ ਸੁਹਾਵਣੀ ਰੁੱਤ ਬਣ ਜਾਂਦੀ ਹੈ, ਤੇ ਹੁਣ ਵੀ ਜਦੋਂ ਮੀਂਹ ਪੈਂਦਾ ਹੋਵੇ ਤੇ ਦਰਬਾਰ ਸਾਹਿਬ ਦੀ ਸੁੰਦਰਤਾ ਹੋਰ ਵੱਧ ਜਾਂਦੀ ਹੈ।
1: ਸੁੰਦਰ ਜਲ ਸੋਂ ਪੂਰਨ ਕਰਿਓ।
0: ਲਓ ਐਸੀ ਗੁਰੂ ਮਹਾਰਾਜ ਦੀ ਕਲਾ ਵਰਤੀ ਤੇ ਮੀਂਹ ਦੇ ਪਾਣੀ ਦੇ ਨਾਲ ਸਰੋਵਰ ਵੀ ਨੱਕੋ ਨੱਕ ਭਰ ਗਿਆ।
1: ਊਨਵ ਘਨ ਘਨ ਸ਼ੋਭਤ ਧਰਿਓ।
0: ਕਿਉਂਕਿ ਜਿਹੜੇ ਬੱਦਲ ਸੀ ਉਹ ਚੁੱਕ ਚੁੱਕ ਕੇ ਆਏ ਤੇ ਉਹਨਾਂ ਨੇ ਮੀਂਹ ਪਾਇਆ, ਇੰਨਾ ਮੀਂਹ ਪਾਇਆ ਜਿਹਦੇ ਨਾਲ ਸਰੋਵਰ ਦਾ ਪਾਣੀ ਕਿਨਾਰਿਆਂ ਤੱਕ ਭਰ ਗਿਆ ਤੇ ਉਹਨੇ ਦੀ ਲੋੜ ਸੀ ਉਹਨਾਂ ਉਹਨਾਂ ਨੇ ਭਰ ਦਿੱਤਾ।
1: ਸ਼੍ਰੀ ਸਤਿਗੁਰ ਪਰਮਾਰਥ ਰੂਪ।
0: ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਪਰਮ ਅਰਥ ਪਰਮ ਸਿਧਾਂਤ ਰੂਪ ਜੋ ਅਕਾਲ ਪੁਰਖ ਹੈ ਉਹਦਾ ਸਰੂਪ ਹਨ।
1: ਕਰਿਓ ਬਿਲੋਕਨ ਤਾਲ ਅਨੂਪ।
0: ਤੇ ਫਿਰ ਸਰੋਵਰ ਵੱਲ ਨਿਗਾਹ ਮਾਰੀ, ਹੁਣ ਉਹਦੇ ਵਿੱਚ ਸਰੋਵਰ ਨੱਕੋ ਨੱਕ ਭਰ ਚੁੱਕਿਆ ਸੀ ਤੇ ਹੁਣ ਇਹਦੀ ਬੜੀ ਲੋੜ ਵੀ ਸੀ। ਤੇ ਇਉਂ ਜਦੋਂ ਗੁਰੂ ਮਹਾਰਾਜ ਨੇ ਦੇਖਿਆ ਵੀ ਸਰੋਵਰ ਦੇ ਵਿੱਚ ਹੁਣ ਪਾਣੀ ਭਰ ਗਿਆ ਤੇ ਮੀਂਹ ਦੇ ਪਾਣੀ ਦੇ ਨਾਲ ਪਵਿੱਤਰ ਜਲ ਦੇ ਨਾਲ ਇਹ ਸਰੋਵਰ ਨੱਕੋ ਨੱਕ ਭਰਿਆ ਭਰ ਗਿਆ ਹੈ।
1: ਸੰਗਤ ਸੰਗ ਸਿੱਖ ਸਮੁਦਾਇ।
0: ਤੇ ਜਿੰਨੀਆਂ ਸੰਗਤਾਂ ਸਨ ਨਾਲ ਗੁਰਸਿੱਖ ਉਹ ਸਾਰੇ ਬਹੁਤ ਪ੍ਰਸੰਨ ਹੋਏ।
1: ਹੇਰ ਹੇਰ ਕਰ ਸਭ ਹਰਖਾਏ।
0: ਜਦੋਂ ਸਰੋਵਰ ਨੱਕੋ ਨੱਕ ਭਰ ਗਿਆ ਵੇਖ ਵੇਖ ਕੇ ਸਾਰੇ ਬੜੇ ਖੁਸ਼ ਹੋ ਰਹੇ ਹਨ।
1: ਆਤ ਸ਼ੋਭਾ ਚਾਰੋਂ ਦੇਸ਼ ਮਾਹੀ।
0: ਚਾਰੇ ਪਾਸਿਆਂ ਤੋਂ ਬਹੁਤ ਸੁੰਦਰ ਸ਼ੋਭਾ ਹੋ ਰਹੀ ਹੈ। ਪਹਿਲੀ ਵਾਰ ਇਹ ਹੁਣ ਸੰਗਤਾਂ ਨੇ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੈ।
1: ਕਰਦਮ ਬਿਨ ਠਹਿਰਿਓ ਜਲ ਤਾਂ ਹੀ।
0: ਜਿਹੜਾ ਵਰਖਾ ਦਾ ਜਲ ਵੈਸੇ ਵੀ ਪਵਿੱਤਰ ਹੁੰਦਾ ਹੈ ਤੇ ਫਿਰ ਉਹਦੇ ਵਿੱਚ ਕੋਈ ਮਿੱਟੀ ਗਾਰਾ ਨਹੀਂ ਰਲਿਆ, ਬਹੁਤ ਸਵੱਛ ਤੇ ਪਵਿੱਤਰ ਜਲ ਸਾਰਾ ਸਰੋਵਰ ਦੇ ਵਿੱਚ ਭਰਿਆ ਹੈ।
1: ਆਏ ਸੰਗਤਾਂ ਸੁਣ ਸੁਣ ਬ੍ਰਿੰਦ।
0: ਇਹ ਸੁਣ ਸੁਣ ਕੇ ਵੀ ਹੁਣ ਸਰੋਵਰ ਵਿੱਚ ਜਲ ਭਰ ਗਿਆ ਹੈ ਤੇ ਦੂਰ ਨੇੜੇ ਤੋਂ ਸੰਗਤਾਂ ਆਉਣ ਲੱਗ ਪਈਆਂ।
1: ਮੱਜਤ ਨਿਤ ਪ੍ਰਤ ਲਹਿਤ ਆਨੰਦ।
0: ਹੁਣ ਸੰਗਤਾਂ ਰੋਜ਼ ਆ ਕੇ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਨ ਲੱਗ ਪਈਆਂ ਨੇ ਤੇ ਨਾਲ ਪ੍ਰਸੰਨ ਹੁੰਦੀਆਂ ਤੇ ਨਾਲੇ ਦੂਰੋਂ ਨੇੜਿਓਂ ਆ ਕੇ ਵੀ ਚਲੋ ਆਪਾਂ ਵੀ ਚੱਲੀਏ, ਤੁਸੀਂ ਵੀ ਚੱਲੋ, ਜਿਵੇਂ ਜਿਵੇਂ ਗਾਂਹ ਸੁਣਦੇ ਨੇ ਤੇ ਸੰਗਤਾਂ ਇਸ਼ਨਾਨ ਕਰਨ ਵਾਸਤੇ ਪਹੁੰਚ ਰਹੀਆਂ ਨੇ। ਤੇ ਇਹ ਹੁਣ ਪ੍ਰਸੰਗ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਕਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਰੋਵਰ ਦੀ ਸੇਵਾ ਸੰਪੂਰਨ ਕੀਤੀ, ਫਿਰ ਹਰਿਮੰਦਰ ਸਾਹਿਬ ਜੀ ਦੀ ਸੇਵਾ ਆਰੰਭ ਕੀਤੀ ਹੈ ਅਤੇ ਕਿਵੇਂ ਸਰੋਵਰ ਦੇ ਵਿੱਚ ਜਲ ਭਰਿਆ ਹੈ। ਬਾਕੀ ਜੋ ਪ੍ਰਸੰਗ ਹੈ ਉਹ ਆਪਾਂ ਅੱਗੇ ਫਿਰ ਕੱਲ੍ਹ ਦੇ ਦੀਵਾਨ ਦੇ ਵਿੱਚ ਵਿਚਾਰਾਂਗੇ। ਅਤੇ ਆਪਾਂ ਨੂੰ ਜੋ ਵੀ ਪ੍ਰਸੰਗ ਸੁਣਿਆ ਹੈ ਅਤੇ ਇਹਨੂੰ ਭਾਈ ਆਪਣੇ ਜੇਨ ਵਿੱਚ ਵਸਾਓ, ਮਨ ਵਿੱਚ ਯਾਦ ਰੱਖੋ ਵੀ ਕਿਵੇਂ ਸੇਵਾ ਹੋਈ ਸਾਨੂੰ ਪਤਾ ਲੱਗੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ

ਸਤ ਸ੍ਰੀ ਅਕਾਲ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਹਜ਼ੂਰ ਜੁੜ ਕੇ ਗੁਰ ਇਤਿਹਾਸ ਦੀ ਕਥਾ ਦਾ ਆਨੰਦ ਮਾਣਿਆ। ਸੇਵਾ ਨਿਭਾਰੇ ਸਨ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਅਵਤਾਰ ਸਿੰਘ ਜੀ, ਬਾਈ ਜੀ ਅਤੇ ਗੁਰਮਤਿ ਵਿਦਿਆਲਿਆ ਦੇ ਵਿਦਿਆਰਥੀ ਭੁਜੰਗੀ ਸਿੰਘ, ਗੁਰਮੁਖ ਪਿਆਰਿਆਂ ਦਾ ਸਮੂਹ, ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰੂ ਜੀ ਦਇਆ ਕਰਨ, ਚੜ੍ਹਦੀ ਕਲਾ ਨਾਲ ਪੰਥ ਕੌਮ ਦੀ ਸੇਵਾ ਦੇ ਬਲ ਬਖਸ਼ਣ। ਸੰਗਤ ਜੀ, ਜੋ ਆਉਣ ਵਾਲੇ ਦਿਨਾਂ ਦੇ ਗੁਰੂ ਘਰ ਵੱਲੋਂ ਸਮਾਗਮ ਹਨ,

0: ਨਿੱਜਰ ਦੇ ਸ਼ਹੀਦੀ ਸਥਾਨ ਤੇ ਇਕੱਤਰਤਾ ਰੱਖੀ ਗਈ ਹੈ। ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਆਉਣ ਵਾਲੇ ਸ਼ੁੱਕਰਵਾਰ ਨੂੰ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਵੀ ਆਰੰਭ ਹੋਣਗੇ। ਜਿਨ੍ਹਾਂ ਸੰਗਤਾਂ ਨੇ ਸੇਵਾ ਪ੍ਰਾਪਤ ਕਰਨੀ ਹੋਵੇ ਉਹ ਦਫ਼ਤਰ ਦੇ ਨਾਲ ਸੰਪਰਕ ਕਰ ਸਕਦੇ ਹਨ। ਜੇ ਗੁਰੂ ਘਰ ਦੀਆਂ ਚੱਲਦੀਆਂ ਕਾਰ ਸੇਵਾਵਾਂ ਦੇ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ ਲਾਹੇ ਪ੍ਰਾਪਤ ਕਰੋ ਜੀ। ਆਓ ਸੰਗਤ ਜੀ, ਹੁਣ ਸਮਾਂ ਕੇਸਰੀ ਵਾਰਾਂ ਦੇ ਰਾਹੀਂ ਗੁਰ ਇਤਿਹਾਸ ਸਿੱਖ ਇਤਿਹਾਸ ਦੇ ਵਿਖਿਆਨ ਦਾ ਹੈ। ਸੇਵਾ ਨਿਭਾਰੇ ਨੇ ਬਹੁਤ ਹੀ ਸਨਮਾਨਯੋਗ ਪੰਥ ਪ੍ਰਸਿੱਧ ਕੇਸਰੀ ਜਥਾ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਆ, ਉਹਨਾਂ ਦੇ ਜਥੇ ਪਾਸੋਂ ਬੜੇ ਪ੍ਰੇਮ ਨਾਲ ਆਨੰਦ ਮਾਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਕਤ

ਹੌਸਲਾ ਤਾਰਿਆ ਏ ਸੁਖੀ ਉਹਨਾਂ ਦੇ ਜਿਹਾਨਾ ਹੋਰ ਕੋਈ ਕਸ਼ਟ ਜਿਨ੍ਹਾਂ ਦਾ ਗੁਰਾਂ ਨਵਾ

ਲੱਖਾਂ ਧਰਤੀ ਆਕਾਸ਼ ਸਾਜ ਕੇ ਜਿਸ ਨੇ ਸ੍ਰਿਸ਼ਟੀ ਬਣਾਈ, ਲੱਖ 84 ਜੂਨ ਬਣਾ ਕੇ ਦੇ ਮਨ

ਜਿਹੜੇ ਲੀਨ ਗੁਰੂ ਵਿੱਚ ਰਹਿੰਦੇ। ਘੱਟ ਘੱਟ ਅੰਤਰ ਹੈ ਹਰ ਵਸਦਾ ਅੰਦਰੋਂ ਨਹੀਂ ਲੱਭ ਲੈਂਦੇ। ਘੱਟ ਘੱਟ ਅੰਤਰ ਹੈ।

ਵਾਹ ਗੁਰੂ ਜੀ ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰਾਤਰੀ ਦੇ ਦੀਵਾਨ ਵਿੱਚ ਬੈਠ ਕੇ ਹਰਜਾ ਸਰਵਣ ਕਰ ਰਹੇ ਸਤਿਕਾਰਯੋਗ ਸਤਸੰਗ ਜਨੋ, ਵੱਡਿਆਂ ਭਾਗਾਂ ਵਾਲੇ ਹੋ, ਸਮੇਂ ਚੋਂ ਸਮਾਂ ਕੱਢ ਕੇ ਹਰ ਰੋਜ਼ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਾਰ ਕਰਕੇ ਗੁਰਸਿੱਖਾਂ ਦੀ ਸੰਗਤ ਵਿੱਚ ਬੈਠ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕਰਦੇ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀ। ਨਿਰਸਦੇ ਬਿਨਾਂ ਸ਼ੱਕ ਸੰਗਤ ਤੋਂ ਬਿਨਾਂ ਬੰਦੇ ਦੀ ਤਕਦੀਰ ਨਹੀਂ ਬਣਦੀ, ਤਕਦੀਰ ਤੋਂ ਬਿਨਾਂ ਸੰਗਤ ਪ੍ਰਾਪਤ ਨਹੀਂ ਹੁੰਦੀ। ਦੋਵਾਂ ਦਾ ਹੀ ਆਪਸੀ ਸਹਿਯੋਗ ਹੈ। ਆਓ, ਸਾਡੇ ਤੋਂ ਪਹਿਲਾਂ ਬਾਬਾ ਜੀ ਹੁਣਾਂ ਨੇ ਆਪ ਜੀ ਨਾਲ ਚੱਲਦੀ ਗੁਰੂ ਕੀ ਇਤਿਹਾਸਿਕ ਜਿਹੜੀ ਲੜੀ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਮੁਤਾਬਕ, ਉਹ ਵਿਚਾਰ ਸਾਂਝੇ ਕੀਤੇ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ। ਹੁਣ ਕੁਝ ਕੁ ਸਮਾਂ ਕਵੀਸ਼ਰੀ ਰਾਹੀਂ ਗੁਰੂ ਕਾ ਇਤਿਹਾਸ ਕਹਿਣ ਦਾ ਹੈ। ਸਤਿਗੁਰਾਂ ਨੂੰ ਸੀਸ ਝੁਕਾ ਕੇ ਸਰਬੱਤ ਮਾਈ ਭਾਈ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਹੁਣਾਂ ਨੇ ਆਪ ਜੀ ਨਾਲ ਪੰਜਾਬ ਦੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਬੇਸ਼ੱਕ ਆਪਾਂ ਹਜ਼ਾਰਾਂ ਮੀਲ ਸੱਤ ਸਮੁੰਦਰ ਪਾਰ ਇਹਨਾਂ ਮੁਲਕਾਂ ਦੇ ਵਿੱਚ ਆਪਣੀ ਉਪਜੀਵਿਕਾ ਵਾਸਤੇ ਵੱਸ ਰਹੇ ਹਾਂ ਔਰ ਬੜੀਆਂ ਮਿਹਨਤਾਂ ਕਰ ਕਰਕੇ ਆਪਣੇ ਜੀਵਨ ਦੀ ਗੱਡੀ ਨੂੰ ਰੇੜਨ ਦਾ ਯਤਨ ਕਰ ਰਹੇ ਹਾਂ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਔਰ ਹਰ ਸਿੱਖ ਦੇ ਅੰਦਰ, ਹਰ ਪੰਜਾਬੀ ਦੇ ਅੰਦਰ ਪੰਜਾਬ ਦਾ ਦਰਦ ਝਲਕਦਾ ਔਰ ਉਹਦੀ ਚੇਤਨਤਾ ਵਿੱਚ ਉਹ ਪੰਜਾਬ ਵੱਸਿਆ ਹੋਇਆ ਜਿਹੜਾ ਗੁਰੂਆਂ ਦੇ ਨਾਮ ਨਾਲ ਜਾਣਿਆ ਜਾਂਦਾ। ਇੱਥੇ ਜੋ ਕੁਝ ਵੀ ਪ੍ਰਚਾਰ ਪ੍ਰਸਾਰ ਹੋ ਰਿਹਾ, ਚਾਹੇ ਗੁਰਬਾਣੀ ਹੈ ਚਾਹੇ ਇਤਿਹਾਸ ਹੈ, ਉਹਦੀਆਂ ਜੜ੍ਹਾਂ ਪੰਜਾਬ ਦੀ ਧਰਤੀ 'ਤੇ ਨੇ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਭਾਗ ਲਾਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਔਰ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਸੰਸਾਰ ਦੇ ਹਰ ਗੁਰਦੁਆਰੇ ਵਿੱਚ ਸ਼ੋਭਾ ਪਾ ਰਹੇ। ਤਾਂ ਕੁਦਰਤੀ ਬਾਤ ਹੈ, ਜਿਸ ਧਰਤੀ ਤੋਂ ਅਸੀਂ ਪ੍ਰਵਾਸ ਕਰਦੇ ਹਾਂ ਉਸ ਧਰਤੀ ਨਾਲ ਸਾਡੀ ਰੂਹ ਦੀ ਸਾਂਝ ਹੁੰਦੀ ਹੈ। ਜਦੋਂ ਵੀ ਉੱਥੇ ਕੋਈ ਮਾੜੀ ਘਟਨਾ ਵਾਪਰਦੀ ਹੈ, ਸਾਰੇ ਸੰਸਾਰ ਵਿੱਚ ਵੱਸਦੇ ਸਿੱਖਾਂ ਦੇ ਦਿਲ ਅੰਦਰ ਦਰਦ ਉੱਠਦਾ ਹੈ ਵੀ ਆਖਿਰ ਕਿਉਂ, ਕਿਉਂਕਿ ਹਮੇਸ਼ਾ ਬਾਹਰ ਰਹਿੰਦੇ ਗੁਰੂ ਕੇ ਸਿੱਖ ਪੰਜਾਬ ਦੀ ਸਿਸਟਮ ਨੂੰ ਕੰਪੈਰੀਜਨ ਕਰਨ ਦਾ ਯਤਨ ਕਰਦੇ ਨੇ, ਪਰ ਜ਼ਮੀਨ ਅਸਮਾਨ ਦਾ ਫਰਕ ਹੈ। ਔਰ ਵੀਰ ਪਰਵਿੰਦਰ ਸਿੰਘ ਜੀ ਜਿਹਨੂੰ ਝੋਟਾ ਦੇ ਨਾਮ ਨਾਲ ਵੀ ਯਾਦ ਆਪਾਂ ਕਰਦੇ ਹਾਂ, ਪਿਛਲੇ ਕਈਆਂ ਸਾਲਾਂ ਤੋਂ ਜਦੋਂ ਤੋਂ ਕਿਸਾਨੀ ਸੰਘਰਸ਼ ਉਸ ਤੋਂ ਵੀ ਪਹਿਲਾਂ ਦਾ ਮੈਂ ਵੇਖ ਰਿਹਾ, ਉਹ ਆਪਣੇ ਇਲਾਕੇ ਦੇ ਵਿੱਚ ਨਸ਼ੇ ਦੇ ਸਮਗਲਰਾਂ ਦੇ ਵਿਰੁੱਧ ਡਟਿਆ ਹੋਇਆ ਸੀ। ਪਰ ਸਭ ਨੂੰ ਪਤਾ ਸੀ ਵੀ ਉਹਦਾ ਇਹੀ ਅੰਜਾਮ ਹੋਣਾ ਸੀ ਜੋ ਹੋਇਆ, ਕਿਉਂਕਿ ਸਰਕਾਰ ਦੀ ਪਾਲਿਸੀ ਹੈ, ਨਸ਼ੇ ਦੇ ਸੌਦਾਗਰਾਂ ਦੀ ਇਮਦਾਦ ਕੀਤੀ ਜਾ ਰਹੀ ਹੈ, ਉਹਨਾਂ ਨੂੰ ਬਚਾਇਆ ਜਾ ਰਿਹਾ। ਜਿਹੜੇ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦੇ ਨੇ ਉਹਨਾਂ ਉੱਤੇ ਪਰਚੇ ਦਰਜ ਕੀਤੇ ਜਾਂਦੇ ਨੇ ਜਾਂ ਉਹਨਾਂ ਦਾ ਕਤਲ ਕਰਵਾ ਦਿੱਤਾ ਜਾਂਦਾ। ਇਹ ਕੋਈ ਪਹਿਲਾ ਕਤਲ ਨਹੀਂ, ਇਸ ਤੋਂ ਪਹਿਲਾਂ ਪੰਜਾਬ ਦੇ ਵੱਡੇ ਵੱਡੇ ਬੰਦਿਆਂ ਦੇ ਪਹਿਲਾਂ ਵੀ ਕਤਲ ਹੋਏ ਨੇ, ਕਬੱਡੀ ਦੇ ਖਿਡਾਰੀਆਂ ਦੇ ਕਤਲ ਹੋਏ ਨੇ, ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਦੀਪ ਸਿੱਧੂ ਉਹਨੂੰ ਵੀ ਇੱਕ ਸ਼ਾਸਕ ਅਧੀਨ ਮਾਰਿਆ ਗਿਆ। ਕਈ ਵਾਰੀ ਗਹਿਰਾ ਮੁਤਾਲਿਆ ਕਰਨ ਤੋਂ ਬਾਅਦ ਇਹ ਸਿੱਟੇ 'ਤੇ ਪਹੁੰਚਦਾ ਬੰਦਾ ਵੀ ਕੋਈ ਸ਼ਕਤੀਸ਼ਾਲੀ ਦੁਸ਼ਮਣ ਪੰਜਾਬ ਦੇ ਮਗਰ ਹੱਥ ਧੋ ਕੇ ਪਿਆ ਹੋਇਆ, ਜਿਹੜਾ ਪੰਜਾਬ ਦੀ ਜਵਾਨੀ ਨੂੰ ਬਿਲਕੁਲ ਰੁਲਦੀ ਹੋਈ ਵੇਖਣੀ ਚਾਹੁੰਦਾ ਔਰ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ। ਪਹਿਲਾਂ ਹੀ ਪੰਜਾਬ ਦੁੱਖਾਂ ਦਾ ਝੰਬਿਆ ਹੋਇਆ ਔਰ ਖਾੜਕੂ ਵਕਤ ਦੇ ਵੇਲੇ ਇੱਕ ਪੀੜ੍ਹੀ ਚੁੱਕ ਚੁੱਕ ਕੇ ਘਰਾਂ 'ਚੋਂ ਪੁਲਿਸ ਨੇ ਖਤਮ ਕੀਤੀ ਔਰ ਕਿਸੇ ਨੇ ਕੋਈ ਸਜ਼ਾ ਨਹੀਂ ਦਿੱਤੀ, ਕੋਈ ਪੜਤਾਲ ਨਹੀਂ ਹੋਈ। ਜਸਵੰਤ ਸਿੰਘ ਖਾਲੜੇ ਵਰਗੇ ਅਣਪਛਾਤੀਆਂ ਲਾਸ਼ਾਂ ਦੀ ਭਾਲ ਕਰਦੇ ਕਰਦੇ ਖੁਦ ਅਣਪਛਾਤੀ ਲਾਸ਼ ਬਣ ਕੇ ਸਤਲੁਜ ਦਰਿਆ ਵਿੱਚ ਵਹਿ ਗਏ। ਇੱਕ ਪੀੜ੍ਹੀ ਨਸ਼ਿਆਂ ਨੇ ਬਰਬਾਦ ਕਰ ਦਿੱਤੀ ਹੈ, ਕੁਝ ਉੱਦਾਂ ਵਿਚਾਰੇ ਡਰਦੇ ਮਰਦੇ ਪੈਲੀਆਂ ਵੇਚ ਕੇ ਪ੍ਰਵਾਸ ਕਰ ਗਏ, ਕੋਈ ਕਿਸੇ ਮੁਲਕ ਨੂੰ ਚਲਿਆ ਗਿਆ, ਕੋਈ ਕਿਸੇ ਮੁਲਕ ਨੂੰ ਚਲਿਆ ਗਿਆ। ਤਾਂ ਉਹਦਾ ਇੱਕ ਕਾਰਨ ਹੈ, ਕਿਉਂਕਿ ਜਦ ਵੀ ਆਵਾਜ਼ ਹੱਕ ਅਤੇ ਸੱਚ ਦੀ ਉੱਠੀ ਹੈ ਇਸ ਦੇਸ਼ ਅੰਦਰ, ਉਹ ਪੰਜਾਬ ਦੀ ਧਰਤੀ ਤੋਂ ਉੱਠੀ ਹੈ। ਇਕਬਾਲ ਨੇ ਬੜਾ ਸੋਹਣਾ ਲਿਖਿਆ, ਆਖਿਰ ਫਿਰ ਉੱਠੀ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ।
ਜੇ ਬਾਬਰਾਂ ਨੂੰ ਕੋਈ ਜਾਬਰ ਕਹਿਣ ਵਾਲਾ ਉੱਠਿਆ ਤਾਂ ਉਹ ਗੁਰੂ ਨਾਨਕ ਪੰਜਾਬ ਦੀ ਧਰਤੀ ਤੋਂ। ਫਿਰ ਉਸ ਤੋਂ ਬਾਅਦ ਗੁਰੂ ਨਾਨਕ ਦੀ ਕੌਮ ਨੇ ਸਮੇਂ ਸਮੇਂ ਇਸ ਦੇਸ਼ ਦੇ ਵਿੱਚ ਹੁੰਦੇ ਜ਼ੁਲਮ ਸਤਮ ਦੇ ਖਿਲਾਫ਼ ਆਵਾਜ਼ ਉਠਾਈ ਹੈ। ਕਰਤਾਰ ਸਿੰਘ ਬਲੱਗਣ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ ਰਚਿਆ ਕਿਤੇ ਸਵੰਬਰ ਜਾਂ ਵਿੱਧ ਮਾਤਾ ਲਾੜੀ ਮੌਤ ਦੀ ਵਰੀ ਪੰਜਾਬੀਆਂ ਨੇ, ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾਂਗ ਆਈ ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ, ਚੌਹਾਂ ਪਾਸਿਆਂ ਤੋਂ ਭਾਵੇਂ ਆਈ ਗੋਲੀ ਪੇਲੋ ਹਿੱਕ ਤੇ ਜਰੀ ਪੰਜਾਬੀਆਂ ਨੇ। ਤੋ ਅੱਜ ਜਿਹੜਾ ਉੱਥੇ ਮਾਹੌਲ ਬਣਿਆ ਹੋਇਆ ਬੜਾ ਖਤਰਨਾਕ ਹੈ, ਇਹ ਅੱਤਵਾਦ ਨੂੰ ਵੀ ਭੈੜਾ ਔਰ ਕੋਈ ਵੀ ਬੰਦਾ ਸੇਫ ਨਹੀਂ ਹੈ। ਮੈਂ ਉੱਥੇ ਵੇਖਿਆ ਸਾਡੇ ਲਾਗੇ ਸ਼ਹਿਰ ਬਟਾਲਾ ਹੈ, ਨਿੱਕੇ ਨਿੱਕੇ ਦੁਕਾਨਦਾਰ ਵਿਚਾਰੇ ਉਹਨਾਂ ਨੂੰ ਵੀ 25-25 ਲੱਖ 30-30 ਲੱਖ ਦੇ ਟੈਲੀਫੋਨ ਆ ਰਹੇ ਹੈ ਔਰ ਬੜੀ ਬੁਰੀ ਤਰ੍ਹਾਂ ਸਹਿਕ ਸਹਿਕ ਕੇ ਜਿਉ ਰਹੇ। ਵਕਤ ਦੀ ਸਰਕਾਰ, ਵਕਤ ਦੇ ਲੀਡਰ, ਵਕਤ ਦੀ ਪੁਲਿਸ, ਵਕਤ ਦੇ ਸੌਦਾਗਰ, ਇਹ ਸਭ ਇੱਕ ਲੜੀ ਵਿੱਚ ਕੰਮ ਕਰ ਰਹੇ ਹੈ ਤਾਂ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰ ਦਿੱਤਾ ਜਾਏ। ਔਰ NRI ਲੋਕਾਂ ਨੇ ਬੜਾ ਵੱਡਾ ਹਮਲਾ ਮਾਰਿਆ, ਰਾਜਨੀਤਿਕ ਤਬਦੀਲੀ ਕਰਕੇ ਵੇਖ ਲਈ ਕਿ ਸ਼ਾਇਦ ਪੰਜਾਬ ਦੀ ਕਿਸਮਤ ਘੜੀ ਜਾ ਸਕੇ, ਪਰ ਉਹ ਪਹਿਲਾਂ ਨਾਲੋਂ ਵੀ ਕੰਮ ਖਰਾਬ ਹੋ ਗਿਆ। ਔਰ ਨਿੱਤ ਦਿਨ ਹੀ ਕੋਈ ਨਾ ਕੋਈ ਬੁਰੀ ਖਬਰ ਉੱਥੇ ਆਉਂਦੀ ਹੈ ਔਰ ਨੌਜਵਾਨ ਵੀਰਾਂ ਦੇ ਕਤਲ ਹੁੰਦੇ ਨੇ। ਤੋ ਇਹ ਵੀਰ ਵੀ ਸਮਾਜ ਸੇਵੀ ਬੜੇ ਸਮੇਂ ਤੋਂ ਇਹਨੂੰ ਅਸੀਂ ਜਾਣਦੇ ਹਾਂ, ਇਹ ਇੱਦਾਂ ਹਰ ਥਾਂ 'ਚ ਪਹੁੰਚ ਕੇ ਨਸ਼ਿਆਂ ਦੇ ਸੌਦਾਗਰਾਂ ਦਾ ਵਿਰੋਧ ਕਰਦਾ ਸੀ, ਜੇ ਕੋਈ ਬੱਚਾ ਨਸ਼ੇ ਦਾ ਟੀਕਾ ਲਾ ਕੇ ਮਰ ਜਾਂਦਾ ਸੀ ਉਹਦੇ ਘਰ ਵੀ ਜਾਂਦਾ ਸੀ। ਤੋ ਇਸ ਤਰ੍ਹਾਂ ਇਹ ਆਪਣੇ ਲੈਵਲ ਨਾਲ ਦੇ ਪੱਧਰ 'ਤੇ ਪੰਜਾਬ ਦੀ ਸੇਵਾ ਕਰ ਰਿਹਾ ਸੀ। ਸੋ ਉਸ ਦੀ ਮੌਤ ਦਾ ਅਫਸੋਸ ਹੈ, ਗੁਰੂ ਮਹਾਰਾਜ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਤਾ ਨਹੀਂ ਹਾਲੇ ਨਸ਼ੇ ਦੇ ਵਪਾਰੀਆਂ ਨੇ ਕਿੰਨੇ ਪੰਜਾਬ ਦੇ ਪੁੱਤ ਖਾਣੇ ਹੈ ਔਰ ਕਿੰਨਾ ਲਹੂ ਪੰਜਾਬੀਆਂ ਦਾ ਪੀਣਾ ਹੈ ਆਪਣੇ ਅੰਦਰ ਦੀ ਬਲਦੀ ਹੋਈ ਅੱਗ ਨੂੰ ਬੁਝਾਉਣ ਵਾਸਤੇ। ਕੋਈ ਰਾਹ ਨਹੀਂ ਦਿਸ ਰਿਹਾ, ਹਨੇਰੇ ਵਿੱਚ ਕੋਈ ਰੋਸ਼ਨੀ ਵੀ ਨਹੀਂ ਦਿਸ ਰਹੀ ਕਿ ਬੰਦਾ ਕਰ ਕੀ ਸਕਦਾ ਹੈ। ਤੋ ਗੁਰਦੇਵ ਪਾਤਸ਼ਾਹ ਮਹਾਰਾਜ ਉਸ ਪੰਜਾਬ ਦੀ ਰਾਖੀ ਕਰਨ ਔਰ ਇਹਨਾਂ ਨੇ ਵਧੀਆ ਫੈਸਲਾ ਲਿਆ ਹੈ। ਜੇ ਉਸ ਚੀਜ਼ ਨੂੰ ਗੰਭੀਰਤਾ ਨਾਲ ਲਿਆ ਕੈਨੇਡਾ ਵਿੱਚ ਤਾਂ ਇਸ ਗੱਲੋਂ ਇਹ ਬੜੇ ਧੰਨਵਾਦ ਦੇ ਪਾਤਰ ਨੇ। ਔਰ ਆਉਣ ਵਾਲੇ ਸਮੇਂ ਵਿੱਚ ਜੋ ਵੀ ਪ੍ਰੋਗਰਾਮ ਇਹਨਾਂ ਦਾ ਹੈ, ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ, ਕਿਉਂਕਿ ਨਿੱਕੇ ਨਿੱਕੇ ਬੱਚੇ ਜਦੋਂ ਯਤੀਮ ਹੋ ਜਾਂਦੇ ਹਨ 10-20 ਦਿਨ ਬੜਾ ਰੌਲਾ ਪੈਂਦਾ। ਖਾਲਸਾ ਜੀ, ਬੜੇ ਹਮਦਰਦੀ ਲੋਕ ਸੋਸ਼ਲ ਮੀਡੀਆ 'ਤੇ ਆਉਂਦੇ ਹੈ ਔਰ ਆਪਣੇ ਆਪਣੇ ਵਿਊ ਲੈ ਕੇ ਘਰਾਂ ਨੂੰ ਚਲੇ ਜਾਂਦੇ ਹੈ, ਪਰ ਉਹ ਬੱਚੇ ਜਦੋਂ ਖੇਡ ਕੇ ਬਾਹਰੋਂ ਆਉਣਗੇ ਮਾਂ ਨੂੰ ਪੁੱਛਣਗੇ ਡੈਡੀ ਕਿਉਂ ਨਹੀਂ ਘਰ ਆਇਆ, ਉਹ ਕਿੱਥੇ ਚਲਾ ਗਿਆ, ਉਹਦੀ ਮੌਤ ਦਾ ਕੀ ਕਾਰਨ ਹੈ, ਤੋ ਹਜ਼ਾਰਾਂ ਸਵਾਲ ਆਪਣੇ ਦਿਲ ਅੰਦਰ ਰੱਖ ਕੇ ਉਹ ਮਾਂ ਉਹਨਾਂ ਬੱਚਿਆਂ ਨੂੰ ਰੱਬ ਜਾਣੇ ਕਿਸ ਤਰ੍ਹਾਂ ਹੌਸਲਾ ਦੇਣ ਦਾ ਯਤਨ ਕਰੇਗੀ, ਕਿਉਂਕਿ ਇਹ ਇੱਕ ਦੁਖਾਂਤ ਹੈ। ਔਰ ਸੰਦੀਪ ਅੰਬੀਆ ਕਬੱਡੀ ਦਾ ਕਿੱਡਾ ਵੱਡਾ ਖਿਡਾਰੀ ਹੈ, ਕਤਲ ਹੋਇਆ, 4 ਦਿਨ ਰੌਲਾ ਰੱਪਾ ਪਿਆ, ਅੱਜ ਉਹਦੀ ਵਿਚਾਰੀ ਵੈਫ ਥਾਂ ਥਾਂ ਧੱਕੇ ਖਾਂਦੀ ਫਿਰਦੀ ਹੈ, ਗਵਾਹ ਵੀ ਮੁੱਕਰ ਗਿਆ ਕਿਉਂਕਿ ਸਰਕਾਰਾਂ ਮੁਕਰਾ ਦਿੰਦੀਆਂ। ਤੋ ਇਸ ਤਰ੍ਹਾਂ ਇਸ ਸਿਸਟਮ ਨੂੰ ਖਰਾਬ ਕੀਤਾ ਗਿਆ ਹੈ, ਕੀਤਾ ਜਾ ਰਿਹਾ ਜਾਂ ਕੀਤਾ ਗਿਆ ਹੈ ਤਾਂ ਕਿ ਪੰਜਾਬ ਜਿਹੜਾ ਹੈ ਉਹ ਸਿਰ ਉੱਚਾ ਕਰਕੇ ਤੁਰੇ ਨਾ, ਪਰ ਇਸ ਤਰ੍ਹਾਂ ਨਹੀਂ ਹੋਇਆ। ਪੰਜਾਬ ਦੀ ਮਿੱਟੀ ਦੀ ਇਹ ਤਸੀਰ ਹੈ, ਜਿਵੇਂ ਜਿਵੇਂ ਵੀ ਇਹਨੂੰ ਦਬਾਇਆ ਗਿਆ ਤਿਵੇਂ ਤਿਵੇਂ ਇਹ ਹੋਰ ਨਿਖੜ ਕੇ ਸਾਹਮਣੇ ਆਉਂਦਾ ਰਿਹਾ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਪੰਜਾਬ ਦੇ ਅੰਦਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਹੋਵੇ, ਕਿਉਂਕਿ ਤੁਹਾਡੇ ਦਿਲਾਂ ਦੀਆਂ ਧੜਕਣਾਂ ਵਿੱਚ ਪੰਜਾਬ ਵੱਸਦਾ ਹੈ ਔਰ ਕਿਤੇ ਵੀ ਤੁਸੀਂ ਵੱਸੋ ਤੁਹਾਡੇ ਪਹਿਲਾਂ ਹੁੰਦਾ ਵੀ ਪੰਜਾਬ ਦੀ ਕੋਈ ਖਬਰ ਚੰਗੀ ਆਵੇ। ਗੁਰੂ ਮਹਾਰਾਜ ਕਿਰਪਾ ਕਰਨ, ਬੜੇ ਬੁਰੇ ਹਾਲਾਤਾਂ ਵਿੱਚੋਂ ਦੀ ਇਸ ਵਾਰ ਪੰਜਾਬ ਗੁਜ਼ਰ ਰਿਹਾ, ਅਸੀਂ ਤਾਂ ਉੱਥੇ ਵੇਖਿਆ ਵੀ ਬੜਾ ਹੀ ਬੁਰਾ ਹਾਲ ਹੈ। ਤੋ ਮਹਾਰਾਜ ਕਿਰਪਾ ਕਰਨ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੋ ਆਓ ਇੱਕ ਕਵਿਤਾ ਜੀਵਨ ਪ੍ਰਥਾਈ ਕਹਿ ਕੇ ਫਿਰ ਆਪਾਂ ਜਿਹੜਾ ਇਤਿਹਾਸ ਸ਼ੁਰੂ ਕੀਤਾ ਹੈ ਉਸ 'ਤੇ ਚੱਲਦੇ ਹਾਂ। ਔਰ ਇਹ ਮਨੁੱਖੀ ਜੀਵਨ ਨੂੰ ਸੇਧ ਦਿੰਦੀ ਹੋਈ ਕਵਿਤਾ ਹੈ। ਇਹ ਮਨੁੱਖ ਇੱਕ ਇੱਕ ਪਲ ਕਰਕੇ ਜੀਵਨ ਘਟਦਾ ਜਾ ਰਿਹਾ, ਇਸ ਨੂੰ ਸੰਭਾਲਣ ਦਾ ਯਤਨ ਕਰ ਰਿਹਾ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਸਾਡੇ ਜੀਵਨ ਦੇ ਉੱਤੇ ਹੀ ਟੁੱਕਦੀ ਹੈ ਔਰ ਮਨ ਨੂੰ ਪਵਿੱਤਰ ਕਰਨ ਵਾਸਤੇ ਸਾਰੇ ਸ਼ਬਦ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਰਚੇ ਨੇ। ਜਾਤ ਮਨੁੱਖਾ ਸੋਨਿਓ ਮਹਿੰਗੀ, ਨਾ ਰੇਤੇ ਵਿੱਚ ਰੋਲ ਮੂਰਖਾ, ਇਹ ਹੀਰਾ ਅਨਮੋਲ, ਇਉਂ ਬੇਨਤੀ ਕੀਤੀ ਜਾ ਰਹੀ ਹੈ।

ਰਹਿਣ ਗਵਾਈ ਸੋਏ ਕਹਿ ਦੁਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ। ਆਓ ਸਤਿਕਾਰਯੋਗ ਖਾਲਸਾ ਜੀ ਛੋਟੀ ਜੀ ਸਾਖੀ ਚੱਲਦੇ ਹੋਏ ਇਤਿਹਾਸ ਵਿੱਚੋਂ ਸਾਂਝੀ ਕਰੀਏ। ਕੱਲ ਆਪਾਂ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੋਂਦਵਾਲ ਦੀ ਧਰਤੀ ਤੇ ਸਿੱਖੀ ਨੂੰ ਕੇਂਦਰ ਬਣਾ ਕੇ ਬਹੁਤ ਵੱਡੇ ਕਾਰਜ ਕੀਤੇ ਔਰ ਬਹੁਤ ਵੱਡਾ ਪ੍ਰਚਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦਾ ਉਹਨਾਂ ਦੇ ਉਪਦੇਸ਼ ਦਾ ਕੀਤਾ ਔਰ ਇਸ ਸਿਸਟਮ ਨੂੰ ਹੋਰ ਵਧੀਆ ਕਰਨ ਵਾਸਤੇ ਉਹਨਾਂ ਨੇ 22 ਪ੍ਰਚਾਰਕ 22 ਮੰਜੀਆਂ ਉਹ ਥਾਪੀਆਂ ਜਿਨ੍ਹਾਂ ਦੇ ਉੱਤੇ ਬੈਠ ਕੇ ਗੁਰੂ ਘਰ ਵੱਲੋਂ ਸਤਿਕਾਰੇ ਹੋਏ ਮਸੰਦ ਲੋਕ ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਦੂਰ ਦਰੇਡੇ ਵੱਖ ਵੱਖ ਮੁਲਕਾਂ ਵਿੱਚ ਪਹੁੰਚਾ ਰਹੇ ਸੀ। ਉਹਨਾਂ ਵਿੱਚੋਂ ਇੱਕ ਸੀ ਭਾਈ ਸਾਵਣ ਮੱਲ, ਇਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਭਤੀਜੇ ਸੀ। ਨਾਮ ਬਾਣੀ ਵਿੱਚ ਰੰਗੀ ਹੋਈ ਆਤਮਾ, ਬੜੇ ਕਮਾਈ ਵਾਲੇ ਗੁਰੂ ਕੇ ਸਿੱਖ ਸਨ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂੰ ਪਹਾੜਾਂ ਵਾਲੀ ਸਾਈਡ ਪ੍ਰਚਾਰ ਕਰਨ ਵਾਸਤੇ ਭੇਜਿਆ, ਨਾਲ 5-4 ਗੁਰੂ ਕੇ ਲਾਲ ਹੋਰ ਦਿੱਤੇ, ਨਾਲੇ ਮਕਸਦ ਸਮਝਾਇਆ ਵੀ ਨਾਲੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਬਦ ਦਾ ਪ੍ਰਚਾਰ ਕਰੋ, ਨਾਲੇ ਗੋਂਦਵਾਲ ਦੀ ਧਰਤੀ ਉੱਤੇ ਸਤਕਾਰ ਸੇਵਾ ਚੱਲ ਰਹੀ ਹੈ, ਉਧਰੋਂ ਚੰਗੀ ਲੱਕੜ ਲੈ ਕੇ ਉਹ ਗੁਰੂ ਘਰ ਵਾਸਤੇ ਭੇਜੋ। ਇਹ ਗੁਰੂ ਕੇ ਲਾਲ ਚਲੇ ਗਏ ਔਰ ਇਹਨਾਂ ਨੇ ਨਿੱਕੀਆਂ ਨਿੱਕੀਆਂ ਸਭਾਵਾਂ ਬਣਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੱਥੇ ਜਿੱਥੇ ਚਰਨ ਪਾਏ ਉੱਥੇ ਬੈਠ ਬੈਠ ਕੇ ਗੁਰਬਾਣੀ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ, ਸੰਸਾਰ ਨੂੰ ਰੱਬ ਦੇ ਨਾਮ ਦਾ ਹੋਕਾ ਦਿੱਤਾ, ਰੱਬ ਦੇ ਨਾਮ ਦਾ ਪੈਗਾਮ ਦਿੱਤਾ। ਇਹ ਕੁਦਰਤੀ ਬਾਤ ਹੈ, ਮਨੁੱਖ ਦੇ ਦਿਲ ਅੰਦਰ ਰੱਬ ਪ੍ਰਤੀ ਆਦਿ ਕਾਲ ਤੋਂ ਹੀ ਤਲਬ ਰਹੀ ਹੈ, ਖਿੱਚ ਰਹੀ ਹੈ ਵੀ ਉਹ ਕੀ ਸ਼ਕਤੀ ਹੈ ਜਿਹੜੀ ਸਾਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ। ਔਰ ਜਦੋਂ ਵੀ ਕੋਈ ਰੱਬ ਦੀ ਬਾਤ ਪਾਉਂਦਾ, ਰੱਬ ਨੂੰ ਮਿਲਣ ਵਾਲੇ ਉਹਦੇ ਦੁਆਲੇ ਇਕੱਤਰ ਹੁੰਦੇ, ਉਹਦੇ ਪ੍ਰਤੀ ਪਿਆਰ ਜਾਗਦਾ। ਤੋ ਇਹਨਾਂ ਨੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪ੍ਰਚਾਰਿਆ। ਬਹੁਤ ਸਾਰੇ ਲੋਕ ਇਹਨਾਂ ਦੇ ਨਾਲ ਪ੍ਰੇਮ ਪਿਆਰ ਕਰਨ ਲੱਗ ਪਏ। ਇੰਨੇ ਕੁ ਦਿਨਾਂ ਨੂੰ ਉੱਥੇ ਵਰਤ ਦੇ ਦਿਨ ਆ ਗਏ। ਉੱਥੋਂ ਦਾ ਜਿਹੜਾ ਰਾਜਾ ਸੀ ਹਰੀਸੈਨ, ਉਹ ਸਨਾਤਨੀ ਧਰਮ ਨਾਲ ਸੰਬੰਧਿਤ ਸੀ ਔਰ ਆਪਣੇ ਧਰਮ ਵਿੱਚ ਬੜਾ ਕੱਟੜ ਸੀ, ਪੰਡਤਾਂ ਦੇ ਆਖੇ ਲੱਗਦਾ ਸੀ। ਉਹਨੇ ਐਲਾਨ ਕੀਤਾ ਵੀ ਵਰਤ ਦੇ ਦਿਹਾੜਿਆਂ ਵਿੱਚ ਕੋਈ ਵੀ ਆਪਣੇ ਘਰ ਵਿੱਚ ਅੱਗ ਨਾ ਬਾਲੇ, ਕੋਈ ਜਲ ਪਾਣੀ ਤਿਆਰ ਨਾ ਕਰੇ। ਜਦ ਰਾਜਾ ਵਰਤ ਰੱਖ ਰਿਹਾ ਤਾਂ ਪ੍ਰਜਾ ਦਾ ਵੀ ਫਰਜ਼ ਬਣਦਾ ਵੀ ਉਹਦੇ ਹੁਕਮ ਨੂੰ ਮੰਨਿਆ ਜਾਏ। ਪਰ ਇਹ ਗੁਰੂ ਕੇ ਸਿੱਖ, ਇਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਰਮ ਕਾਂਡ ਤੋਂ ਉੱਚਾ ਚੁੱਕਿਆ ਹੋਇਆ ਸੀ, ਮਨਮਤ ਛਡਾਈ ਹੋਈ ਸੀ, ਗੁਰਮਤ ਨਾਲ ਜੋੜਿਆ ਸੀ, ਵਹਿਮ ਭਰਮ ਦਿਲਾਂ ਵਿੱਚੋਂ ਕੱਢੇ ਹੋਏ ਸੀ ਸਿੱਖੀ ਨੇ, ਕਿਉਂਕਿ ਸਿੱਖੀ ਇੱਕ ਜੀਵਨ ਜਾਚ ਹੈ, ਵਹਿਮ ਭਰਮ ਨੂੰ ਕੋਈ ਥਾਂ ਨਹੀਂ। ਭਾਵੇਂ ਸਾਡੀ ਕਮਜ਼ੋਰੀ ਹੈ, ਅਸੀਂ ਨਹੀਂ ਛੱਡਦੇ, ਕਈ ਵਾਰੀ ਸ਼ਿਕਾਰ ਹੋ ਜਾਂਦੇ, ਪਰ ਇਹ ਬੜਾ ਸਿੱਧਾ ਅਤੇ ਨਿਰਾਲਾ ਰਾਹ ਹੈ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਜਿਵੇਂ ਹਰ ਕੰਮ ਤੁਹਾਨੂੰ ਖੁਦ ਕਰਨਾ ਪੈਂਦਾ, ਇਸ ਤਰ੍ਹਾਂ ਤੁਹਾਨੂੰ ਆਪਣੀ ਮੁਕਤੀ ਦਾ ਉਪਾਅ ਵੀ ਖੁਦ ਸਿਮਰਨ ਕਰਕੇ ਕਰਨਾ ਪੈਂਦਾ, ਸੇਵਾ ਖੁਦ ਕਰਨੀ ਪੈਂਦੀ। ਤੋ ਵਹਿਮਾਂ ਭਰਮਾਂ ਤੋਂ ਉੱਪਰ ਸੀ ਗੁਰੂ ਕੇ ਲਾਲ, ਉਹਨਾਂ ਨੇ ਇਸ ਹੁਕਮ ਨੂੰ ਨਹੀਂ ਮੰਨਿਆ। ਸ਼ਿਕਾਇਤ ਗਈ ਕੁਝ ਦਿਨਾਂ ਬਾਅਦ ਰਾਜੇ ਕੋਲ ਵੀ ਤੁਹਾਡੇ ਹੁਕਮ ਨੂੰ ਆਏ ਨੇ ਕੋਈ ਗੁਰੂ ਕੇ ਸਿੱਖ, ਉਹਨਾਂ ਪਰਵਾਹ ਹੀ ਨਹੀਂ ਕੀਤੀ, ਉਹਨਾਂ ਲੰਗਰ ਵੀ ਬਣਾਇਆ, ਛਕਿਆ ਛਕਾਇਆ, ਵਰਤਾਇਆ ਵੀ ਹੈ ਔਰ ਵਰਤ ਨਹੀਂ ਰੱਖਿਆ। ਉਹ ਬ੍ਰਾਹਮਣਵਾਦ ਦੇ ਥੱਲੇ ਸੀ, ਪ੍ਰਭਾਵ ਥੱਲੇ ਸੀ ਰਾਜਾ, ਅਤੇ ਤੁਹਾਨੂੰ ਪਤਾ ਇਹ ਪੁਜਾਰੀ ਵਰਗ ਨੇ ਤਾਂ ਰਾਮਚੰਦਰ ਨੂੰ ਆਪਣੇ ਪ੍ਰਭਾਵ ਥੱਲੇ ਲੈ ਕੇ ਸੀਤਾ ਜੀ ਨੂੰ ਘਰੋਂ ਕਢਾ ਛੱਡਿਆ। ਤੋ ਜਿਹੜਾ ਇਹਨਾਂ ਦੇ ਕਾਬੂ ਆ ਗਿਆ, ਫਿਰ ਇਹਨਾਂ ਨੇ ਉਹਦੇ ਉੱਤੇ ਆਪਣਾ ਅਸਰ ਜ਼ਰੂਰ ਪਾਇਆ। ਰਾਜੇ ਨੇ ਗੁਰੂ ਕੇ ਲਾਲਾਂ ਨੂੰ ਕੈਦ ਕਰ ਲਿਆ, ਜੇਲ੍ਹ ਵਿੱਚ ਸੁੱਟ ਦਿੱਤਾ ਵੀ ਤੁਸੀਂ ਹੁਕਮ ਦੀ ਅਵਗਿਆ ਕੀਤੀ ਹੈ। ਉਹ ਜੇਲ੍ਹ ਵਿੱਚ ਵੀ ਨਾਮ ਜਪਦੇ ਰਹੇ, ਪਰਮੇਸ਼ੁਰ ਦਾ ਸ਼ੁਕਰਾਨਾ ਕਰਦੇ ਰਹੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਦਿਨ ਅਰਦਾਸ ਕੀਤੀ ਭਾਈ ਸਾਵਣ ਮੱਲ ਜੀ ਗੁਰੂ ਕੇ ਸਿੱਖਾਂ, ਵੀ ਸੱਚੇ ਪਾਤਸ਼ਾਹ ਮਹਾਰਾਜ, ਅਸੀਂ ਕਿਹੜਾ ਕੋਈ ਗੁਨਾਹ ਕੀਤਾ ਹੈ, ਤੁਹਾਡਾ ਹੁਕਮ ਹੀ ਵਜਾਇਆ, ਤੁਸੀਂ ਆਖਿਆ ਸੱਚ ਬੋਲਣਾ, ਅਸੀਂ ਸੱਚ ਕਿਹਾ, ਪਰ ਇਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਮਹਾਰਾਜ, ਸੱਚ ਦੇ ਬੋਲਣ ਦਾ ਅੰਜਾਮ ਇਹ ਹੈ ਵੀ ਸਾਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟ ਦਿੱਤਾ, ਅਤੇ ਕਿਰਪਾ ਕਰੋ ਸਾਡੇ ਬੰਧਨ ਕੱਟੋ। ਆਓ ਗੁਰੂ ਕੇ ਸਿੱਖ ਜਿਵੇਂ ਉੱਥੋਂ ਅਰਦਾਸਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਦੇ ਆ, ਇਉਂ ਬੇਨਤੀ ਕੀਤੀ ਜਾ ਰਹੀ ਹੈ।

0: ਪਾਤਸ਼ਾਹ ਦੂਜੇ ਗੁਰੂ ਜੀ ਨੇ ਕਿਹਾ ਵੱਡਿਆ ਕੇ
1: ਦਾਤਾ ਸਾਡੀ ਲਾਜ ਰੱਖ ਲੈ ਅਸੀਂ ਬੱਸ ਗਏ ਮੰਡੀ ਦੇ ਵਿੱਚ ਆ ਕੇ ਦਾਤਾ ਸਾਡੀ ਲਾਜ ਰੱਖ ਲੈ
0: ਚਿਹਰਾ ਮੇਰ ਦੀ ਨਜ਼ਰ।

ਇਸ ਤਰ੍ਹਾਂ ਵੀ ਕੈਦਖਾਨੇ ਵਿੱਚ ਗੁਰੂ ਕੇ ਲਾਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰ ਕਰਕੇ ਅਰਦਾਸਾਂ ਬੇਨਤੀਆਂ ਕਰਦੇ ਹੈ ਔਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰ ਕਰਕੇ ਬੰਦ ਖਲਾਸੀ ਵਾਸਤੇ ਤਰਲੇ ਲੈਂਦੇ। ਸੱਚ ਬੋਲਣਾ ਬੜਾ ਮਹਿੰਗਾ ਹੁੰਦਾ ਖਾਲਸਾ ਜੀ। ਸੰਸਾਰ ਦੀ ਤਵਾਰੀਖ ਪੜ੍ਹੋ, ਚਾਹੇ ਮਨਸੂਰ ਹੋਵੇ, ਚਾਹੇ ਸ਼ਮਸ ਤਬਰੇਜ਼ ਹੋਵੇ, ਚਾਹੇ ਸਰਮਦ ਹੋਵੇ, ਜਿੰਨੇ ਵੀ ਸੱਚ ਕਿਹਾ ਹੈ ਵਕਤ ਦੀ ਹਕੂਮਤ ਨੇ ਉਸ ਨੂੰ ਬਰਦਾਸ਼ਤ ਨਹੀਂ ਕੀਤਾ, ਕਿਉਂਕਿ ਹਕੂਮਤਾਂ ਆਪਣੇ ਮੁਤਾਬਕ ਚਲਾਉਣਾ ਚਾਹੁੰਦੀਆਂ। ਤੋ ਖੈਰ ਇਹ ਤਾਂ ਪਿਆਰ ਵਾਲੀ ਸਾਖੀ ਹੈ। ਰਾਜਾ ਹਰੀ ਸੈਨ ਉਹਦਾ ਇੱਕੋ ਹੀ ਪੁੱਤਰ ਸੀ, ਉਹ ਵੀ ਸੱਤਵੀਂ ਰਾਣੀ ਦੇ ਪੇਟੋਂ। ਪਹਿਲਾਂ ਵਿਆਹ ਕਰਾਇਆ, ਸੰਤਾਨ ਨਾ ਹੋਈ, ਫਿਰ ਵਿਆਹ ਕਰਾਇਆ, ਸੰਤਾਨ ਨਾ ਹੋਈ, ਔਰ ਸੱਤ ਵਿਆਹ ਰਾਜੇ ਨੇ ਕਰਾਏ, ਫਿਰ ਵੀ ਇੱਕ ਹੀ ਪੁੱਤਰ ਉਹਨੂੰ ਪ੍ਰਾਪਤ ਹੋਇਆ, ਸਭ ਤੋਂ ਛੋਟੀ ਰਾਣੀ ਦੀ ਕੁੱਖ। ਅਤੇ ਕੁਦਰਤੀ ਬਾਤ ਹੈ, ਜਿਹੜਾ ਇੰਨਾ ਮਹਿੰਗਾ ਲਾਲ ਹੋਵੇ ਉਹਦੇ ਨਾਲ ਮੁਹੱਬਤ ਬੜੀ ਹੁੰਦੀ ਹੈ। ਉਹ ਬਿਮਾਰ ਹੋ ਗਿਆ ਔਰ ਰਾਜੇ ਦੇ ਭਾਅ ਦੀ ਵਿਵਸਥਾ ਪੈ ਗਈ। ਘਰ ਦੇ ਵਿੱਚ ਨਿੱਕਾ ਜਿਹਾ ਬੱਚਾ ਉਦਾਸ ਹੋਵੇ, ਘਰ ਦੀਆਂ ਕੰਧਾਂ ਵੀ ਉਦਾਸ ਹੋ ਜਾਂਦੀਆਂ ਖਾਲਸਾ ਜੀ, ਕਿਉਂਕਿ ਸਿਆਣਿਆਂ ਦਾ ਕਥਨ ਹੈ ਫੁੱਲ ਖਿੜੇ ਚੰਗੇ ਲੱਗਦੇ, ਬੱਚੇ ਹੱਸਦੇ ਚੰਗੇ ਲੱਗਦੇ। ਤਾਂ ਹੁਣ ਰਾਜਾ ਬੜਾ ਪਰੇਸ਼ਾਨ ਔਰ ਉਹਨੇ ਕੁੱਲ ਆਪਣੇ ਰਾਜ ਦੇ ਜਿਹੜੇ ਨੀਮ ਹਕੀਮ ਤਬੀਬ ਲੋਕ ਸੀ, ਹਕਮਤ ਜਾਣਦੇ ਲੋਕ ਸੀ, ਡਾਕਟਰ ਲੋਕ ਸੀ, ਉਹਨਾਂ ਨੂੰ ਬੁਲਾਇਆ। ਉਹਨਾਂ ਨੇ ਆਪਣੇ ਢੰਗ ਨਾਲ ਸਾਖੀ ਵਾਲਾ ਕਹਿੰਦਾ ਇਲਾਜ ਸ਼ੁਰੂ ਕੀਤਾ, ਪਰ ਪੁੱਤਰ ਦਿਨੋ ਦਿਨ ਕਮਜ਼ੋਰ ਹੁੰਦਾ ਗਿਆ, ਰੰਗ ਪੀਲਾ ਹੁੰਦਾ ਗਿਆ। ਫਿਰ ਉਸਨੇ ਧਰਮ ਦਾ ਆਸਰਾ ਲਿਆ, ਪੰਡਤਾਂ ਨੂੰ ਸੱਦਿਆ, ਕਈ ਤਰ੍ਹਾਂ ਦੇ ਪਾਪੜ ਵੇਲੇ ਦੁਆ ਉਪਾਅ ਕੀਤਾ, ਪਰ ਕੋਈ ਚਾਰਾ ਨਾ ਚੱਲਿਆ ਅਤੇ ਓੜਕ ਪੁੱਤਰ ਮੁਰਸ਼ਦ ਹੋ ਗਏ, ਮੰਜੀ 'ਤੇ ਡਿੱਗ ਪਏ। ਰਾਜਾ ਬੜਾ ਪਰੇਸ਼ਾਨ, ਨਾ ਹੁਣ ਅਦਾਲਤ ਲਾਉਂਦਾ, ਨਾ ਰਾਜ ਚੰਗਾ ਲੱਗਦਾ, ਨਾ ਧਨ ਦੌਲਤ, ਹੀਰੇ ਜਵਾਹਰਾਤ, ਰਾਣੀਆਂ, ਕੁਛ ਵੀ ਨਹੀਂ, ਕਿਉਂਕਿ ਘਰ ਵਿੱਚ ਪੁੱਤਰ ਦੀ ਲਾਸ਼ ਪਈ ਹੋਈ ਹੈ। ਆਓ ਜਿਵੇਂ ਫਿਰ ਪੁੱਤਰ ਦੇ ਵਿਯੋਗ ਦੇ ਵਿੱਚ ਰੋ ਰੋ ਕੇ ਵਰਲਾਪ ਕਰਦਾ, ਜਿਵੇਂ ਆਪਣੇ ਕੀਤੇ ਹੋਏ ਕਰਮਾਂ 'ਤੇ ਪਛਤਾਉਂਦਾ, ਉਹ ਸਾਰੀ ਕਹਾਣੀ ਇਹਨਾਂ ਸ਼ਬਦਾਂ ਵਿੱਚ ਉਮੜੇ ਕੀਤੀ ਜਾ ਰਹੀ ਹੈ।

ਖਾਲਸਾ ਜੀ ਪੁੱਤਰ ਦੇ ਵਿਯੋਗ ਵਿੱਚ ਰਾਜਾ ਰੋ ਰੋ ਕੇ ਕਮਲਾ ਹੋ ਗਿਆ, ਘਰ ਸੁੰਨਾ ਹੋ ਗਿਆ ਔਰ ਪੁੱਤਰ ਸਾਹਮਣੇ ਪਿਆ ਪਰ ਬੋਲਦਾ ਨਹੀਂ, ਲਾਸ਼ ਬਣਿਆ ਹੋਇਆ। ਸਾਧੂ ਸੰਤ ਮਹਾਤਮਾ ਦੇ ਸੱਦ ਸੱਦ ਕੇ ਤਰਲੇ ਕਰਦਾ ਵੀ ਕੋਈ ਇਸ ਪੁੱਤਰ ਨੂੰ ਜਿਉਂਦਾ ਕਰੋ, ਕੁਛ ਕੋਈ ਇਸ ਪੁੱਤਰ ਦੀ ਜੀਵ ਆਤਮਾ ਵਿੱਚ ਜਾਨ ਪਾਓ, ਪਰ ਕੋਈ ਚਾਰਾ ਨਹੀਂ ਚੱਲਦਾ। ਇੱਕ ਰੱਬ ਦਾ ਪਖੀਰ ਆਇਆ, ਉਹਨੇ ਆਖਿਆ ਰਾਜਨ ਤੂੰ ਨਜਾਇਜ਼ ਕੀਤੀ ਹੈ ਰੱਬ ਦੇ ਪਿਆਰਿਆਂ ਨਾਲ ਅਤੇ ਉਹਦਾ ਫਲ ਤੈਨੂੰ ਭੁਗਤਣਾ ਪੈ ਰਿਹਾ। ਯਾਦ ਰੱਖ ਸਾਧੂਆਂ ਸੰਤਾਂ ਉੱਤੇ ਜਿਹੜਾ ਵੀ ਕੋਈ ਰਾਜਾ ਜ਼ੁਲਮ ਕਰਦਾ ਜ਼ੋਰ ਕਰਦਾ ਫਿਰ ਉਹਨਾਂ ਸਾਧੂਆਂ ਦਾ ਜਿਹੜਾ ਰਾਖਾ ਹੁੰਦਾ ਰੱਬ ਉਹ ਫਿਰ ਕਲਾ ਵਰਤਾਉਂਦਾ ਅਤੇ ਜ਼ੁਲਮ ਕਰਨ ਵਾਲੇ ਨੂੰ ਸਜ਼ਾ ਦਿੰਦਾ, ਕਿਉਂਕਿ ਸਾਈਂ ਲੋਕਾਂ ਦੀ ਵੀ ਆਪਣੀ ਦੁਨੀਆ ਹੁੰਦੀ ਹੈ, ਉਹਨਾਂ ਦਾ ਵੀ ਕੋਈ ਮਾਲਕ ਹੁੰਦਾ। ਇਸ ਕਰਕੇ ਜੇਲ੍ਹ ਵਿੱਚ ਜਿਹੜੇ ਗੁਰੂ ਕੇ ਸਿੱਖ ਬੈਠੇ ਨੇ ਉਹਨਾਂ ਵਿੱਚ ਬਾਬਾ ਸ਼ਾਵਣ ਮੱਲ ਜੀ, ਉਹ ਬੜੇ ਕਮਾਈ ਵਾਲੇ ਨੇ, ਨਾਮ ਰੰਗ ਵਿੱਚ ਰੰਗੀ ਹੋਈ ਆਤਮਾ ਹੈ, ਅਤੇ ਤੂੰ ਉਹਨਾਂ ਨੂੰ ਕੇਵਲ ਇਸ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਵੀ ਤੇਰਾ ਹੁਕਮ ਨਹੀਂ ਮੰਨਿਆ। ਉਹਨਾਂ ਦੀ ਆਪਣੀ ਮਰਜ਼ਾਦਾ, ਉਹਨਾਂ ਦਾ ਆਪਣਾ ਧਰਮ ਹੈ, ਉਹਨਾਂ ਦਾ ਆਪਣਾ ਗੁਰੂ ਹੈ, ਇਸ ਕਰਕੇ ਤੈਨੂੰ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਤਰਲਾ ਮਾਰਨਾ ਚਾਹੀਦਾ। ਔਰ ਉਹਨਾਂ ਕੋਲ ਗਿਆ, ਰੋ ਰੋ ਕੇ ਤਰਲਾ ਮਾਰਿਆ, ਮੇਰੀਆਂ ਗਲਤੀਆਂ ਮਾਫ਼ ਕਰੋ ਬਾਬਾ ਜੀ, ਮੇਰੇ ਘਰ ਆਹ ਭਾਣਾ ਵਾਪਰ ਗਿਆ ਔਰ ਮੇਰੇ ਪੁੱਤਰ ਨੂੰ ਠੀਕ ਕਰੋ। ਬਾਬਾ ਸਾਵਣ ਮੱਲ ਨੇ ਆਖਿਆ ਸਾਡੇ ਕੋਲ ਇੰਨੀ ਤਾਕਤ ਨਹੀਂ ਹੈ, ਸਾਡੇ ਕੋਲ ਇੰਨੀ ਸ਼ਕਤੀ ਕਿੱਥੇ, ਅਸੀਂ ਤਾਂ ਆਪਣੇ ਗੁਰੂ ਦੇ ਚਰਨਾਂ ਦੀ ਧੂੜ ਹਾਂ। ਹਾਂ, ਜੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਚਾਹੁਣ, ਉਹ ਰੱਬ ਦਾ ਰੂਪ ਨੇ, ਉਹਨਾਂ ਦੇ ਚਰਨਾਂ 'ਚ ਅਰਦਾਸ ਕਰਕੇ ਵੇਖਦੇ ਹਾਂ, ਜੇ ਉਹ ਚਾਹੁਣ ਤਾਂ ਕੀ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਈ ਮੋਏ ਜੀਵਾਤਮਾ ਕਰਕੇ ਜੋ ਆਏ ਨੇ, ਉਸੇ ਗੱਦੀ ਦੇ ਮਾਲਕ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਉਹ ਕਰ ਸਕਦੇ ਨੇ। ਪਿਆਰ ਨਾਲ ਜੇਲ੍ਹ 'ਚੋਂ ਕੱਢਿਆ ਔਰ ਬਾਬਾ ਜੀ ਹੁਣਾਂ ਨੂੰ ਘਰ ਖੜਿਆ। ਇਤਿਹਾਸਕਾਰਾਂ ਨੇ ਲਿਖਿਆ, ਭਾਈ ਸੰਤੋਖ ਸਿੰਘ ਸਾਹਿਬ ਨੇ, ਵੀ ਇੱਕ ਬਹੁਤ ਸੁੰਦਰ ਮਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਖਸ਼ਿਸ਼ ਨਾਲ ਨਵਾਜ ਕੇ ਉਹਦੇ ਉੱਤੇ ਆਪਣੀ ਦ੍ਰਿਸ਼ਟੀ ਪਾ ਕੇ ਬਾਬਾ ਸਾਵਣ ਮੱਲ ਨੂੰ ਦਿੱਤਾ ਸੀ ਵੀ ਆਹ ਲਓ ਤੁਸੀਂ ਪ੍ਰਦੇਸ਼ਾਂ ਵਿੱਚ ਜਾਣਾ, ਕੋਈ ਕੰਮ ਹੋਵੇ ਜਿਸ ਨੂੰ ਵੀ ਸੁਹਾਓਗੇ ਗੁਰੂ ਨਾਨਕ ਦੀ ਕਿਰਪਾ ਨਾਲ, ਕੋਈ ਬਿਮਾਰ ਹੋਵੇ, ਕੋਈ ਤਾਪ ਦਾ ਮਾਰਿਆ ਹੋਵੇ, ਕੋਈ ਕਿਸੇ ਬਿਮਾਰੀ ਨਾਲ ਗ੍ਰਸਤ ਹੋਵੇ, ਇਹ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਸੁਹਾਉਣ ਨਾਲ ਉਹਦਾ ਰੋਗ ਦੂਰ ਹੋਵੇਗਾ। ਹੁਣ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਆਇਆ ਰਾਜੇ ਦੇ ਮਹਿਲਾਂ ਵਿੱਚ, ਕਈ ਉੱਥੇ ਸਾਧੂ ਸੰਤ ਮਹਾਤਮਾ ਅੱਗੇ ਆਪਣਾ ਆਪਣਾ ਜ਼ੋਰ ਲਾ ਕੇ ਚਲੇ ਗਏ ਸਨ। ਬਾਬਾ ਸਾਵਣ ਮੱਲ ਨੂੰ ਤਰਲੇ ਕੱਢ ਕੱਢ ਕੇ ਰਾਜੇ ਨੇ ਉੱਥੇ ਲਿਆਂਦਾ, ਤਾਂ ਇਹ ਮਨ ਵਿੱਚ ਆਈ ਵੀ ਕਸੂਰ ਤਾਂ ਰਾਜੇ ਦਾ, ਰਾਜ ਇਹ ਕਰਦਾ ਔਰ ਦੁੱਖ ਇਹਨੇ ਦਿੱਤਾ ਅਤੇ ਨਿੱਕਾ ਜਿਹਾ ਬੱਚਾ, ਉਹਦਾ ਤਾਂ ਕੋਈ ਦੋਸ਼ ਨਹੀਂ। ਤਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਸਿੱਖ ਬਾਬਾ ਸਾਵਣ ਮੱਲ ਨੇ ਉਸ ਬੱਚੇ ਦੇ ਸਿਰਾਣੇ ਬਹਿ ਕੇ ਜਪਜੀ ਸਾਹਿਬ ਦੇ ਪਾਠ ਕੀਤੇ, ਉਪਰੰਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਹੇ ਦਾਤਾ ਤੇਰੇ ਕਾਰਜ ਵਾਸਤੇ ਆਏ ਹਾਂ, ਅਸੀਂ ਨਿਮਾਣੇ ਹਾਂ, ਸਾਡੇ ਤਰਲੇ ਦੀ ਲਾਜ ਰੱਖੀ, ਕਰਨ ਕਰਾਵਣ ਵਾਲਾ ਤੂੰ ਸਮਰੱਥ ਹੈ, ਸਾਡਾ ਤਾਂ ਕੇਵਲ ਨਾਂ ਹੀ ਲੱਗਣਾ। ਮਹਾਰਾਜ ਆਪਣੀ ਸਿੱਖੀ ਦੀ ਲੱਜ ਪਾਲ, ਇਸ ਬੱਚੇ ਦੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖ। ਇੰਨਾ ਕਹਿ ਕੇ ਅਰਦਾਸ ਕਰਕੇ, ਕਿਉਂਕਿ ਅਰਦਾਸ ਕਰਨ ਵਾਲੇ ਦੇ ਦਿਲ ਅੰਦਰ ਭਰੋਸਾ ਹੋਣਾ ਚਾਹੀਦਾ ਵੀ ਜੋ ਮੈਂ ਕਹਿਤਾ ਆਪਣੇ ਗੁਰੂ ਨੂੰ ਸੱਚੇ ਦਿਲੋਂ, ਹੁਣ ਗੁਰੂ ਨੇ ਉਹ ਮੇਰੀ ਗੱਲ ਮੰਨ ਲੈਣੀ। ਫਿਰ ਉਹ ਰੁਮਾਲ ਉਸ ਬੱਚੇ ਦੇ ਮੁੱਖ 'ਤੇ ਛੁਹਾਇਆ ਅਤੇ ਪ੍ਰੇਮ ਨਾਲ ਬਾਬਾ ਜੀ ਕਹਿੰਦੇ, ਬੇਟਾ ਉੱਠ, ਉੱਠ ਕੇ ਵਾਹਿਗੁਰੂ ਜਪ, ਤੈਨੂੰ ਤਾਂ ਰੱਬ ਨੇ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਭੇਜਿਆ ਹੋਇਆ, ਔਰ ਤੇਰੇ ਟੁੱਟੇ ਸਾਹਾਂ ਦੀ ਤੰਦ ਜਿਹੜੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋੜਨੀ ਹੈ। ਆਓ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਨਾਲ ਨਵਾਜਿਆ ਹੋਇਆ ਰੁਮਾਲ ਉਹਦੇ ਮੁੱਖ 'ਤੇ ਛੁਹਾ ਕੇ, ਮੁੱਖ ਉਹਦਾ ਸਾਫ ਕਰਕੇ, ਇੱਕ ਪਿਆਰ ਭਰੀ ਦ੍ਰਿਸ਼ਟੀ ਪਾ ਕੇ, ਜਿਵੇਂ ਬਾਬਾ ਸਾਵਣ ਮੱਲ ਨੇ ਉਸ ਮੁਰਸ਼ਦ ਹੋਏ ਬੱਚੇ ਨੂੰ ਆਖਿਆ, ਕਾਕਾ ਉੱਠ ਕੇ ਵਾਹਿਗੁਰੂ ਦਾ ਨਾਮ ਜਪ, ਅਤੇ ਸੱਚਮੁੱਚ ਉਹ ਬੱਚਾ ਉੱਠ ਕੇ ਬਹਿ ਗਿਆ। ਇਉਂ ਬੇਨਤੀ ਕੀਤੀ ਜਾ ਰਹੀ।

0: ਕਮਾਈ ਵਾਲੇ ਸਿੱਖ ਦਾ ਕੌਤਕ ਵੇਖ ਕੇ ਰਾਜਾ ਬੜਾ ਹੈਰਾਨ ਹੋਇਆ। ਖੁਸ਼ੀ ਦੀ ਕੋਈ ਹੱਦ ਨਾ ਰਹੀ। ਪੁੱਤਰ ਨੂੰ ਚੁੰਮ ਕੇ ਗਲ ਨਾਲ ਲਾਇਆ। ਬਾਬਾ ਸਾਵਣ ਮੱਲ ਨੂੰ ਕਹਿੰਦਾ, ਇਹ ਤੁਸੀਂ ਇੰਨੀਆਂ ਵਡਿਆਈਆਂ, ਇੰਨੀਆਂ ਸ਼ਕਤੀਆਂ ਕਿੱਥੋਂ ਪ੍ਰਾਪਤ ਕੀਤੀਆਂ, ਮੈਨੂੰ ਵੀ ਦੱਸੋ। ਉਹਨੇ ਆਖਿਆ, ਇਹ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨਾਲ ਲੱਗੀਆਂ ਹੋਈਆਂ ਧੂੜ ਵਰਗੀਆਂ ਨੇ, ਸਭ ਉਹਨਾਂ ਦੀਆਂ ਰਹਿਮਤਾਂ ਨੇ। ਦਿਲ ਅੰਦਰ ਪਿਆਰ ਜਾਗਿਆ। ਕਹਿੰਦਾ, ਫਿਰ ਮੈਂ ਵੀ ਤੁਹਾਡੇ ਉਸ ਸਤਿਗੁਰੂ ਦੇ ਦਰਸ਼ਨ ਕਰਨੇ ਆ, ਜਿਸ ਸਤਿਗੁਰੂ ਦੀ ਕਿਰਪਾ ਨਾਲ ਮੇਰਾ ਪੁੱਤਰ ਜਿਹੜਾ ਹੈ ਉਹ ਫਿਰ ਦੁਨੀਆਂ ਤੇ ਜਿਉਂਦਾ ਹੋਇਆ, ਔਰ ਮੇਰੀਆਂ ਆਸਾਂ ਦਾ ਮਨਾਰਾ ਜਿਹੜਾ ਉਹ ਬਚਿਆ। ਇਤਿਹਾਸਕਾਰਾਂ ਲਿਖਿਆ, ਫਿਰ ਭਾਈ ਸਾਵਣ ਮੱਲ ਦੀ ਪ੍ਰੇਰਨਾ ਸਦਕਾ ਉਹ ਰਾਜਾ ਧਨ ਦੌਲਤ ਵੀ ਲੈ ਕੇ ਆਇਆ ਭੇਟ ਕਰਨ ਵਾਸਤੇ। ਬਹੁਤ ਸਾਰੀਆਂ ਲੱਕੜਾਂ ਬੇੜਿਆਂ ਵਿੱਚ ਲੱਦ ਕੇ ਵਾਇਆ ਦਰਿਆ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚਾ, ਔਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਬਣ ਕੇ ਸਿੱਖੀ ਦਾ ਪ੍ਰਸ਼ਾਦ ਲੈ ਕੇ ਫਿਰ ਆਪਣੇ ਦੇਸ਼ ਨੂੰ ਪਰਤਿਆ, ਤੇ ਜਦ ਤੱਕ ਜਿਉਂਦਾ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦਾ ਰਿਹਾ। ਇਹ ਹੈ ਗੁਰੂ ਮਹਾਰਾਜ ਦੀ ਕਰਾਮਾਤ। ਗੁਰੂ ਤਾਂ ਮਹਾਨ ਹੈ ਹੀ ਹੈ। ਕੋਈ ਗੁਰੂ ਕਾ ਸਿੱਖ ਗੁਰੂ ਦੇ ਨਾਮ ਦੀ ਕਮਾਈ ਕਰ ਲਏ ਤੇ ਗੁਰੂ ਉਹਦੇ ਵਿੱਚ ਵੀ ਤਾਕਤਾਂ ਭਰ ਦਿੰਦਾ ਹੈ, ਉਹ ਵੀ ਸੰਸਾਰ ਦੇ ਬੇੜੇ ਤਾਰਨ ਜੋਗਾ ਹੋ ਜਾਂਦਾ। ਜਨ ਨਾਨਕ ਧੂਣ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੈ। ਸੋ ਆਓ, ਸਮਾਂ ਸਮਾਪਤ ਹੈ। ਹੋਈਆਂ ਭੁੱਲਾਂ ਦੀ ਖਿਮਾ। ਅਨੰਦ ਸਾਹਿਬ ਜੀ ਦੇ ਜਾਪ ਹੋਣਗੇ, ਉਪਰੰਤ ਅਰਦਾਸ ਬੇਨਤੀ। ਸਤਿਗੁਰੂ ਜੀ ਆਪਣੇ ਨਿੱਜ ਆਸਣ ਨੂੰ ਜਾਣਗੇ। ਆਓ ਥੋੜ੍ਹਾ ਜਿਹਾ ਸਮਾਂ ਹੋਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਰਦਾਰ ਕਰੀਏ। ਫਤਿਹ ਬੁਲਾਓ ਸਰਬੱਤ ਗੁਰੂ ਕੀ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪੈ

ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਵੰਦੇ, ਦਿੱਲੀ ਤਖ਼ਤ ਪਰ ਬਹੇਗੀ, ਸ਼ੁਦਰ ਜੁਲੇਗਾ ਸੀਸ ਪਾਰਾ।

ਗੁਰੂ ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ, ਆਪ ਜੀ ਨੇ ਬੜੇ ਪ੍ਰੇਮ ਨਾਲ ਕੇਸਰੀ ਜਥੇ ਪਾਸੋਂ ਗੁਰ ਇਤਿਹਾਸ ਸਿੱਖ ਇਤਿਹਾਸ ਦਾ ਆਨੰਦ ਮਾਣਿਆ। ਸੇਵਾ ਨਿਭਾਰੇ ਸੰਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਏ ਦਾ ਸਮੂਹ ਜਥਾ ਜਥੇ ਦਾ ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ।

24 ਅਤੇ 25 ਨੂੰ ਜੋਤ ਕੀਰਤਨ ਦਰਬਾਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ, 25 ਅਕਤੂਬਰ ਨੂੰ ਮੇਨ ਹਾਲ ਵਿੱਚ ਸ਼ਾਮ ਨੂੰ 4 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 27 ਤਰੀਕ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਅਤੇ ਸ਼ਾਮ ਨੂੰ 5 ਵਜੇ ਭੋਗ ਪਾਏ ਜਾਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸੰਗਤ ਜੀ, ਜੋ ਪੰਜਾਬ ਦੇ ਅੰਦਰ ਘਟਨਾ ਵਾਪਰੀ ਹੈ, ਜਿਹੜਾ ਗੁਰਮੁਖ ਪਿਆਰਾ ਨਸ਼ਿਆਂ ਦੇ ਸੌਦਾਗਰਾਂ ਦੇ ਖਿਲਾਫ਼ ਆਵਾਜ਼ ਚੁੱਕਦਾ ਸੀ, ਨਸ਼ਿਆਂ ਦੇ ਖਿਲਾਫ਼, ਅੱਜ ਉਸੇ ਨੂੰ ਖਤਮ ਕਰ ਦਿੱਤਾ ਗਿਆ। ਸਮੁੱਚੇ ਕੌਮ ਦੇ ਮਨੁੱਖਤਾ ਦੇ ਹਿਰਦੇ ਬਲੁੰਦਰੇ ਗਏ ਹਨ। ਸੋ ਗੁਰੂ ਘਰ ਵੱਲੋਂ ਕੱਲ੍ਹ ਸੰਗਤ ਜੀ ਜਥੇਦਾਰ ਭਾਈ ਹਰਦੀਪ ਸਿੰਘ ਜੀ ਨਿੱਜਰ ਸ਼ਹੀਦੀ ਅਸਥਾਨ 'ਤੇ ਸ਼ਾਮ ਨੂੰ 6:30 ਵਜੇ ਇਕੱਤਰਤਾ ਰੱਖੀ ਹੈ। ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਮਾਤਾ ਭਾਨੀ ਜੀ ਹਾਲ ਵਿੱਚ ਆਰੰਭ ਹੋਣਗੇ। ਸੋ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰੋ। ਹੋਈਆਂ ਬੇਅੰਤ ਭੁੱਲਾਂ ਬਖਸ਼

ਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾ ਸਭਿਆ ਮਿਟਾਈ ਕਹ ਨਾਨਕ ਕਿਰਪਾ ਪਹੀ ਪ੍ਰਭੇ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ।

ਵੇਸੈ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਦਰਵ ਚੰਦੀਪ ਬਨੇ ਤਾਰਕਾ ਮੰਡਲ ਜਨਕ ਮੋਤੇ ਧੂਪ।

0: KRPI Radio ਤੇ ਤੁਸੀਂ ਸੁਣ ਰਹੇ ਸੀ Live from Guru Nanak Sikh Gurdwara Sahib, Scott Road, Surrey.
1: You're listening to KRPI 1550 Radio, Ferndale, Washington.
2: Vaheguru Ji Ka Khalsa, Vaheguru Ji Ki Fateh. Guru Rup Satsang Ji Ho, Hari Jas, Pahle Aap Jine Ras Genne Kirtan Rahi Sarvan Ki Tar, ਫਿਰ ਗੁਰਮੁਖ ਪਿਆਰਿਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਲੜੀਵਾਰ ਵਿਚਾਰ ਆਪਣੇ ਸਰਵਨ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਮਹਾਂਸਾਗਰ ਨੇ। ਇਸ ਸਾਗਰ ਵਿੱਚ ਜੀਵਨ ਭਰ ਦੇ ਚੋਂ ਵੀ ਅਗਰ ਕੋਈ ਮਨੁੱਖ ਪ੍ਰਾਪਤ ਕਰੇ ਤਾਂ ਮੇਰੇ ਖਿਆਲ ਇੱਕ ਬੂੰਦ ਤੋਂ ਜ਼ਿਆਦਾ ਪ੍ਰਾਪਤ ਨਹੀਂ ਕਰ ਸਕਦਾ। ਕੁਛ ਵਿਚਾਰਾਂ ਆਪ ਜੀ ਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਿਹਰਾਮਤ ਦਾ ਸਦਕਾ ਰੱਖਣ ਦੀ ਨਿਵਾਣੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਦੋ ਪੰਕਤੀਆਂ, ਆਗਾਂ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਜਿੱਥੇ ਮੁੜ ਕੇ ਜਨਮ ਤੇ ਮਰਨ ਤੋਂ ਬਚਣਾ ਚਾਹੁੰਦਾ, ਕਿਉਂਕਿ ਭਾਰਤ ਦਾ ਸਾਰਾ ਧਾਰਮਿਕ ਜੀਵਨ, ਧਾਰਮਿਕ ਅਭਿਆਸ, ਰਿਸ਼ੀ ਮੁਨੀ ਬਸ ਦੋ ਹੀ ਦੁੱਖ ਮੰਨਦੇ ਨੇ, ਜਨਮ ਤੇ ਮਰਨ। ਬਾਕੀ ਸਾਰੇ ਦੁੱਖ ਇਹਨਾਂ ਦੀ ਛਾਇਆ ਨੇ। ਬਹੁੜ ਨਾ ਹੋਵੇ ਜਨਮੜਾ, ਤਾਂ ਫਿਰ ਕੀ ਕਰੀਏ? ਅਗਾਂਹ ਕੋ ਤਰਾਂਗ, ਅੱਗੇ ਵੇਖ, ਅੱਗੇ ਵੇਖ, ਪਿੱਛਾ ਫੇਰ ਨਾ ਮੋੜੜਾ, ਭੁੱਲ ਕੇ ਵੀ ਪਿੱਛੇ ਵੇਖਣ ਦਾ ਯਤਨ ਨਾ ਕਰੀ। ਅਗਾਂਹ ਕੋ ਤਰਾਂਗ, ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਪ੍ਰਭੂ ਨੇ ਇੱਕ ਮੌਕਾ ਦਿੱਤਾ, ਇੱਕ ਵਾਰੀ ਦਿੱਤੀ ਹੈ, ਅਵਸਰ ਦਿੱਤਾ ਹੈ ਅੱਗੇ ਵੇਖਣ ਦਾ। ਤੂੰ ਅੱਗੇ ਵੇਖ, ਤੂੰ ਅੱਗੇ ਕੀ ਵੇਖੀਏ? ਇੱਕ ਪ੍ਰਸ਼ਨ ਸਾਹਿਬ ਕਹਿੰਦੇ ਨੇ, ਦੇ ਲੰਮੀ ਨਦਰ ਨਿਹਾਲੀਏ। ਗੁਰੂ ਨਾਨਕ ਦੇਵ ਜੀ ਮਹਾਰਾਜ ਲੰਮੀ ਨਦਰ ਵਾਲੇ ਨੂੰ ਉਰਦੂ ਚ ਕਹਿੰਦੇ ਨੇ ਦੂਰ ਦ੍ਰਿਸ਼ਟ। ਇਹ ਬੜਾ ਦੂਰ ਦ੍ਰਿਸ਼ਟ ਹੈ, ਬੜੀ ਦੂਰ ਤੱਕ ਵੇਖਦਾ ਹੈ। ਤੋ ਦੂਰ ਤੱਕ ਕੀ ਵੇਖਦਾ ਹੈ? ਲੰਮੀ ਨਗਰ ਨਿਹਾਲੀਏ, ਇਹਦੇ ਕੋਲ ਬੜੀ ਲੰਬੀ ਨਿਗਾਹ ਹੈ, ਇਹਦੀ ਤੱਕਣੀ ਬੜੀ ਲੰਬੀ ਹੈ, ਬਹੁਤ ਦੂਰ ਤੱਕ ਵੇਖਦਾ ਹੈ, ਬਹੁਤ ਦੂਰ ਤੱਕ ਵੇਖਦਾ ਹੈ। ਤੋ ਦੂਰ ਤੱਕ ਕੀ ਵੇਖਣਾ ਹੈ? ਸ਼ਿਖਰ ਨੂੰ ਵੇਖਣਾ, ਸ਼ਿਖਰ ਨੂੰ। ਦੂਰ ਤੱਕ ਕੀ ਵੇਖਣਾ ਹੈ? ਆਪਣੇ ਘਰ ਨੂੰ ਵੇਖਣਾ। ਹੁਣ ਮੈਂ ਅਰਜ਼ ਕਰਾਂ, ਸਾਡੇ ਕੋਲ ਜਿਹੜਾ ਜੀਵਨ ਹੈ, ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਬਿਰਧ ਹੈ, ਅਗਰ ਇੱਕ ਬੱਚਾ ਅੱਗੇ ਵੇਖੇ ਆਪਣੇ ਵਿੱਚ, ਅੱਗੇ ਵੇਖੇ ਤਾਂ ਕੀ ਹੈ? ਜਵਾਨੀ। ਜਦਕਿ ਬੱਚਾ ਅੱਗੇ ਨਹੀਂ ਵੇਖਦਾ, ਬੱਚਾ ਬਚਪਨ ਵਿੱਚ ਹੀ ਉਲਝਿਆ ਰਹਿੰਦਾ, ਆਪਣੇ ਹਾਣ ਦੇ 'ਚ ਹੀ ਉਲਝਿਆ ਰਹਿੰਦਾ, ਖਿਡੌਣਿਆਂ ਦੀ ਖੇਡ ਦੇ 'ਚ ਹੀ ਉਲਝਿਆ ਰਹਿੰਦਾ। ਭਾਵੇਂ ਜਵਾਨ ਉਸਦੇ ਸਾਹਮਣੇ ਹੋਣ, ਬੱਚਾ ਜਵਾਨੀ ਨੂੰ ਨਹੀਂ ਦੇਖਦਾ, ਆਪਣੇ ਵਿੱਚ ਜਵਾਨੀ ਨੂੰ ਨਹੀਂ ਦੇਖਦਾ, ਇਤਨੀ ਲੰਬੀ ਨਿਗਾਹ ਉਸਦੀ ਨਹੀਂ ਹੁੰਦੀ। ਅਗਰ ਇੱਕ ਬੱਚਾ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਫਿਰ ਕੀ ਹੈ? ਜਵਾਨੀ ਹੈ। ਜ਼ਰਾ ਹੋਰ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਕੀ ਹੈ? ਬੁਢੇਪਾ। ਤਾਂ ਮੈਂ ਅਰਜ਼ ਕਰਾਂ, ਕੋਈ ਜਵਾਨ ਬੁਢੇਪੇ ਨੂੰ ਨਹੀਂ ਵੇਖਦਾ ਆਪਣੇ ਵਿੱਚ, ਹਰ ਜਵਾਨ ਜਵਾਨੀ ਚ ਉਲਝਿਆ ਰਹਿ ਜਾਂਦਾ, ਅੱਗੇ ਨਹੀਂ ਵੇਖਦਾ, ਵਾਸ਼ਨਾ ਦੇ ਚ, ਕਾਮਨਾਵਾਂ ਦੇ ਚ, ਤਰ੍ਹਾਂ ਤਰ੍ਹਾਂ ਦੇ ਇੱਛਾ ਆਸਾਵਾਂ ਦੇ ਚ ਉਲਝਿਆ ਹੀ ਰਹਿ ਜਾਂਦਾ ਹੈ। ਕੋਈ ਜਵਾਨ ਅੱਗੇ ਵੇਖਣ ਦਾ ਯਤਨ ਨਹੀਂ ਕਰਦਾ, ਕੋਈ ਬੱਚਾ ਅੱਗੇ ਨਹੀਂ ਵੇਖਦਾ। ਅਗਰ ਇੱਕ ਜਵਾਨ ਅੱਗੇ ਵੇਖੇ ਔਰ ਇੱਕ ਬੱਚੇ ਦੀ ਨਿਗਾਹ ਵੀ ਜਵਾਨੀ ਤੋਂ ਅੱਗੇ ਚਲੀ ਜਾਏ ਤਾਂ ਫਿਰ ਕੀ ਹੈ? ਬੁਢੇਪਾ, ਹੁਣ ਇੱਥੇ ਵੀ ਮੈਂ ਅਰਜ਼ ਕਰਾਂ, ਕੋਈ ਬੁੱਢਾ ਬੁਢੇਪੇ ਨੂੰ ਨਹੀਂ ਦੇਖਦਾ, ਨਹੀਂ ਦੇਖਦਾ। ਬੁੱਢਾ ਆਪਣੀ ਨਿਗਾਹ ਪਿੱਛੇ ਕਰ ਲੈਂਦਾ, ਉਹਦੇ ਅੰਦਰ ਚੱਲਦੀਆਂ ਨੇ ਯਾਦਾਂ ਜਵਾਨੀ ਦੀਆਂ, ਬਚਪਨ ਦੀਆਂ, ਕਿਤੇ ਰਿਵਰਸ ਗੇਅਰ ਲਾ ਲੈਂਦਾ। ਚਲੋ ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿੰਦਾ, ਇੱਕ ਜਵਾਨ ਜਵਾਨੀ ਵਿੱਚ ਉਲਝਿਆ ਰਹਿੰਦਾ, ਔਰ ਇੱਕ ਬੁੱਢਾ ਬੁਢੇਪੇ ਨੂੰ ਵੀ ਨਹੀਂ ਦੇਖਦਾ, ਉਹ ਪਿੱਛੇ ਮੁੜ ਲੈਂਦਾ, ਆਪਣਾ ਧਿਆਨ ਪਿੱਛੇ ਕਰ ਲੈਂਦਾ, ਆਪਣੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ। ਬਾਬਾ ਫਰੀਦ ਸਮਝਾਉਂਦੇ ਨੇ, ਦੇਖ ਫਰੀਦਾ ਜੇਥੀਆ ਦਾੜੀ ਹੋਈ ਬੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੋਸ। ਅੱਗਾ ਤੇ ਬਹੁਤ ਰੋਜ਼ ਰੋਜ਼ ਨੇੜੇ ਆ ਰਿਹਾ, ਨੇੜੇ ਆ ਰਿਹਾ, ਤੂੰ ਵੇਖ। ਮੈਂ ਫਿਰ ਅਰਜ਼ ਕਰਾਂ, ਕੋਈ ਆਪਣੀ ਉਮਰ ਤੋਂ ਅੱਗੇ ਨਹੀਂ ਵੇਖਦਾ, ਆਪਣੀ ਉਮਰ ਦੇ ਚ ਆਪਣੀ ਹਾਣ ਦੇ ਚ ਹੀ ਉਲਝਿਆ ਰਹਿ ਜਾਂਦਾ। ਇੱਕ ਬੱਚਾ ਅਗਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਜਵਾਨੀ, ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਬੁਢੇਪਾ, ਤੇ ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਕਾਲ। ਸ਼ਿਖਰ ਤੱਕ ਇਹਦੀ ਨਿਗਾਹ ਚਲੇ ਜਾਏ ਤਾਂ ਕੀ ਹੈ ਅਕਾਲ। ਇਹ ਜੋ ਸਾਹਿਬ ਕਹਿੰਦੇ ਨੇ, ਦੇ ਲੰਮੀ ਨਜ਼ਰ ਨਿਹਾਲੀ ਹੈ, ਨਿਗਾਹ ਬਹੁਤ ਲੰਬੀ ਕਰ, ਅਖੀਰ ਨੂੰ ਵੇਖ, ਆਪਣੀ ਸ਼ਿਖਰਤਾ ਨੂੰ ਵੇਖ। ਮੈਂ ਅਰਜ਼ ਕਰਾਂ, ਕਿਸੇ ਬੱਚੇ ਦੀ ਨਿਗਾਹ ਅੱਗੇ ਨਹੀਂ ਜਾਂਦੀ। ਸੰਸਾਰ ਦੇ ਇਤਿਹਾਸ ਵਿੱਚ ਬਹੁਤ ਥੋੜੇ ਹੀ ਬੱਚੇ ਹੋਏ ਨੇ ਜੋ ਅੱਗੇ ਵੇਖਣ ਦੇ ਸਮਰੱਥ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ। ਅਗਾਂਖੂ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਵਾਰ ਬਹੁੜ ਨਾ ਹੋਵੀ ਜਨਮੜਾ। ਸਾਰੇ ਧਾਰਮਿਕ ਕਰਮ ਕਰ ਰਿਹਾ ਪਰ ਨਿਗਾਹ ਅੱਗੇ ਨਹੀਂ, ਇਹ ਮਨੁੱਖ ਰੁਕਿਆ ਹੋਇਆ, ਰੁਕਿਆ ਹੋਇਆ, ਇਹਦਾ ਧਿਆਨ ਨਹੀਂ ਚੱਲ ਰਿਹਾ, ਇਹਦੀ ਸੁਰਤ ਨਹੀਂ ਚੱਲ ਰਹੀ, ਭਾਵੇਂ ਸਰੀਰ ਤੇ ਚੱਲ ਰਿਹਾ। ਹਰ ਬੱਚੇ ਦਾ ਸਰੀਰ ਜਵਾਨੀ ਦੀ ਤਰਫ ਜਾ ਰਿਹਾ, ਹਰ ਜਵਾਨ ਦਾ ਸਰੀਰ ਬੁਢੇਪੇ ਦੀ ਤਰਫ ਜਾ ਰਿਹਾ, ਹਰ ਬੁੱਢੇ ਦਾ ਸਰੀਰ ਸ਼ਮਸ਼ਾਨ ਦੀ ਤਰਫ ਜਾ ਰਿਹਾ, ਮਰਗੜ ਘਾਤ ਦੀ ਤਰਫ ਜਾ ਰਿਹਾ। ਧਿਆਨ ਧਿਆਨ ਇਸ ਢੰਗ ਨਾਲ ਨਹੀਂ ਚੱਲਦਾ। ਇਹ ਵੀ ਮੈਂ ਅਰਜ਼ ਕਰਾਂ, ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿ ਜਾਂਦਾ, ਧਿਆਨ ਅੱਗੇ ਨਹੀਂ ਜਾਂਦਾ। ਇੱਕ ਜਵਾਨ ਜਵਾਨੀ ਦੇ ਚ ਹੀ ਫਸਿਆ ਰਹਿ ਜਾਂਦਾ, ਸੁਰਤ ਅੱਗੇ ਨਹੀਂ ਜਾਂਦੀ, ਨਹੀਂ ਜਾਂਦੀ। ਇੱਕ ਬੁੱਢਾ ਤੇ ਕਹਿੰਦੇ ਨੇ ਬੁਢੇਪੇ ਚ ਵੀ ਨਹੀਂ ਰੁਕਦਾ, ਇਹ ਤੇ ਧਿਆਨ ਪਿੱਛੇ ਕਰ ਲੈਂਦਾ। ਦਸ ਵੀਹ ਬਿਰਧ ਕਿਧਰੇ ਬੈਠੇ ਹਨ, 80% ਜੋ ਗੱਲਾਂ ਹੋਣਗੀਆਂ ਉਹ ਜਵਾਨੀ ਦੀਆਂ ਹੋਣਗੀਆਂ, ਬਚਪਨ ਦੀਆਂ ਹੋਣਗੀਆਂ। ਬੁੱਢਾ ਤੇ ਬੁਢੇਪੇ ਦੀ ਗੱਲ ਹੀ ਨਹੀਂ ਕਰਦਾ। ਅਗਰ ਇੱਕ ਬੁੱਢਾ ਅੱਗੇ ਵੇਖੇ ਤਾਂ ਕੀ ਹੈ ਕਾਲ। ਕਾਲ ਤੱਕ ਜਿਸਦੀ ਦ੍ਰਿਸ਼ਟੀ ਪਹੁੰਚ ਜਾਏ, ਕਾਲ ਵੈਸੇ ਸਮੇਂ ਨੂੰ ਕਹਿੰਦੇ ਨੇ, ਸਮੇਂ ਵਿੱਚ ਜੋ ਕੁਛ ਬਣਦਾ ਹੈ ਸਮਾਂ ਸਭ ਨੂੰ ਮਿਟਾ ਦਿੰਦਾ ਹੈ। ਸਮੇਂ ਦੇ ਦੋ ਕੰਮ ਨੇ, ਬਣਾਉਣਾ ਮਿਟਾਉਣਾ, ਬਣਾਉਣਾ ਮਿਟਾਉਣਾ। ਸਮਾਂ ਕਿਸ ਨੂੰ ਬਣਾਉਂਦਾ ਹੈ ਆਕਾਰ ਨੂੰ, ਸਮਾਂ ਕਿਸ ਨੂੰ ਮਿਟਾ ਦਿੰਦਾ ਹੈ ਆਕਾਰ ਨੂੰ। ਸਰੀਰ ਆਕਾਰ ਹੈ, ਇਹ ਸਰੀਰ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀਆਂ ਦਾ ਹੋਵੇ, ਸਮਾਂ ਮਿਟਾ ਦਿੰਦਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ੋਜੋ ਅਵਤਾਰਾ, ਕਾਲ ਪਾਏ ਕਰਬਿਸਨ ਪ੍ਰਗਾਸਾ, ਸਕਲ ਕਾਲ ਕਾ ਕਿਉਂ ਤਮਾਸ਼ਾ। ਸਭ ਸਮੇਂ ਦਾ ਤਮਾਸ਼ਾ ਹੈ, ਬ੍ਰਹਮਾ ਬਣਿਆ ਸਮੇਂ ਨੇ ਮਿਟਾ ਦਿੱਤਾ, ਵਿਸ਼ਨੂੰ ਬਣੇ ਸ਼ਿਵ ਬਣੇ ਸਮੇਂ ਨੇ ਮਿਟਾ ਦਿੱਤੇ। ਤਮਾਮ ਰਿਸ਼ੀ ਮੁਨੀ ਪੀਰ ਪੈਗੰਬਰ ਸਰੀਰ ਬਣਿਆ ਉਹਨਾਂ ਦਾ, ਨਾਸ ਹੋ ਗਿਆ। ਇਸ ਵਾਸਤੇ ਮੂਲ ਰੂਪ ਦੇ ਚ ਕਹਿੰਦੇ ਨੇ, ਕੋਈ ਪੈਗੰਬਰ ਕੋਈ ਅਵਤਾਰ ਕੇਵਲ ਸਰੀਰ ਨਹੀਂ ਆਉਂਦਾ, ਔਰ ਸਰੀਰ ਤੇ ਜੋ ਰੁਕ ਗਿਆ ਉਸਨੇ ਗੱਲ ਨੂੰ ਸਮਝਿਆ ਹੀ ਨਹੀਂ, ਗੱਲ ਨੂੰ ਜਾਣਿਆ ਹੀ ਨਹੀਂ। ਪਰ ਚੂੰਕਿ ਸਰੀਰ ਦਿਖਾਈ ਦੇ ਰਿਹਾ, ਸਰੀਰ ਪ੍ਰਭਾਵਿਤ ਕਰਦਾ, ਤੇ ਸਰੀਰ ਦੇ ਤਲ ਤੇ ਜਿਸ ਦੀ ਦ੍ਰਿਸ਼ਟੀ ਰੁਕੀ ਹੋਵੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਆਮ ਜਗਤ ਪ੍ਰਭਾਵਿਤ ਹੁੰਦਾ ਕਿਉਂਕਿ ਆਮ ਜਗਤ ਸਰੀਰ ਦੇ ਤਲ ਤੇ ਹੀ ਰੁਕਿਆ ਹੋਇਆ। ਕੋਈ ਅਵਤਾਰ ਸਰੀਰ ਦੇ ਤਲ ਤੇ ਨਹੀਂ ਰੁਕਿਆ। ਅਗਰ ਸਰੀਰ ਦੇ ਤਲ ਤੇ ਰੁਕਿਆ ਫਿਰ ਸਾਡੇ ਵਰਗਾ ਹੀ ਹੈ, ਪੂਜਣ ਦੀ ਕੋਈ ਲੋੜ ਨਹੀਂ। ਉਹ ਸਰੀਰ ਤੋਂ ਅੱਗੇ ਆਉਂਦੇ ਨੇ, ਤਨ ਤੋਂ ਅੱਗੇ ਆਉਂਦੇ ਨੇ। ਹੁਣ ਮੈਂ ਫਿਰ ਦੁਹਰਾਵਾਂ, ਹੋ ਸਕਦਾ ਮੈਨੂੰ ਕੋਈ ਚੰਗੇ ਸ਼ਬਦ ਨਾ ਮਿਲਣ। ਅਗਾਂਹੂ ਤਰਾਂ ਅੱਗੇ ਵੇਖ, ਪਿੱਛਾ ਫੇਰ ਨਾ ਮੋੜੜਾ। ਪਿੱਛੇ ਕੀ ਹੈ ਜਨਮ ਦਿਨ, ਅੱਗੇ ਕੀ ਹੈ ਮਰਨ ਦਿਨ ਕਾਲ। ਅਗਾਂਹੂ ਤਰਾਂ ਹੁਣ ਮੈਂ ਅਰਜ਼ ਕਰਾਂ, ਪਰਮਾਤਮਾ ਦੇ ਮਾਰਗ ਤੇ ਮਨੁੱਖ ਪਰਮਾਤਮਾ ਦੇ ਗਿਆਨ ਕਰਕੇ ਨਹੀਂ ਚੱਲਦਾ, ਇਸ ਚੱਕਰ ਚ ਨਾ ਪੈਣਾ। ਕਿਉਂ? ਪਰਮਾਤਮਾ ਤੇ ਗਿਆਨ ਇਹ ਦੋਵੇਂ ਇਕੱਠੇ ਹੀ ਮਿਲਦੇ ਨੇ, ਨਾ ਪਹਿਲੇ ਗਿਆਨ ਮਿਲਦਾ ਨਾ ਪਹਿਲੇ ਭਗਵਾਨ ਮਿਲਦਾ, ਦੋਵੇਂ ਇਕੱਠੇ ਹੀ ਮਿਲਦੇ ਨੇ। ਚਲੋ ਇਸ ਨੂੰ ਮੈਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂ। ਜਿਸੇ ਕੋਈ ਮਨੁੱਖ ਇਹ ਆਖੇ ਬੜੀ ਧੁੱਪ ਨਿਕਲੀ ਹੈ, ਬੜਾ ਚਾਨਣਾ ਹੈ, ਪਰ ਉਹ ਆਖੇ ਸੂਰਜ ਤੇ ਹੈ ਹੀ ਨਹੀਂ, ਉਹ ਤੇ ਨਿਕਲਿਆ ਹੀ ਨਹੀਂ, ਇਹ ਕਿਵੇਂ ਹੋ ਸਕਦਾ? ਜਦ ਧੁੱਪ ਹੈ, ਰੋਸ਼ਨੀ ਹੈ, ਤਾਂ ਫਿਰ ਸੂਰਜ ਵੀ ਹੈ। ਕਿ ਕੋਈ ਐਸਾ ਆਖੇ ਸੂਰਜ ਤੇ ਸਿਰ ਤੇ ਖੜਾ ਹੈ, ਚਮਕਦਾ ਪਿਆ, ਪਰ ਚਾਨਣਾ ਤੇ ਹੈ ਹੀ ਨਹੀਂ, ਧੁੱਪ ਤੇ ਹੈ ਹੀ ਨਹੀਂ, ਇਹ ਕਿਸ ਤਰ੍ਹਾਂ ਹੋ ਸਕਦਾ? ਸੂਰਜ ਹੈ ਤਾਂ ਫਿਰ ਚਾਨਣਾ ਵੀ ਹੈ, ਚਾਨਣਾ ਹੈ ਤੋ ਸੂਰਜ ਹੈ। ਗਿਆਨ ਤੇ ਭਗਵਾਨ ਦੋਵੇਂ ਇਕੱਠੇ ਪ੍ਰਗਟਾਉਂਦੇ ਨੇ, ਸੂਰਜ ਤੇ ਚਾਨਣਾ ਦੋਵੇਂ ਇਕੱਠੇ ਹੀ ਪ੍ਰਗਟਾਉਂਦੇ, ਅੱਗੇ ਪਿੱਛੇ ਨਹੀਂ ਆਉਂਦੇ। ਸੂਰਜ ਅੱਜ ਚੜਿਆ ਤੇ ਚਾਨਣਾ ਕੱਲ ਹੋਵੇਗਾ, ਜਾਂ ਚਾਨਣਾ ਅੱਜ ਹੋਇਆ ਤੇ ਸੂਰਜ ਕੱਲ ਆਵੇਗਾ। ਬ੍ਰਹਮ ਗਿਆਨ, ਗਿਆਨ ਤੇ ਬ੍ਰਹਮ ਦੋਵੇਂ ਇਕੱਠੇ ਪ੍ਰਗਟਾਉਂਦੇ ਨੇ, ਇਸ ਵਾਸਤੇ ਇਕੱਠਾ ਨਾਮ ਹੈ ਬ੍ਰਹਮ ਗਿਆਨ। ਗਿਆਨ ਤੇ ਬ੍ਰਹਮ ਦੋਵੇਂ ਇਕੱਠੇ ਪ੍ਰਗਟਾਉਂਦੇ ਨੇ। ਹੁਣ ਮੈਂ ਅਰਜ਼ ਕਰਾਂ, ਗਿਆਨ ਕਰਕੇ ਮਨੁੱਖ ਬ੍ਰਹਮ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਉੱਥੇ ਜਦ ਬ੍ਰਹਮ ਮਿਲਦਾ ਤੇ ਗਿਆਨ ਮਿਲਦਾ, ਗਿਆਨ ਮਿਲਦਾ ਤੇ ਬ੍ਰਹਮ ਮਿਲਦਾ, ਫਿਰ ਉਸਦੇ ਮਾਰਗ ਤੇ ਮਨੁੱਖ ਕਿਸ ਤਰ੍ਹਾਂ ਚੱਲੇਗਾ, ਆਪਣੇ ਧਿਆਨ ਨੂੰ ਕਿਸ ਤਰ੍ਹਾਂ ਚਲਾਏਗਾ? ਉਮੀਦ ਹੈ ਆਪ ਸਤਸੰਗੀ ਹੋ, ਜ਼ਰੂਰ ਇਸ ਗਹਿਰਾਈ ਨੂੰ ਪਕੜੋਗੇ। ਫਿਰ ਪਰਮਾਤਮਾ ਦੇ ਮਾਰਗ ਤੇ ਸਾਡਾ ਧਿਆਨ ਕਿਸ ਤਰ੍ਹਾਂ ਚੱਲੇ, ਸਾਡੀ ਸੁਰਤ ਕਿਸ ਤਰ੍ਹਾਂ ਚੱਲੇ? ਕਿਉਂਕਿ ਪਰਮਾਤਮਾ ਦਾ ਗਿਆਨ, ਜਿਸ ਨੂੰ ਅਸੀਂ ਗਿਆਨ ਕਹਿੰਦੇ, ਅਕਸ਼ਰੀ ਗਿਆਨ ਹੈ। ਮੈਂ ਤੁਹਾਨੂੰ ਅਕਸ਼ਰੀ ਗਿਆਨ ਸੁਣਾ ਰਿਹਾ, ਇਹ ਵੀ ਮਹਿਸੂਸ ਕਰਦਾ। ਮੈਂ ਅਰਥ ਪੜ੍ਹੇ ਨੇ, ਅਗਾਂਹੂ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਵਾਰ ਬੌੜ ਨਾ ਹੋਵੀ ਜਨਮੜਾ। ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਜ਼ਰੂਰ ਹੈ, ਬਦਲਦੀ ਨਹੀਂ ਹੈ, ਕਤਈ ਨਹੀਂ ਬਦਲਦੀ, ਉੱਕੀ ਨਹੀਂ ਬਦਲਦੀ, ਇਹ ਵੀ ਮੈਸ ਕਰਦੇ ਹਾਂ। ਫਿਰ ਕਿਹੜੇ ਗਿਆਨ ਨਾਲ ਜ਼ਿੰਦਗੀ ਬਦਲਦੀ ਹੈ? ਪਰਮਾਤਮਾ ਦਾ ਗਿਆਨ ਅਨੁਭਵੀ ਗਿਆਨ ਹੈ। ਪਰਮਾਤਮਾ ਮਿਲਦਾ ਤੇ ਪਰਮਾਤਮਾ ਦਾ ਗਿਆਨ ਮਿਲਦਾ, ਗਿਆਨ ਮਿਲਦਾ ਤੇ ਪਰਮਾਤਮਾ ਮਿਲਦਾ, ਅੱਗੇ ਪਿੱਛੇ ਦੀ ਗੱਲ ਨਹੀਂ ਹੈ। ਇਹਦਾ ਮਤਲਬ ਹੈ ਫਿਰ ਪਰਮਾਤਮਾ ਦੇ ਮਾਰਗ ਤੇ ਗਿਆਨ ਕਰਕੇ ਤੇ ਸਾਡਾ ਧਿਆਨ ਚੱਲੇਗਾ ਨਹੀਂ, ਫਿਰ ਕਿਸ ਤਰ੍ਹਾਂ ਚਲਾਈਏ, ਕਿਵੇਂ ਚਲਾਈਏ? ਇਸ ਨੁਕਤੇ ਨੂੰ ਅਗਰ ਮੈਂ ਕੋਈ ਚੰਗੇ ਸ਼ਬਦਾਂ ਵਿੱਚ ਬਿਆਨ ਕਰ ਸਕਿਆ ਤੇ ਤੁਹਾਡੀ ਪਕੜ ਚ ਆ ਗਈ ਗੱਲ, ਬੁਨਿਆਦੀ ਗੱਲ ਸਮਝ ਚ ਆ ਜਾਏਗੀ। ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਇਹਨੂੰ ਸਪਸ਼ਟ ਕਰਨ ਵਾਸਤੇ ਇੱਕ ਛੋਟੀ ਜਿਹੀ ਗਾਥਾ ਵੀ ਤੁਹਾਨੂੰ ਸਰਵਣ ਕਰਾ ਦਿਆਂ। ਰਾਏਪੁਰ ਵਿੱਚ ਕਿਸੇ ਨੇ, ਉਸ ਵਕਤ ਦੇ ਚੰਗੇ ਦਾਰਸ਼ਨਿਕ ਸੰਤ ਸਵਾਮੀ ਵਿਵੇਕਾਨੰਦ ਤੇ ਕਿਸੇ ਨੇ ਪ੍ਰਸ਼ਨ ਕਰ ਦਿੱਤਾ ਸੀ ਕਿ ਸਵਾਮੀ ਜੀ, ਕਿਆ ਮਨੁੱਖ ਦੀ ਜ਼ਿੰਦਗੀ 'ਚ ਕੋਈ ਬਲਾਇੰਡ ਫੇਥ ਦੀ ਜਗ੍ਹਾ ਵੀ ਹੈ, ਇਹਦੀ ਆਵਸ਼ਕਤਾ ਹੈ, ਅੰਧ ਵਿਸ਼ਵਾਸ ਚਾਹੀਦਾ? ਸ਼ਾਇਦ ਆਪ ਨੂੰ ਪਤਾ ਹੋਵੇ, ਸਵਾਮੀ ਵਿਵੇਕਾਨੰਦ ਨੇ ਕਿਹਾ ਸੀ, ਭਾਰਤ ਨੂੰ ਬਚਾਉਣਾ ਹੈ ਤੇ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਣਾ ਹੈ ਤਾਂ ਹਰ ਘਰ ਦੇ ਚ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੱਖ ਚਾਹੀਦਾ। ਉਹਦੇ ਹੀ ਬੋਲਾਂ ਦੀ ਅੱਗੋਂ ਨਕਲ ਕੀਤੀ ਮਦਨ ਮੋਹਨ ਮਾਲਵੀਆ ਨੇ, ਪਰ ਉਸਨੇ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਣਾ ਹੈ, ਭਾਰਤ ਦੇ ਧਰਮ ਨੂੰ ਬਚਾਉਣਾ ਹੈ, ਤਾਂ ਹਰ ਘਰ ਦੇ ਚ ਗੁਰੂ ਗੋਬਿੰਦ ਸਿੰਘ ਦਾ ਸਿੱਖ ਚਾਹੀਦਾ। ਮੂਲ ਰੂਪ ਦੇ ਚ ਪਹਿਲੇ ਬੋਲ ਸਵਾਮੀ ਵਿਵੇਕਾਨੰਦ ਦੇ ਸਨ। ਕਾਫੀ ਇਸਦੇ ਗ੍ਰੰਥ ਨੇ, ਬੜੇ ਵਿਚਾਰਕ ਸੁਲਝੇ ਵਿਦਵਾਨ। ਰਾਏਪੁਰ ਦੇ ਜਦ ਇਹਨਾਂ ਦੇ ਉੱਤੇ ਪ੍ਰਸ਼ਨ ਹੋਇਆ, ਸਵਾਮੀ ਜੀ ਕਿਆ ਬਲਾਇੰਡ ਫੇਥ ਦੀ ਆਵਸ਼ਕਤਾ ਹੈ, ਲੋੜ ਹੈ? ਜਿਹੜਾ ਤਰਕ ਕਰ ਰਿਹਾ ਸੀ, ਪ੍ਰਸ਼ਨ ਕਰ ਰਿਹਾ ਸੀ, ਉਹ ਵੀ ਸੁਲਝਿਆ ਹੋਇਆ ਸਿਆਣਾ ਬੰਦਾ, ਅਤੇ ਵਿਵੇਕਾਨੰਦ ਇਕਦਮ ਸਮਝ ਗਏ। ਜਿਹਨੇ ਥੋੜ੍ਹੇ ਜਿਹਾਂ ਸ਼ਬਦਾਂ ਵਿੱਚ ਇਤਨਾ ਵੱਡਾ ਉਸਨੇ ਪ੍ਰਸ਼ਨ ਕੀਤਾ, ਬਿਲਕੁਲ ਥੋੜ੍ਹੇ ਸ਼ਬਦਾਂ ਵਿੱਚ ਸਵਾਮੀ ਵਿਵੇਕਾਨੰਦ ਨੇ ਉੱਤਰ ਦਿੱਤਾ। ਆਖਿਆ ਬਲਾਇੰਡ ਫੇਥ ਵੀ ਚਾਹੀਦਾ ਹੈ, ਚਾਹੀਦਾ ਹੈ, ਇੱਕ ਸ਼ਰਤ ਦੇ ਨਾਲ, ਜਿਸ 'ਤੇ ਫੇਥ ਕਰੀਏ ਉਹ ਬਲਾਇੰਡ ਨਾ ਹੋਵੇ। ਅੰਧ ਵਿਸ਼ਵਾਸ ਵੀ ਚਾਹੀਦਾ, ਜਿਸ 'ਤੇ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ। ਹੁਣ ਜਿਸ ਪਰਮਾਤਮਾ ਨੂੰ ਮੈਂ ਵੇਖਿਆ ਨਹੀਂ, ਮੈਂ ਜਾਣਿਆ ਨਹੀਂ, ਮੈਂ ਸਮਝਿਆ ਹੀ ਨਹੀਂ, ਮੈਂ ਪਾਠ ਕਰਾਂ, ਮੈਂ ਗੁਰਦੁਆਰੇ ਆਵਾਂ, ਮੈਂ ਮੱਥਾ ਟੇਕਾਂ, ਮੈਨੂੰ ਕੋਈ ਸਮਝ ਨਹੀਂ ਗੁਰੂ ਗ੍ਰੰਥ ਸਾਹਿਬ ਦੀ, ਕੋਈ ਸ਼ਬਦਾਂ ਦੀ ਸਮਝ ਨਹੀਂ, ਨਾ ਪਰਮਾਤਮਾ ਵੇਖਿਆ, ਤਾਂ ਹੁਣ ਪਹਿਲੇ ਪਹਿਲ 'ਤੇ ਵਿਸ਼ਵਾਸ ਹੀ ਕਰਨਾ ਪਿਆ। ਸੰਸਾਰ ਵਿੱਚ ਅਸੀਂ ਦੇਖਦੇ ਪਹਿਲੇ ਹਾਂ, ਭਰੋਸਾ ਬਾਅਦ ਵਿੱਚ ਕਰਦੇ ਹਾਂ। ਧਰਮ ਦੀ ਦੁਨੀਆ 'ਚ ਭਰੋਸਾ ਪਹਿਲੇ ਕਰਨਾ ਪਏਗਾ, ਦਿਖਾਈ ਬਾਅਦ ਵਿੱਚ ਦੇਗਾ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਅਤੇ ਸੁਮਨ ਪ੍ਰਗਟ ਆਇਆ। ਤਤ ਕਹਿੰਦੇ ਨੇ ਉਸੇ ਵਕਤ, ਤਤਕਾਲ ਉਸੇ ਵਕਤ, ਤਤ ਛਿੰਨ ਉਸੇ ਵਕਤ। ਇਹ ਨਹੀਂ ਭਰੋਸਾ ਮੇਰਾ ਹੁਣ ਬਣਿਆ ਅਤੇ ਬ੍ਰਹਮ ਗਿਆਨ ਕੱਲ੍ਹ ਪ੍ਰਗਟ ਹੋਏਗਾ। ਇਹ ਨਹੀਂ ਕਿ ਵਿਸ਼ਵਾਸ ਮੇਰਾ ਅੱਜ ਪੱਕਾ ਹੋਇਆ ਅਤੇ ਪਰਮਾਤਮਾ ਮੈਨੂੰ ਕੱਲ੍ਹ ਮਿਲੇਗਾ। ਤਤ ਉਸੇ ਵਕਤ, ਉਸੇ ਵਕਤ। ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਾਂ ਫਿਰ ਗੁਸਤਾਖੀ ਮਾਫ ਕਹਿਣ ਦੇਣਾ, ਅਗਰ ਅਜੇ ਤੱਕ ਬ੍ਰਹਮ ਗਿਆਨ ਨਹੀਂ ਪ੍ਰਗਟ ਹੋਇਆ ਤਾਂ ਫਿਰ ਸਾਡਾ ਭਰੋਸਾ ਡੋਲਦਾ ਹੈ, ਵਿਸ਼ਵਾਸ ਡੋਲਦਾ ਹੈ। ਅਜੇ ਤੱਕ ਭਗਵਾਨ ਦੀ ਝਲਕ ਨਹੀਂ ਮਿਲੀ ਤਾਂ ਭਰੋਸਾ ਡੋਲਦਾ। ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਲੋਕਾਂ ਦੇ ਭਰੋਸੇ ਡੋਲ ਜਾਂਦੇ, ਬਹੁਤ ਛੋਟੀਆਂ ਛੋਟੀਆਂ ਘਟਨਾਵਾਂ ਨਾਲ ਮਨੁੱਖ ਦੇ ਨਿਸ਼ਚੇ ਡੋਲ ਜਾਂਦੇ, ਬਹੁਤ ਛੋਟੀਆਂ ਛੋਟੀਆਂ ਗੱਲਾਂ ਮਨੁੱਖ ਦੇ ਵਿਸ਼ਵਾਸ ਦੇ ਦਰਾੜਾਂ ਪਾ ਦੇਣਗੀਆਂ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟ ਆਇਆ। ਚਲੋ ਉਸ 'ਤੇ ਵਿਸ਼ਵਾਸ ਕਰੀਏ, ਇਹਦੇ ਵਾਸਤੇ ਵੀ ਤਾਂ ਕੋਈ ਪ੍ਰੇਰਨਾ ਚਾਹੀਦੀ ਹੈ ਨਾ, ਕੁਛ ਨਾ ਕੁਛ ਤਾਂ ਪ੍ਰੇਰਨਾ ਚਾਹੀਦੀ। ਵਿਸ਼ਵਾਸ ਕਰਨ ਵਾਸਤੇ ਵੀ ਤਾਂ ਕੋਈ ਪ੍ਰੇਰਨਾ ਚਾਹੀਦੀ ਹੈ। ਉਹੀ ਸਤਿਗੁਰੂ ਕਹਿ ਰਹੇ ਨੇ, ਅਗਾਂਖੂ ਤਰਾਂਗ, ਅੱਗੇ ਵੇਖ। ਮੈਂ ਫਿਰ ਅਰਜ਼ ਕਰਾਂ, ਬਚਪਨ ਜਵਾਨੀ ਬੁਢੇਪੇ ਤੋਂ ਅੱਗੇ ਕੀ ਹੈ ਕਾਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਕਾਲ ਦੇ ਅਰਥ ਮੌਤ ਨੇ, ਕਾਲ ਦੇ ਅਰਥ ਸਮਾਂ, ਸਮਾਂ ਸਭ ਨੂੰ ਮਿਟਾ ਦਿੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੂੰ ਤੂੰ ਬਾਅਦ ਵਿੱਚ ਮੰਨ, ਬਾਅਦ ਵਿੱਚ ਕਬੂਲ ਕਰ, ਪਹਿਲਾਂ ਮਰਨ ਕਬੂਲ। ਰੱਬ ਦੀ ਗੱਲ ਛੱਡ, ਬਾਅਦ ਵਿੱਚ ਦੇਖ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਕਿਉਂਕਿ ਅਕਾਲ ਤੋਂ ਪਹਿਲੇ ਕਾਲ ਹੈ। ਅਗਾਂਹ ਕੋ ਉਤਰਾਂਗ, ਦ੍ਰਿਸ਼ਟੀ ਅੱਗੇ ਰੱਖ। ਕਾਲ ਤੈਨੂੰ ਰੋਜ਼ ਰੋਜ਼ ਘਟਾ ਰਿਹਾ ਹੈ, ਘਟਾ ਰਿਹਾ ਹੈ। ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ, ਛੋਟਾ ਹੋ ਰਿਹਾ ਹੈ। ਅੱਜ ਦਾ ਦਿਨ ਲੰਘ ਗਿਆ, ਲੋਕੀ ਆਪਣੇ ਨਾਲ ਜੋੜਦੇ ਨੇ, ਅਸੀਂ ਇੱਕ ਦਿਨ ਵੱਡੇ ਹੋ ਗਏ ਹਾਂ। ਬੱਚੇ ਆਪਣੇ ਨਾਲ ਜੋੜਦੇ ਨੇ, ਇੱਕ ਦਿਨ ਵੱਡੇ ਹੋ ਗਏ, ਮਾਂ ਬਾਪ ਜੋੜਦੇ ਨੇ, ਇਹ ਵੱਡਾ ਹੋ ਗਿਆ, ਇੱਕ ਦਿਨ ਆਪਣੇ ਨਾਲ ਵੀ ਜੋੜਦੇ ਨੇ, ਅੱਜ ਦਾ ਦਿਨ ਸਾਨੂੰ ਵੱਡਾ ਕਰ ਗਿਆ, ਇੱਕ ਦਿਨ ਵੱਡੇ ਹੋ ਗਏ। ਗੁਰਬਾਣੀ ਐਸਾ ਨਹੀਂ ਮੰਨਦੀ, ਹਰ ਦਿਨ ਤੈਨੂੰ ਛੋਟਾ ਕਰ ਰਿਹਾ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣ। ਇੱਕ ਟੁੱਟੇ ਘੜੇ ਦੇ ਚ ਇੱਕ ਇੱਕ ਬੂੰਦ ਪਾਣੀ ਦੀ ਨਿਕਲ ਰਹੀ ਹੈ, ਪਾਣੀ ਵੱਧ ਰਿਹਾ ਕਿ ਘੱਟ ਰਿਹਾ?
3: ਘੱਟ ਰਿਹਾ।
2: ਜੇ 100 ਸਾਲ ਜੀਵਣਾ, ਕਿਸੇ ਨੇ ਅੱਜ ਦਾ ਦਿਨ ਲੰਘਿਆ ਤਾਂ ਇੱਕ ਦਿਨ ਤੇ ਘੱਟ ਗਿਆ। ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ। ਕਿਸੇ ਨੂੰ ਕਹੀਏ ਤਾਂ ਇੱਕ ਦਿਨ ਅੱਜ ਛੋਟਾ ਹੋ ਗਿਆ। ਇਹਨੂੰ ਅਪਸ਼ਗਨ ਮੰਨਦੇ ਨੇ, ਅਸ਼ੁਭ ਮੰਨਦੇ ਨੇ, ਪਰ ਇਹ ਤੇ ਸੱਚਾਈ ਹੈ। ਇੱਕ ਦਿਨ ਤੂੰ ਅੱਜ ਛੋਟਾ ਹੋ ਗਿਆ, ਗੁਰਬਾਣੀ ਇਹ ਕਹਿ ਰਹੀ ਹੈ। ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਾ ਕਿ ਨਾ ਜਾਣੇ ਜੇ ਦਿਨ ਦਿਨ ਔਦ ਘਟਤ ਹੈ। ਤਸੱਲੀ ਦਿੰਦਾ ਆਪਣੇ ਆਪ ਨੂੰ, ਬਾਹਰ ਦੇ ਸਿਲਸਿਲੇ ਨੂੰ ਦੇਖ ਕੇ ਮੈਂ ਵੱਡਾ ਹੋ ਰਿਹਾ, ਨਹੀਂ ਤੂੰ ਛੋਟਾ ਹੋ ਰਿਹਾ। ਹੋ ਸਕਦਾ ਤੇਰਾ ਪਰਿਵਾਰ ਵੱਡਾ ਹੋ ਰਿਹਾ ਹੋਵੇ, ਪਰ ਤੂੰ ਛੋਟਾ ਹੋ ਰਿਹਾ। ਹੋ ਸਕਦਾ ਤੇਰਾ ਕਾਰੋਬਾਰ ਵੱਡਾ ਹੋ ਰਿਹਾ ਹੋਵੇ, ਪਰ ਤੂੰ ਛੋਟਾ ਹੋ ਰਿਹਾ। ਹੋ ਸਕਦਾ ਤੇਰੀਆਂ ਮਹਿਲ ਮਾੜੀਆਂ ਵੱਡੀਆਂ ਹੋ ਰਹੀਆਂ ਹਨ, ਪਰ ਤੂੰ ਛੋਟਾ ਹੋ ਰਿਹਾ। ਵੱਡਾ ਹੁੰਦਾ ਕਾਰੋਬਾਰ, ਵੱਡਾ ਹੁੰਦਾ ਆਪਣਾ ਪਰਿਵਾਰ, ਵੱਡੇ ਹੁੰਦੇ ਸਾਜ਼ੋ ਸਮਾਨ ਨੂੰ ਵੇਖ ਕੇ ਮਨੁੱਖ ਬੁਲੇਖੇ ਚ ਪੈ ਜਾਂਦਾ, ਮੈਂ ਵੀ ਵੱਡਾ ਹੋ ਰਿਹਾ, ਤੂੰ ਛੋਟਾ ਹੋ ਰਿਹਾ। ਪਰਿਵਾਰ ਵੱਡਾ ਜ਼ਰੂਰ ਹੋ ਰਿਹਾ, ਤੂੰ ਛੋਟਾ ਹੋ ਰਿਹਾ। ਕਾਰੋਬਾਰ ਵੱਡਾ ਜ਼ਰੂਰ ਹੋ ਰਿਹਾ, ਤੂੰ ਛੋਟਾ ਹੋ ਰਿਹਾ। ਇਸ ਵੱਡੇ ਹੋਣੇ ਨੂੰ ਦੇਖੇਗਾ, ਤੇਰੀ ਦ੍ਰਿਸ਼ਟੀ ਕਾਲ ਤੇ ਨਹੀਂ ਜਾਏਗੀ, ਨਹੀਂ ਜਾਏਗੀ। ਤੇ ਜਿਹਦੀ ਨਿਗਾਹ ਕਾਲ ਤੱਕ ਹੀ ਨਹੀਂ ਗਈ, ਅਕਾਲ ਤੱਕ ਕਿਸ ਤਰ੍ਹਾਂ ਜਾਏਗੀ? ਸਵਾਲ ਹੀ ਨਹੀਂ ਪੈਦਾ ਹੁੰਦਾ, ਪ੍ਰਸ਼ਨ ਹੀ ਨਹੀਂ ਪੈਦਾ ਹੁੰਦਾ। ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜਣਾ। ਠੀਕ ਹੈ, ਸ਼ਤਾਬਦੀਆਂ ਚੱਲ ਰਹੀਆਂ ਨੇ, ਇਸ ਵਿੱਚ ਦਾਸ ਦੀ ਵੀ ਕਾਫੀ ਮਸਰੂਫੀਅਤ ਹੈ। ਦੋ ਦੋ ਦਿਨ, ਤਿੰਨ ਤਿੰਨ ਦਿਨ ਵੱਖ ਵੱਖ ਸ਼ਹਿਰਾਂ 'ਚ ਭੱਜ ਦੌੜ ਜਾ ਰਹੀ ਹੈ। ਵੀ ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬਦੀ 400 ਸਾਲ, ਅਤੇ ਗੁਰੂ ਗ੍ਰੰਥ ਸਾਹਿਬ ਕੀ ਨੇ? ਗਿਆਨ ਦੇ ਸਾਗਰ। ਇਸ ਗਿਆਨ ਨੂੰ ਸਮਝਣਾ ਅਤੇ ਜ਼ਿੰਦਗੀ ਦੇ 'ਚ ਧਾਰਨਾ, ਇਹੀ ਸ਼ਤਾਬਦੀ ਮਨਾਉਣੀ ਹੈ। ਹੋਰ ਕੀ ਸ਼ਤਾਬਦੀ ਮਨਾਓਗੇ? ਹੋਰ ਕਿਸ ਢੰਗ ਨਾਲ ਸ਼ਤਾਬਦੀ ਮਨਾਓ?
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦੋ ਵਾਕ, ਉਹਨਾਂ ਦੀਆਂ ਦੋ ਦੋ ਪੰਕਤੀਆਂ, ਵਿਚਾਰ ਆਰੰਭ ਕੀਤੀ ਸੀ। ਇਹ ਆਪ ਨੂੰ ਸਰਵਨ ਕਰਾਉਣ ਦਾ ਨਿਮਾਣਾ ਯਤਨ ਕਰ ਰਹੇ ਹਾਂ। ਅਗਾਂਹ ਕੂ ਤਰਾਂਗ, ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਝ ਇਹ ਆਵਾਰ, ਬਹੁੜ ਨਾ ਹੋਵੀ ਜਨਮੜਾ। ਦੂਸਰਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਪਹਿਲੇ ਵਾਕ ਵਿੱਚ ਸਾਹਿਬ ਕਹਿੰਦੇ ਨੇ ਅੱਗੇ ਵੇਖ, ਅੱਗੇ ਵੇਖ, ਅਗਾਂਹ ਕੂ ਤਰਾਂ, ਪਿੱਛਾ ਫੇਰ ਨਾ ਮੋੜਣਾ, ਪਿੱਛੇ ਮੁੜਨਾ ਤੇ ਇੱਕ ਪਾਸੇ ਪਿੱਛੇ ਵੇਖ ਵੀ ਨਾ, ਪਿੱਛਾ ਫੇਰ ਨਾ ਮੋੜਣਾ, ਵੇਖਣਾ ਤੇ ਇੱਕ ਪਾਸੇ ਪਿੱਛੇ, ਤੂੰ ਪਿੱਛੇ ਮੂੰਹ ਹੀ ਨਾ ਮੋੜ, ਪਿੱਛੇ ਚੱਲਣਾ ਤੇ ਇੱਕ ਪਾਸੇ ਪਿੱਛੇ ਵੇਖ ਹੀ ਨਾ। ਅਗਾਂਹ ਕੂ ਤਰਾਂ, ਪਿੱਛਾ ਫੇਰ ਨਾ ਮੋੜਣਾ, ਨਾਨਕ ਸਿੰਝ ਇਹ ਆਵਾਰ, ਬਹੁੜ ਨਾ ਹੋਵੀ ਜਨਮੜਾ। ਅਦਕੀ ਤੋਂ ਇਹ ਪੂਰੀ ਤਾਕਤ ਲਾ ਲੇ, ਸਿੰਝ ਅਦਕੀ ਤੋਂ ਪੂਰੇ ਇਸ ਜੰਗ ਵਿੱਚ ਸ਼ਾਮਲ ਹੋ ਜਾ, ਆਪਣੇ ਆਪ ਨੂੰ ਦਾਤੇ ਲਾ ਦੇ, ਫਿਰ ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਹੁਣ ਇਹ ਗੱਲ ਰਮਜ਼ ਦੇ ਚ ਆਖੀ ਗਈ ਹੈ, ਅੱਗੇ ਕੀ ਵੇਖੀ ਹੈ? ਕਿ ਠੀਕ ਹੈ, ਪ੍ਰਭੂ ਨੇ ਅੱਖਾਂ ਅੱਗੇ ਹੀ ਲਾਈਆਂ ਨੇ, ਅੱਗੇ ਵੇਖਣਗੀਆਂ। ਪਰ ਸਾਹਿਬ ਕਹਿੰਦੇ ਨੇ ਦੇ ਲੰਮੀ ਨਦਰ ਨਿਹਾਲੀ, ਬੜਾ ਲੰਬਾ ਦੇਖ, ਆਪਣੀ ਮੰਜ਼ਿਲ ਨੂੰ ਦੇਖ, ਟਿਕਾਣੇ ਨੂੰ ਦੇਖ। ਤਾਂ ਹੁਣ ਮੈਂ ਅਰਜ਼ ਕਰਾਂ, ਇੱਕ ਬੱਚਾ ਅਗਰ ਆਪਣੇ ਜੀਵਨ ਵਿੱਚ ਅੱਗੇ ਵੇਖੇ, ਟੋਖੀ ਹੈ, ਜਵਾਨੀ ਹੈ, ਜਦਕਿ ਕੋਈ ਬੱਚਾ ਅੱਗੇ ਨਹੀਂ ਦੇਖਦਾ, ਬਚਪਨ ਦੇ ਚ ਹੀ ਉਲਝਿਆ ਜਾਂਦਾ, ਆਪਣੇ ਹਾਣ ਦੇ ਚ ਹੀ ਉਲਝਿਆ ਜਾਂਦਾ। ਕੋਈ ਬੱਚਾ ਜਵਾਨੀ ਨੂੰ ਨਹੀਂ ਦੇਖਦਾ, ਆਪਣੇ ਜੀਵਨ ਵਿੱਚ ਨਹੀਂ ਦੇਖਦਾ। ਜਵਾਨਾਂ ਨੂੰ ਦੇਖਣਾ ਹੋਰ ਗੱਲ ਹੈ, ਆਪਣੇ ਵਿੱਚ ਜਵਾਨੀ ਨੂੰ ਦੇਖਣਾ ਹੋਰ ਗੱਲ ਹੈ। ਉਹਦੇ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਹੈ। ਜ਼ਰਾ ਹੋਰ ਅੱਗੇ ਵੇਖੇ ਤਾਂ ਫਿਰ ਕੀ ਹੈ ਬੁਢੇਪਾ। ਜਦ ਬੱਚੇ ਨੂੰ ਅਜੇ ਆਪਣੇ ਵਿੱਚ ਜਵਾਨੀ ਹੀ ਨਹੀਂ ਦਿਖਾਈ ਦਿੰਦੀ ਤਾਂ ਬੁਢੇਪਾ ਕੀ ਹੱਕ ਦਿਖਾਈ ਦੇਗਾ। ਹੋਰ ਜ਼ਰਾ ਅੱਗੇ ਨਿਗਾਹ ਕਰੇ ਤਾਂ ਕੀ ਹੈ ਕਾਲ ਹੈ। ਕਾਲ, ਕਾਲ ਦੇ ਅਰਥ ਤੇ ਸਮਾਂ ਹੈ, ਪਰ ਸਮੇਂ ਦੇ ਅਰਥ ਮੌਤ ਵੀ ਹੈ। ਕਿਉਂ? ਸਮੇਂ ਦੇ ਵਿੱਚ ਜੋ ਬਣਦਾ ਹੈ ਸਮਾਂ ਉਸ ਨੂੰ ਮਿਟਾ ਦਿੰਦਾ। ਸਮੇਂ ਦੇ ਇਹ ਦੋ ਸੁਭਾਅ ਨੇ, ਬਣਾਉਣਾ ਮਿਟਾਉਣਾ, ਬਣਾਉਣਾ ਮਿਟਾਉਣਾ। ਕਾਲ ਦੇ ਇਹ ਦੋ ਸੁਭਾਅ ਨੇ ਜੋ ਸਮੇਂ ਦੇ ਵਿੱਚ ਬਣੇ ਹੈ। ਜੈਸੇ ਅਸੀਂ ਕੁਝ ਸਮਾਂ ਪਹਿਲੇ ਨਹੀਂ ਸੀ, 10, 20, 30, 40, 50, 60, 70 ਸਾਲ ਪਹਿਲੇ ਨਹੀਂ ਸੀ, ਕੁਝ ਸਾਲਾਂ ਬਾਅਦ ਨਹੀਂ ਹੋਵਾਂਗੇ। ਜੋ ਸਮੇਂ ਦੇ ਵਿੱਚ ਬਣੇ ਹੈ ਸਮਾਂ ਮਿਟਾ ਦਿੰਦਾ। ਮੈਂ ਕੱਲ ਅਰਜ਼ ਕੀਤੀ ਸੀ, ਕਾਲ ਇਤਨਾ ਪ੍ਰਬਲ ਹੈ, ਇਹ ਤਨ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਦਾ ਹੈ, ਸਮਾਂ ਮਿਟਾ ਦਿੰਦਾ। ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸ਼ੋਜੂ ਅਵਤਾਰਾ, ਕਾਲ ਪਾਏ ਕਰਵੇਸਨ ਪ੍ਰਗਾਸਾ, ਸਕਲ ਕਾਲ ਕਾ ਕੀਓ ਤਮਾਸ਼ਾ। ਸਾਰਾ ਸੰਸਾਰ ਕਾਲ ਦਾ ਤਮਾਸ਼ਾ ਹੈ, ਸਮੇਂ ਦਾ ਤਮਾਸ਼ਾ ਹੈ। ਤੇ ਤਮਾਸ਼ਾ ਕੀ ਹੋ ਰਿਹਾ? ਬਣਨਾ ਹੋ ਰਿਹਾ, ਮਿਟਣਾ ਹੋ ਰਿਹਾ, ਮਿਲਣਾ ਵਿਛੜਨਾ ਹੋ ਰਿਹਾ, ਬਣਨਾ ਮਿਟਣਾ ਹੋ ਰਿਹਾ, ਇੱਕ ਤਮਾਸ਼ਾ ਹੋ ਰਿਹਾ। ਜੋ ਬਣ ਰਿਹਾ ਉਹੀ ਮਿਟ ਰਿਹਾ, ਜੋ ਮਿਲ ਰਿਹਾ ਉਹੀ ਨਾਸ ਹੋ ਜਾਂਦਾ। ਇਸ ਸਮੇਂ ਚ ਹੋ ਰਿਹਾ। ਇੱਕ ਬੱਚਾ ਤੇ ਬਚਪਨ ਦੇ ਚ ਉਲਝਿਆ ਰਹਿੰਦਾ, ਕੌਣ ਕਾਲ ਨੂੰ ਵੇਖੇ? ਪਰ ਜ਼ਰਾ ਹੋਰ ਅੱਗੇ ਵੇਖੇ, ਕਾਲ ਤੋਂ ਵੀ ਅੱਗੇ, ਤਾਂ ਫਿਰ ਉਹ ਅਕਾਲ ਹੈ। ਜਿਹਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ, ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਆਪਣੀ ਦ੍ਰਿਸ਼ਟੀ, ਆਪਣੀ ਸਮਝ, ਆਪਣੀ ਸੁਰਤ ਅਕਾਲ ਤੱਕ ਪਹੁੰਚਾਉਣੀ ਹੈ। ਜਿਹਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ ਉਹਨੂੰ ਕਾਲ ਨਹੀਂ ਰੋਕੇਗਾ, ਉਹਦੇ ਅੰਦਰ ਕਾਲ ਦਾ ਭੈ ਵੀ ਨਹੀਂ ਰਹੇਗਾ। ਜੈਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਨੂੰ ਮੌਤ ਦਾ ਡਰ ਦੇ ਕੇ ਭੈਭੀਤ ਨਹੀਂ ਕੀਤਾ ਜਾ ਸਕਦਾ। ਤਰ੍ਹਾਂ ਤਰ੍ਹਾਂ ਦੇ ਭੈ ਦੇ ਸਾਧਨ ਹਰਨਾਕਸ਼ ਨੇ ਮੁਹੱਈਆ ਕੀਤੇ ਪ੍ਰਹਿਲਾਦ ਵਾਸਤੇ, ਉਹ ਨਹੀਂ ਡਰਿਆ ਕਿਉਂਕਿ ਦ੍ਰਿਸ਼ਟੀ ਅਕਾਲ ਤੇ। ਕਾਲ ਕੀ ਡਰਾਏਗਾ, ਦ੍ਰਿਸ਼ਟੀ ਤੇ ਅੱਗੇ ਲੰਘ ਗਈ। ਹੁਣ ਮੈਂ ਥੋੜਾ ਦੋਹਰਾਵਾਂ, ਬੱਚਾ ਆਪਣੇ ਬਚਪਨ ਦੇ ਚ ਹੀ ਉਲਝਿਆ ਰਹਿੰਦਾ, ਖਿਡੌਣਿਆਂ ਦੀ ਖੇਡ ਆਪਣੇ ਹਾਣ ਵਿੱਚ। ਜਵਾਨ ਵੀ ਆਪਣੀ ਜਵਾਨੀ ਚ ਹੀ ਉਲਝਿਆ ਰਹਿੰਦਾ, ਅੱਗੇ ਨਹੀਂ ਦੇਖਦਾ। ਆਪਣਾ ਹਾਣ ਔਰ ਆਪਣੀ ਵਾਸ਼ਨਾ, ਆਪਣੀਆਂ ਕਾਮਨਾਵਾਂ, ਇੱਕ ਜਵਾਨ ਜਵਾਨੀ ਤੋਂ ਅੱਗੇ ਨਹੀਂ ਦੇਖਦਾ, ਜਦਕਿ ਉਸਦੇ ਜੀਵਨ ਵਿੱਚ ਕੁਝ ਅੱਗੇ ਵੀ ਹੈ, ਪ੍ਰਗਟ ਹੋਵੇਗਾ, ਸਾਹਮਣੇ ਦਿਖਾਈ ਦੇਵੇਗਾ, ਪਰ ਇਤਨੀ ਲੰਬੀ ਨਿਗਾਹ ਹੋਵੇ। ਹੋਰ ਵੀ ਅਰਜ਼ ਕਰਦੇ ਹਾਂ, ਬੁੱਢਾ ਇਹ ਤੇ ਬੁਢੇਪੇ ਨੂੰ ਹੀ ਨਹੀਂ ਦੇਖਦਾ, ਇੱਕ ਜਵਾਨ ਆਪਣੀ ਜਵਾਨੀ ਦੇ ਚ ਉਲਝਿਆ ਰਹਿੰਦਾ ਦੇਖਦਾ, ਇੱਕ ਬੱਚਾ ਆਪਣੇ ਬਚਪਨ ਦੇ ਚ ਉਲਝਿਆ ਰਹਿੰਦਾ ਬਚਪਨ ਨੂੰ ਦੇਖਦਾ, ਬੁੱਢਾ ਬੁਢੇਪੇ ਚ ਨਹੀਂ ਉਲਝਿਆ ਰਹਿੰਦਾ। ਬੁੱਢਾ ਤੇ ਪਿੱਛੇ ਵੇਖਣ ਲੱਗ ਪੈਂਦਾ, ਜਵਾਨੀ ਯਾਦ ਕਰਨ ਲੱਗ ਪੈਂਦਾ, ਬਚਪਨ ਦੀਆਂ ਗੱਲਾਂ ਯਾਦ ਕਰਨ ਲੱਗ ਪੈਂਦਾ, ਉਹਦੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ। ਮਹਾਰਾਜ ਕਹਿੰਦੇ ਪਿੱਛਾ ਫੇਰ ਨਾ ਮੌਲੜਾ, ਨਾ ਵੇਖ ਪਿੱਛੇ, ਵੇਖ ਹੀ ਨਾ। ਅੱਜ ਤੂੰ ਪਿੱਛੇ ਵੇਖ ਰਿਹਾ, ਹੋ ਸਕਦਾ ਤੇਰਾ ਧਿਆਨ ਤੇਰੀ ਸੁਰਤ ਬਿਲਕੁਲ ਪਿੱਛੇ ਮੁੜ ਜਾਏ ਔਰ ਮਨੁੱਖਾ ਜਨਮ ਅਜਾਈ ਗਵਾ ਦੇ। ਬਾਬਾ ਫਰੀਦ ਕਹਿੰਦੇ ਦੇਖ ਫਰੀਦਾ ਜੇ ਥੀਆ, ਦਾੜੀ ਹੋਈ ਬੋਰ, ਅੱਗਾ ਨੇੜਾ ਆਇਆ, ਪਿੱਛਾ ਰਿਹਾ ਦੋਰ, ਪਰ ਇਹ ਪਿੱਛਾ ਵੇਖਦਾ ਪਿਆ, ਪਿਛੋਕੜ ਵੇਖਦਾ ਪਿਆ। ਜਦ ਬੁੱਢਾ ਵੀ ਅੱਗੇ ਨਹੀਂ ਵੇਖਦਾ, ਜਵਾਨ ਕਿੱਥੇ ਵੇਖੇ, ਬੱਚਾ ਕਿੱਥੇ ਵੇਖੇ। ਬੱਚਾ ਬਚਪਨ ਦੇ ਚੁਲਝਿਆ ਹੋਇਆ, ਜਵਾਨ ਜਵਾਨੀ ਦੇ ਚੁਲਝਿਆ ਹੋਇਆ, ਬੁੱਢਾ ਉੱਥੇ ਪਿੱਛੇ ਵੇਖਣ ਲੱਗ ਪੈਂਦਾ। ਅਗਾਂਹ ਕੋ ਤਰਾਂ ਧਰਮ ਦੇ ਮਾਰਗ ਤੇ ਸੁਰਤ ਉਦੋਂ ਚੱਲਦੀ ਹੈ ਜਦ ਬਚਪਨ ਜਵਾਨੀ ਬੁਢੇਪੇ ਤੋਂ ਕੋਈ ਅੱਗੇ ਵੇਖਦਾ, ਇਸ ਤੋਂ ਅੱਗੇ ਵੇਖਦਾ, ਨਿਗਾਹ ਨੂੰ ਲੰਬਾ ਕਰਦਾ। ਅਕਾਲ ਦੇ ਦਰਸ਼ਨ ਤੋਂ ਪਹਿਲੇ ਜਿਹਨੂੰ ਕਾਲ ਦੇ ਦਰਸ਼ਨ ਹੋ ਜਾਣ, ਸਮਝ ਲਓ ਅੱਧੀ ਵਾਟ ਤੈਅ ਹੋ ਗਈ ਹੈ। ਆਪਣੇ ਵਿੱਚ ਕਾਲ ਦੇ ਦਰਸ਼ਨ ਹੋਣ, ਫਿਰ ਆਪਣੇ ਵਿੱਚ ਹੀ ਅਕਾਲ ਦੇ ਦਰਸ਼ਨ ਹੋਣਗੇ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਦਰਅਸਲ ਕੋ ਕਾਲ ਨੂੰ ਹੀ ਨਹੀਂ ਵੇਖਣਾ ਚਾਹੁੰਦਾ ਤਾਂ ਅਕਾਲ ਨੂੰ ਕਿਸ ਤਰ੍ਹਾਂ ਵੇਖੇਗਾ? ਦੋ ਲਫ਼ਜ਼ ਹੋਰ ਵੀ ਦੋਹਰਾਵਾਂ ਤਾਂ ਕਿ ਗੱਲ ਪੁਖਤਾ ਹੋ ਜਾਏ। ਔਰ ਪੂਰੀ ਜੋ ਹੈ ਪਕੜ ਦੇ ਚ ਆ ਜਾਏ। ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਜਦ ਪਰਮਾਤਮਾ ਮਿਲਦਾ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ, ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਤੁਸੀਂ ਆਖੋਗੇ ਫਿਰ ਮੈਂ ਕਥਾ ਕੀ ਸੁਣਾ ਰਿਹਾ, ਇਹ ਅਕਸ਼ਰੀ ਗਿਆਨ ਹੈ, ਇਹ ਮੈਂ ਪੜ੍ਹਿਆ, ਅਰਥਬੋਧ ਪੜ੍ਹੇ ਨੇ, ਤੁਹਾਨੂੰ ਸੁਣਾ ਰਿਹਾ, ਤੁਸੀਂ ਵੀ ਅਰਥਬੋਧ ਸੁਣੋਗੇ, ਇਹ ਵੀ ਮੈਰਜ ਕਰਦੇ ਹਾਂ। ਔਰ ਇਹ ਰੋਜ਼ ਹੁੰਦਾ ਰਹਿੰਦਾ। ਕਥਨੀ ਬਦਨੀ ਕਹਿਣ ਕਹਾਵਨ, ਸਮਝ ਭਰੀ ਤੋਂ ਵਿਸਰੇ ਉਗਾਵਨ। ਲੇਕਿਨ ਇਹ ਚਾਹੀਦਾ, ਇਹ ਕਥਨੀ ਵੀ ਚਾਹੀਦੀ ਹੈ ਤਾਂ ਕਿ ਕੁਝ ਅਕਥ ਦੀ ਤਰਫ ਇਸ਼ਾਰੇ ਹੋ ਸਕਣ। ਇਸ ਕਥਨੀ ਨੂੰ ਵੀ ਸੁਣਨਾ ਹੈ ਤਾਂ ਕਿ ਇਤਨਾ ਪਤਾ ਚੱਲੇ ਕਿ ਕੁਝ ਐਸੀ ਵੀ ਦੁਨੀਆ ਜੋ ਇਸ ਕਥਨੀ ਤੋਂ ਅੱਗੇ ਹੈ, ਕਥਨੀ ਨਹੀਂ ਪਹੁੰਚਦੀ, ਐਸੀ ਦੁਨੀਆ ਵੀ ਹੈ। ਕਥਾ ਉਸ ਦਿਨ ਸਫਲ ਹੋ ਗਈ। ਕਿਸ ਦਿਨ ਸੁਣਨਾ ਸਫਲ ਹੋ ਗਿਆ? ਜਿਸ ਦਿਨ ਜੋ ਹੈ ਸਮਝ ਆ ਜਾਏ ਪ੍ਰਭੂ ਅਕਥ ਹੈ, ਕਥਾ ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਕਥਾ ਸੁਣਨੀ ਸਫਲ ਹੋ ਗਈ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥਨਾ।
5: ਨਹੀਂ ਕਥਨ ਹੁੰਦਾ, ਨਹੀਂ ਕਥਨੀ ਦੇ ਚਾਹੁੰਦਾ।
4: ਪਰ ਇਹ ਵੀ ਤੇ ਕਥਾ ਕਰਕੇ ਹੀ ਪਤਾ ਚੱਲੇਗਾ ਨਾ। ਕਥਾ ਸੁਣੀ ਹੋਈ, ਕਥਾ ਕੀਤੀ ਹੋਈ, ਉਹਦੀ ਸਫਲ ਕਿਹਦੀ? ਜਿਹਨੂੰ ਪਤਾ ਚੱਲ ਜਾਏ ਉਹ ਅਕਥ ਹੈ,
5: ਕਥਾ ਦੇ ਚ ਨਹੀਂ ਆਉਂਦਾ।
4: ਮਹਾਰਾਜ ਕਹਿੰਦੇ ਨੇ ਐਸਾ ਨਹੀਂ ਕਿ ਮੈਂ ਕਥਨੀ ਨਹੀਂ ਕੀਤੀ। ਕਿਆ ਹੋ ਕਥੀ ਕਥੇ ਕਥ ਦੇਖਾ,
5: ਮੈਂ ਕਥਨ ਕਰ ਕਰਕੇ ਦੇਖਿਆ, ਮੈਂ ਕਹਿ ਕਹਿ ਦੇਖ ਲਿਆ,
4: ਜੋ ਮੈਂ ਕਹਿੰਦਾ ਉਸ ਤੋਂ ਅੱਗੇ ਦੀ ਗੱਲ ਹੈ, ਕਥਾ ਤੋਂ ਅੱਗੇ ਦੀ ਗੱਲ ਹੈ,
5: ਅਕਥ ਹੈ, ਅਕਥ ਹੈ।
4: ਪਰ ਅਕਥ ਹੈ ਇਸਦਾ ਪਹਿਲੇ ਬੋਧ ਤੇ ਹੋਵੇਗਾ ਕਥਾ ਕਰਕੇ, ਸਿਰ ਸਮਝ ਪ੍ਰੇਰਣਾ ਮਿਲੇਗੀ। ਇਤਨਾ ਲਾਭ ਹੈ। ਲੇਕਿਨ ਮੈਂ ਅਰਜ ਕਰਾਂ, ਇਹ ਆਪਣਾ ਅਨੁਭਵ ਨਹੀਂ ਬਣੇਗਾ। ਮੈਂ ਦੋਹਰਾਵਾਂ,
5: परमात्मा दे ज्ञान करके कोई मनुख परमात्मा दे मार्ग ते नहीं चलदा। क्यों? जद परमात्मा मिलदा उदों ही परमात्मा दा ज्ञान मिलदा, जद ज्ञान मिलदा उदों ही भगवान मिलदा, दोवें इकट्ठे मिलदे ने, अलग अलग नहीं मिलदे। थोड़े विचों अगर कोई अभ्यास करदे होणगे ते जरूर गल पकड़दे चाहेगे। कोई मनुख ऐसा कह सकदा धुप ते अज निकली है पर सूरज ते अज चढ़िया ही कोई नहीं, किस तरह हो सकता है? जे धुप निकली है तो सूरज भी चढ़िया, जे रोशनी सही तो सूरज भी चढ़िया। ते कोई आखे सूरज ते सामने दिखाई देंदा पे, चानना ते है ही कोई नहीं, किस तरह हो सकता है? सूरज है तो चानना है, चानना है तो सूरज है, ज्ञान है तो भगवान है, भगवान है तो ज्ञान है, दोवे इकट्ठे प्रगट होंदे, अलग अलग नहीं होंदे। ब्रह्म ज्ञान ये मिश्रित शब्द ने, अवस्था भी मिश्रित है, ब्रह्म ते ब्रह्म दा ज्ञान दोवे इकट्ठे प्रगट होंदे, सूरज ते सूरज दा चानना दोवे इकट्ठे प्रगट होंदे, अलग अलग नहीं प्रगट होंदे। सूरज अज चढ़िया ते चानना कल होवेगा, या चानना अज हो गया तो सूरज कल निकलेगा, ऐसा नहीं है। ब्रह्म अज मिल गए तो ज्ञान कल मिलेगा, या ज्ञान अज

0: घटित हो रही है तो गर्भ भी हर समय उपलब्ध ने। इसनु धार्मिक अनुभवी पुरुष इंज कहते हैं। लखां मनुख रोज मर रहे ने, गर्भ धारण करने की उपलब्धि हर वक्त मौजूद है। आम साधारण मनुख प्रवेश कर जाता है क्योंकि तन की मौत हुई है, सूक्ष्म शरीर की तो मौत हो ही नहीं। इस सूक्ष्म शरीर का खुलासा किसी वक्त करांगा। इनू मन भी कहते ने, इनू आत्मा भी कहते ने, और इनू सूक्ष्म शरीर भी कहते ने। इनरल बॉडी, अंदर एक शरीर, शरीर के अंदर एक शरीर, पर वो निराकार शरीर है, आकार नहीं रखता। विचारां दा प्रवाह, सोचनी दा प्रवाह, यादां दा प्रवाह, संस्कारां दा इकट्ठ कह लो एक हवा है पूरे शरीर दे। गंड जद खुल रही है, सूक्ष्म शरीर दा इस अस्थूल शरीर नाल संबंध टूट जांदा है। दोहां दा संबंध बना रखे है प्राणा ने, ते आखरी प्राण नाभि दे च है। जितने चिर तक आखरी प्राण नाभि विचों रुखसत नहीं आता, यह सूक्ष्म शरीर का संबंध अस्थूल शरीर नाल बनिया रहता है। जैसे वह गंड खुलती है मौत की चोट नाल, आखरी प्राण रुखसत आता है तो तन दस देता है, क्योंकि तन दे सूक्ष्म शरीर निकलता है। हथ मरोड़े तन कपे, स्याऊ हुआ से काल नाल यह गंड खुली है, दूजा तन मिल जाता है उस सूक्ष्म शरीर न, पर अकाल दी चोट नाल यह गंड खुली है, यह सूक्ष्म शरीर निरंकार देच इंज लीन हो जाता है। ज्योति ज्योत रली संपूर्ण थी आराम, क्योंकि सूक्ष्म शरीर निराकार है, निराकार निराकार दे लीन हो जाता है। इसे नु के सूरज किरण मिले, जल का जल हुआ राम, ज्योति ज्योत रली संपूर्ण थी आराम। हुण मैं फिर दोहरावा ताकि गल पूरी पकड़ दे चा जाए। परमात्मा दे ज्ञान करके कोई परमात्मा दे मार्ग ते नहीं चलता, नहीं चलता। मैं उथे काल दी मौत दी सारी कथा कीती। घंटा लंघ गया, समाप्ति हुई, 20 मिनट मैं बाकी पंक्तियां दी विचार कीती, 40 मिनट इस एक पंक्ति दी। हथ मरोड़े तन कपे, स्याऊ होआ से। समाप्ति तो बाद में गुरुद्वारा साहब तो बाहर आया, सामने गुरुद्वारा साहब का रेस्ट हाउस है, उत्थे मेरी रिहायश सी। बाहर पांच सात बंदिया ने मैनू घेर लिया, ते पांच सात बीबिया ने कहण लगे, ज्ञानी जी भागा भरी संग्राम का दिहाड़ा से, मौत दियां गल्लां सुना के सत्यानाश कर छड़े है तुसी। भागा भरी संग्राम का दिहाड़ा से, ते मैं कहे पंक्ति भागा भरे दिहाड़े दे ची है लिखी हुई, हुण मैं कढ़ दिया जी है लिखी हुई, हुण मैं कढ़ दिया। हथ मरोड़े तन कपे, स्याऊ होआ से। आप दे ज्ञात लई अर्ज करा, काल तक भी दृष्टि कोई करोड़ां दे च इक अद्धी पहुंचती है। वो जिहड़ी इक अद्धी दृष्टि काल तक पहुंचती है, उसे दी अकाल तक पहुंचती है, दूसरे दी नहीं पहुंचती। इस वास्ते गुरु नानक देव जी महाराज कहंदे ने, परमात्मा नूं तो बाद दे च कबूल कर, गल छड़ परमात्मा दी, पहला मरण कबूल, जीवन की छड़ास, ओए सबन की रेन का तो आओ हमारे पास। हुण बाकी दो पंक्तियां मैं थोड़े सामने रखा। प्रभु की उस्तत करो संत मीत, सावधान एकाग्र च। जप कर रहे हैं वाहेगुरु वाहेगुरु, पूरी सावधानी पूरी एकाग्रता, बाणी दा जप कर रहे हैं, जपजी साहब जाप साहब या सुखमनी साहब नितनेम, पूरी सावधानी। ਪੂਰੀ ਇਕਾਗਰਤਾ। ਜਿਸ ਕੰਮ ਵਿੱਚ ਇਕਾਗਰਤਾ ਪੂਰੀ ਨਾ ਹੋਵੇ, ਧਿਆਨ ਪੂਰਾ ਨਾ ਹੋਵੇ, ਉਸ ਕੰਮ ਨੂੰ ਪਾਇਆ ਤਕਮੀਲ ਤੱਕ ਲੈ ਜਾਣਾ ਵੀ ਬੜਾ ਔਖਾ ਹੈ। ਇਹ ਵੀ ਮੈਂ ਅਰਜ਼ ਕਰਦਾ। ਲੇਕਿਨ ਪੂਰੀ ਇਕਾਗਰਤਾ, ਪੂਰੀ ਸਾਵਧਾਨੀ ਕਿਹੜੇ ਕੰਮ ਦੇ ਚ ਆਉਂਦੀ ਹੈ? ਜਿਹਦੇ ਚ ਕੋਈ ਖਤਰਾ ਹੋਵੇ। ਕਾਰੋਬਾਰ ਵਿੱਚ ਵੀ ਖਤਰਾ ਹੈ, ਪੂਰੀ ਸਾਵਧਾਨੀ ਨਾ ਵਰਤੀ, ਇਕਾਗਰਤਾ ਨਾ ਵਰਤੀ, ਘਾਟਾ ਪੈ ਸਕਦਾ ਹੈ, ਖਤਰਾ ਹੈ, ਨੁਕਸਾਨ ਹੋ ਸਕਦਾ। ਜਿਸ ਕੰਮ ਵਿੱਚ ਖਤਰਾ ਨਾ ਹੋਵੇ, ਉਸ ਕੰਮ ਵਿੱਚ ਮਨੁੱਖ ਸਾਵਧਾਨੀ ਨਹੀਂ ਦਿੰਦਾ, ਇਕਾਗਰਤਾ ਨਹੀਂ ਦਿੰਦਾ। ਜੈਸੇ ਮੈਂ ਉਦਾਹਰਣ ਦਿੱਤੇ ਸਨ ਤੇ ਤੁਹਾਡੇ ਸਾਹਮਣੇ ਥੋੜਾ ਜਿਹਾ ਹੋਰ ਖੋਲਾ। ਨਵੀਂ ਨਵੀਂ ਕਾਰ ਚਲਾਉਣੀ ਸਿੱਖਣੀ ਹੈ ਮਨੁੱਖ ਨੇ, ਬੜੀ ਸਾਵਧਾਨੀ, ਬੜੀ ਇਕਾਗਰਤਾ। ਉਹਨੂੰ ਪਤਾ ਹੈ ਮੇਰੀ ਇਕਾਗਰਤਾ ਭੰਗ ਹੋ ਗਈ, ਸਾਵਧਾਨੀ ਭੰਗ ਹੋ ਗਈ, ਨਾ ਕਾਰ ਰਹਿ ਗਈ ਨਾ ਮੈਂ ਰਹਾਂਗਾ, ਗਈ ਕਾਰ ਵੀ ਤੇ ਮੈਂ ਵੀ, ਖਤਰਾ। ਤੋ ਪੂਰੀ ਸਾਵਧਾਨੀ ਹੈ, ਪੂਰੀ ਇਕਾਗਰਤਾ ਹੈ, ਪਰ ਚਲਾਉਣ ਦਾ ਅਭਿਆਸ ਪੱਕ ਗਿਆ, ਚਲਾਉਣਾ ਸੁਭਾਅ ਬਣ ਗਿਆ, ਹੁਣ ਸਾਵਧਾਨੀ ਖੋ ਗਈ, ਇਕਾਗਰਤਾ ਵੀ ਖੋ ਗਈ। ਹੁਣ ਨਾਲ ਬੈਠੇ ਸਾਥੀ ਨਾਲ ਤੇ ਗੱਪ ਸ਼ੱਪ ਕਰਦਾ, ਕਾਰ ਚਲਾ ਰਿਹਾ, ਹੁਣ ਤੇ ਟੇਪ ਸੁਣਦਾ ਹੋਇਆ ਕਾਰ ਚਲਾ ਰਿਹਾ, ਹੁਣ ਸਾਵਧਾਨੀ ਨਹੀਂ ਹੈ ਇਤਨੇ, ਹੁਣ ਉਤਨੀ ਇਕਾਗਰਤਾ ਨਹੀਂ, ਪੂਰੀ ਇਕਾਗਰਤਾ ਨਹੀਂ ਹੈ। ਪੂਰੀ ਇਕਾਗਰਤਾ ਕਿਸ ਦੇ ਚ ਆਉਂਦੀ ਹੈ? ਪੂਰੀ ਸਾਵਧਾਨੀ ਕਿਸ ਦੇ ਚ ਆਉਂਦੀ ਹੈ? ਜਿਹਦੇ ਚ ਬਹੁਤ ਵੱਡਾ ਖਤਰਾ ਹੋਵੇ, ਨਹੀਂ ਤੇ ਸਾਵਧਾਨੀ ਨਹੀਂ ਆਉਂਦੀ, ਇਕਾਗਰਤਾ ਨਹੀਂ ਆਉਂਦੀ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਹੁਣ ਤੁਸੀਂ ਆਖੋਗੇ ਖਤਰੇ ਤੋਂ ਬਿਨਾਂ ਇਕਾਗਰਤਾ ਨਹੀਂ ਆਉਂਦੀ, ਸਾਵਧਾਨੀ ਨਹੀਂ ਆਉਂਦੀ, ਤਾਂ ਨਾਮ ਜਪਣ ਵਿੱਚ ਕਿਹੜਾ ਖਤਰਾ ਪੈਦਾ ਕਰੀਏ? ਫਿਰ ਨਾਮ ਜਪਣ ਵਾਲੇ ਦੀ ਤੇ ਲੋਕੀ ਉਪਮਾ ਕਰਦੇ ਨੇ, ਸਾਵਧਾਨੀ ਤੇ ਰਹਿੰਦੀ ਨੇ, ਇਕਾਗਰਤਾ ਤੇ ਰਹਿੰਦੀ ਨੇ, ਨਾ ਪਾਠ ਦੇ ਚ, ਨਾ ਸੇਵਾ ਦੇ ਚ, ਨਾ ਜਪ ਦੇ ਚ, ਨਾ ਤਪ ਦੇ ਚ। ਲੋਕੀ ਤਾਂ ਉਪਮਾ ਕਰਨ ਲੱਗ ਪੈਂਦੇ ਨੇ, ਜਪ ਕਰਦਾ, ਤਪ ਕਰਦਾ, ਬਾਣੀ ਪੜਦਾ, ਸਾਵਧਾਨੀ ਨਹੀਂ ਰਹਿੰਦੇ, ਇਕਾਗਰਤਾ ਨਹੀਂ ਰਹਿੰਦੇ। ਕਿਉਂ? ਮਨੁੱਖ ਕਿਸੇ ਖਤਰੇ ਨੂੰ ਮਹਿਸੂਸ ਨਹੀਂ ਕਰਦਾ। ਤੇ ਤੁਸੀਂ ਆਖੋਗੇ ਖਾਮਾ ਖਾ ਕੋਈ ਖਤਰਾ ਖੜਾ ਕਰੀਏ, ਫਿਰ ਪਰਮਾਤਮਾ ਦੇ ਨਾਮ ਜਪਣ ਦੇ ਚ ਕਿਹੜਾ ਖਤਰਾ ਸਾਹਮਣੇ ਲਿਆਈਏ ਤਾਂ ਕਿ ਮਨ ਇਕਾਗਰ ਹੋਵੇ ਤੇ ਸਾਵਧਾਨੀ ਹੋਵੇ? ਮੈਂ ਫਿਰ ਅਰਜ਼ ਕਰਾਂ, ਬਿਨਾਂ ਖਤਰੇ ਤੋਂ ਸਾਵਧਾਨੀ ਨਹੀਂ ਹੁੰਦੀ, ਬਿਨਾਂ ਖਤਰੇ ਤੋਂ ਇਕਾਗਰਤਾ ਨਹੀਂ ਹੁੰਦੀ। ਉਦਾਹਰਣ ਮੈਂ ਤੁਹਾਡੇ ਸਾਹਮਣੇ ਦਿੱਤਾ ਹੈ, ਨਵਾਂ ਨਵਾਂ ਜਦ ਬੰਦਾ ਸਕੂਟਰ ਚਲਾਉਣਾ ਸਿੱਖਦਾ, ਮੈਂ ਦੇਖਿਆ ਬੜੀ ਸਾਵਧਾਨੀ, ਬੜੀ ਇਕਾਗਰਤਾ। ਮੈਂ ਪਹਿਲੀ ਦਫ਼ਾ ਚਲਾਉਣਾ ਸਿੱਖਿਆ ਸੀ ਤੇ ਗਿਰ ਗਿਆ, ਮੁੜ ਕੇ ਮੈਂ ਹੱਥ ਹੀ ਨਹੀਂ ਲਾਇਆ। ਅਗਰ ਸਾਵਧਾਨੀ ਨਾ ਹੋਈ, ਇਕਾਗਰਤਾ ਨਾ ਹੋਈ, ਲੱਤਾਂ ਬਾਹਾਂ ਬੰਦਾ ਤੁੜਾਏਗਾ? ਪੂਰੀ ਇਕਾਗਰਤਾ, ਪੂਰੀ ਸਾਵਧਾਨੀ, ਥੋੜੀ ਜਿਹਾ ਵੀ ਸਾਵਧਾਨੀ ਹਟੀ, ਭਾਰਤ ਦੀਆਂ ਸੜਕਾਂ ਤੇ ਥਾਂ ਥਾਂ ਤੇ ਲਿਖਿਆ ਹੋਇਆ ਹੈ, ਸਾਵਧਾਨੀ ਹਟੀ ਦੁਰਘਟਨਾ ਘਟੀ, ਉੱਥੇ ਇਹ ਲਿਖਿਆ ਹੋਇਆ ਜਗ੍ਹਾ ਜਗ੍ਹਾ, ਸਾਵਧਾਨੀ ਹਟੀ ਦੁਰਘਟਨਾ ਘਟੀ, ਹੋ ਜਾਏਗੀ ਦੁਰਘਟਨਾ ਅਗਰ ਸਾਵਧਾਨੀ ਨਹੀਂ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀ, ਸਾਵਧਾਨ ਇਕਾਗਰ ਚੇਤ, ਬੜੀ ਸਾਵਧਾਨੀ, ਬੜੀ ਇਕਾਗਰਤਾ, ਚਿੱਤ ਦੀ ਇਕਾਗਰਤਾ। ਫਿਰ ਤਰਕ ਖੜਾ ਹੋਵੇਗਾ, ਖਤਰੇ ਤੋਂ ਬਿਨਾਂ ਤਾਂ ਇਕਾਗਰਤਾ ਨਹੀਂ ਹੈ, ਖਤਰੇ ਤੋਂ ਬਿਨਾਂ ਤੇ ਸਾਵਧਾਨੀ ਨਹੀਂ ਹੈ, ਫਿਰ ਕੀ ਕਰੀਏ? ਕਿਸੇ ਖਤਰੇ ਨੂੰ ਜਨਮ ਦੇਈਏ, ਕੋਈ ਖਤਰਾ ਪੈਦਾ ਕਰੀਏ? ਗੁਰਬਾਣੀ ਕਹਿੰਦੀ ਹੈ ਖਤਰਾ ਪੈਦਾ ਕਰਨ ਦੀ ਲੋੜ ਨਹੀਂ, ਖਤਰਾ ਹਰ ਵਕਤ ਮੰਡਲਾ ਰਿਹਾ, ਹਰ ਵਕਤ ਮੰਡਲਾ ਰਿਹਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਮੈਂ ਤੁਹਾਡੇ ਸਾਹਮਣੇ ਰੱਖਾਂ। ਕਾਲ ਬਿਆਲ ਜਿਉ ਪਰ ਉਹ ਡੋਲੇ, ਮੁਖ ਪਸਾਰੇ ਮੀਤ ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰਾਖੋ ਚੀਤ। ਸ਼ਿਵ ਜੀ ਦੇ ਕੰਨ ਗਲੇ ਵਿਚ ਸੱਪਾਂ ਦੀ ਮਾਲਾ ਆਉਂਦੀ ਏ, ਕੋਬਰਾ ਨਾਗ ਫਨੀਅਰ ਨਾਗ। ਮਹਾਰਾਜ ਕਹਿੰਦੇ ਨੇ ਤੇਰੇ ਸਿਰ ਦੇ ਉੱਤੇ ਚਾਰੋਂ ਪਾਸੇ ਫਨੀਅਰ ਨਾਗ ਘੁੰਮ ਰਿਹਾ, ਚਾਰੋਂ ਪਾਸੇ, ਔਰ ਉਹਨੇ ਮੂੰਹ ਵੀ ਅੱਡਿਆ ਹੋਇਆ, ਡੰਗ ਮਾਰਨ ਵਾਸਤੇ ਉਹਨੇ ਮੂੰਹ ਵੀ ਅੱਡਿਆ ਹੋਇਆ। ਆਜ ਕਾਲ ਹੁਣ ਤੋਹੇ ਗਰਸ ਹੈ, ਅੱਜ ਜਾਂ ਕੱਲ ਇਸਨੇ ਤੈਨੂੰ ਡੰਗ ਮਾਰਨਾ। ਬੜੇ ਧਿਆਨ ਨਾਲ ਸੁਣਨਾ, ਕਿਧਰੋਂ ਗੁਨਿਆਣੇ ਮੰਡੀ ਵਾਲਾ ਮਨ ਨਾ ਬਣਾਉਣਾ, ਆਇਆ ਕਥਾ ਸੁਣਨ ਤੇ ਸੁਣਨ ਦੇ ਕੀ ਪੈਣਾ। ਕਾਲ ਬਿਆਲ ਜਿਉ ਪਰ ਉਹ ਡੋਲੇ, ਸ਼ਿਵਜੀ ਆਪਣੇ ਗਲ ਦੇ ਚ ਸੱਪ ਰੱਖਦਾ ਸੀ ਸਿਰਫ ਸੁਚੇਤ ਕਰਨ ਵਾਸਤੇ ਲੋਕਾਂ ਨੂੰ, ਤਨ ਦੇ ਉੱਤੇ ਰਾਖ ਮਲਦਾ ਸੀ। ਇੱਕ ਦਿਨ ਸੱਪ ਨੇ ਡੰਗ ਮਾਰਨਾ, ਇਹ ਤਨ ਰਾਖ ਹੋ ਜਾਏਗਾ, ਖਾਕ ਹੋ ਜਾਏਗਾ। ਇੱਕ ਇੱਕ ਬੰਦੇ ਨੂੰ ਕੀ ਸਮਝਾਉਂਦਾ ਰਹੇ, ਆਦਮੀ ਥੱਕ ਜਾਂਦਾ ਬੋਲ ਬੋਲ ਕੇ। ਉਹਨੇ ਪ੍ਰਤੀਕ ਚੁਣ ਰਹੇ ਸਨ, ਨਿਸ਼ਾਨ ਬਣਾ ਰਹੇ ਸਨ। ਸੱਪ ਘੁੰਮਦਾ ਪਿਆ ਗਲ ਦੇ ਚ, ਹਰ ਇੱਕ ਦੇ ਗਲ ਦੇ ਸੱਪ ਘੁੰਮ ਰਿਹਾ, ਹਰ ਇੱਕ ਦਾ ਤਨ ਰਾਖ ਹੋ ਜਾਏਗਾ। ਤੋ ਤਨ ਤੇ ਸਵਾ ਮਲ ਕੇ ਰੱਖਦਾ ਸੀ, ਜਿੱਥੋਂ ਜਾਏ ਲੰਘੇ, ਕੋਈ ਗਿਆਨ ਲਿਆਨ ਦੀ ਗੱਲ ਪੁੱਛਣਾ ਚਾਹੇ ਮੈਨੂੰ ਵੇਖ ਲਓ ਤੇ ਗਿਆਨ ਲੈ ਲਓ, ਮੈਨੂੰ ਵੇਖ ਕੇ ਗਿਆਨ ਲੈ ਲਓ। ਮੈਂ ਇੱਕ ਸੂਫੀ ਫਕੀਰ ਦੀ ਗਾਥਾ ਪੜ ਰਿਹਾ ਸੀ, ਸਵੇਰੇ ਸਵੇਰੇ ਭਿਕਸ਼ਾ ਨੂੰ ਨਿਕਲਦਾ ਸੀ, ਅੱਜ ਵੀ ਨਿਕਲੇ। ਇੱਕ ਦੁਆਰ ਤੇ ਦਸਤਕ ਦਿੱਤੀ ਇੱਕ ਬਿਰਧ ਮਾਤਾ ਨੇ, ਉਹਦੇ ਖੱਪਰ ਦੇ ਚ ਰਸਦ ਪਾਣੀ ਪਾਈਏ, ਚੱਲ ਪਿਆ। ਉਹ ਬੁੱਢੀ ਮਾਂ ਕਹਿੰਦੀ ਏ, ਫਕੀਰ ਸਾਈ ਕੋਈ ਖੁਦਾ ਦੀ ਗੱਲ ਸੁਣਾ ਕੇ ਜਾ, ਜਲਦੀ ਚੱਲ ਪਿਆ ਭਿਕਸ਼ਾ ਲੈ ਕੇ, ਕੋਈ ਖੁਦਾ ਦੀ ਗੱਲ ਸੁਣਾ ਕੇ ਜਾ। ਫਕੀਰ ਕਹਿੰਦਾ, ਜੇ ਮੇਰੇ ਲੰਘਣ ਨਾਲ ਤੈਨੂੰ ਕੁਛ ਨਹੀਂ ਮਿਲਿਆ ਤਾਂ ਮੇਰੇ ਬੋਲਣ ਨਾਲ ਵੀ ਤੈਨੂੰ ਕੁਛ ਨਹੀਂ ਮਿਲਣਾ। ਇਹ ਵੀ ਮੈਂ ਅਰਜ਼ ਕਰਦਾ, ਮੇਰੇ ਇੱਥੋਂ ਲੰਘ ਜਾਣ ਨਾਲ ਜੇ ਤੈਨੂੰ ਕੁਛ ਨਹੀਂ ਮਿਲਿਆ, ਕੋਈ ਸੰਦੇਸ਼ਾ ਤੈਨੂੰ ਨਹੀਂ ਮਿਲਿਆ, ਤਾਂ ਮੇਰੇ ਬੋਲਣ ਨਾਲ ਵੀ ਤੂੰ ਸੰਦੇਸ਼ਾ ਨਹੀਂ ਲੈ ਸਕੇਂਗੇ, ਕੋਈ ਇਸ਼ਾਰਾ ਨਹੀਂ ਲੈ ਸਕੇਂਗੇ। ਖੈਰ ਇਹਨਾਂ ਗੱਲਾਂ ਨੂੰ ਤਾਂ ਮੈਂ ਬਾਅਦ ਵਿੱਚ ਖੋਲਾਂਗਾ, ਮੁਕਤਸਰ ਅਰਜ਼ ਕਰਾਂਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕਾਲ ਬਿਆਲ ਜਿਉ ਪਰ ਉਹ ਡੋਲੇ, ਮੁਖ ਪਸਾਰੇ ਮੀਤ। ਕਾਲ ਦਾ ਸੱਪ ਮੂੰਹ ਅੜ ਕੇ ਹਰ ਵਕਤ ਤੇਰੇ ਸਿਰ ਦੇ ਉੱਤੇ ਘੁੰਮ ਰਿਹਾ, ਘੁੰਮ ਰਿਹਾ, ਘੁੰਮ ਰਿਹਾ। ਆਜ ਕਾਲ ਫੁਨ ਤੋਹੇ ਗਰਸ ਹੈ, ਨਿਰਾ ਘੁੰਮੇ ਨਹੀਂ ਰਿਹਾ, ਨਿਰਾ ਉਹਨੇ ਮੂੰਹ ਹੀ ਨਹੀਂ ਅੱਡਿਆ ਹੋਇਆ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ। ਆਜ ਕਾਲ ਹੁਣ ਤੋਹੇ ਗਰਸ ਹੈ, ਸਮਝ ਰਾਖੋ ਜੀ। ਸ਼ਬਦ ਇੱਥੋਂ ਸ਼ੁਰੂ ਹੁੰਦਾ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਕੀਤ। ਇਹ ਪਹਿਲੀਆਂ ਪੰਕਤੀਆਂ ਨਾਲ, ਔਰ ਇਹਨਾਂ ਪਹਿਲੀਆਂ ਪੰਕਤੀਆਂ ਦੇ ਨਾਲ ਇਹ ਪੰਕਤੀਆਂ ਜੋੜ ਦਿੱਤੀਆਂ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਕਰ ਸਾਧ ਸੰਗਤ ਸਿਮਰ ਮਾਧੋ, ਉਹ ਹੈ ਪਤਤ ਪੁਨੀਤ। ਪਰ ਇਹ ਪੰਕਤੀਆਂ ਕਾਲ ਬਿਆਲ ਜਿਉ ਪਰ ਉਹ ਡੋਲੇ, ਮੁਖ ਪਸਾਰੇ ਮੇ, ਐਸਾ ਕਿਉਂ? ਬਿਨਾਂ ਖਤਰੇ ਤੋਂ ਸਾਵਧਾਨੀ ਨਹੀਂ, ਇਕਾਗਰਤਾ ਨਹੀਂ, ਖਤਰੇ ਦਾ ਅਹਿਸਾਸ ਕਰਾ ਰਹੇ ਨੇ, ਤੇਰੇ ਸਿਰ ਦੇ ਉੱਤੇ ਸੱਪ ਘੁੰਮ ਰਿਹਾ, ਇਹ ਕਾਲ ਗੁੰਮ ਰਿਹਾ, ਇਹਨੇ ਮੂੰਹ ਅੱਡਿਆ ਹੋਇਆ, ਹੁਣ ਮੈਂ ਖੁਲਾਸਾ ਕਰਾਂ, ਕਾਲ ਦੇ ਗਿਆਨ ਤੋਂ ਮਨੁੱਖ ਅਕਾਲ ਦੇ ਮਾਰਗ ਤੇ ਚੱਲਦਾ ਹੈ। ਕਾਲ ਦੇ ਧਿਆਨ ਤੋਂ ਮਨੁੱਖ ਦਾ ਧਿਆਨ ਅਕਾਲ ਤੱਕ ਪਹੁੰਚਦਾ ਹੈ। ਜਿਹਦਾ ਗਿਆਨ ਕਾਲ ਤੱਕ ਨਹੀਂ ਪਹੁੰਚਿਆ, ਸਵਾਲ ਹੀ ਨਹੀਂ ਪੈਦਾ ਹੁੰਦਾ ਅਕਾਲ ਦਾ ਗਿਆਨ ਮਿਲਿਆ। ਜਿਹਦਾ ਧਿਆਨ ਕਾਲ ਤੱਕ ਨਹੀਂ ਪਹੁੰਚਿਆ, ਅਕਾਲ ਤੱਕ ਨਹੀਂ ਪਹੁੰਚੇਗਾ। ਜਿਹਨੂੰ ਆਪਣਾ ਅੰਤ ਨਹੀਂ ਦਿਖਾਈ ਦੇਂਦਾ, ਬੇਅੰਤ ਕੀ ਖਾਕ ਦਿਖਾਈ ਦੇਵੇਗਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਪਰਮਾਤਮਾ ਦੀ ਗੱਲ ਛੱਡ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਭਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਜਿਨ੍ਹਾਂ ਨੇ ਸਾਧਨਾ ਕੀਤੀ ਤੇ ਜਿਨ੍ਹਾਂ ਦਾ ਧਿਆਨ ਚੱਲ ਪਿਆ ਇਸੇ ਗਿਆਨ, ਜਿੰਨੇ ਚਿਰ ਤੱਕ ਕਾਲ ਦਾ ਗਿਆਨ ਨਹੀਂ, ਕਾਲ ਦਾ ਧਿਆਨ ਨਹੀਂ, ਕਾਲ ਤੱਕ ਦ੍ਰਿਸ਼ਟੀ ਨਹੀਂ ਗਈ, ਇਹਦੀ ਧਿਆਨ ਦੀ ਇਕਾਗਰਤਾ ਨਹੀਂ ਬਣੇਗੀ, ਸਾਵਧਾਨੀ ਨਹੀਂ ਰਹੇਗੀ। ਸਾਵਧਾਨੀ ਤੇ ਖਤਰੇ ਕਰਕੇ ਆਉਂਦੀ ਹੈ, ਇਕਾਗਰਤਾ ਤੇ ਖਤਰੇ ਕਰਕੇ ਆਉਂਦੀ ਹੈ। ਤੇ ਮਹਾਰਾਜ ਕਹਿੰਦੇ, ਖਤਰਾ ਹਰ ਵਕਤ ਮੰਡਲ ਆ ਰਿਹਾ, ਹਰ ਵਕਤ। ਇੱਕ ਜਵਾਨ ਨੂੰ ਪੁੱਛੀਏ, ਤੇਰਾ ਬਚਪਨਾ ਕਿੱਥੇ? ਕਹਿੰਦਾ ਮਰ ਗਿਆ, ਖਤਮ। ਇੱਕ ਬੁੱਢੇ ਨੂੰ ਪੁੱਛੀਏ, ਤੇਰੀ ਜਵਾਨੀ ਕਿੱਥੇ? ਕਹਿੰਦਾ ਮਰ ਗਈ, ਖਤਮ। ਇਹ ਦੋ ਮੌਤਾਂ ਤੋਂ ਤੂੰ ਦੇਖ ਚੁੱਕਿਆ, ਆਪਣੇ ਬਚਪਨ ਦੀ ਮੌਤ, ਆਪਣੀ ਜਵਾਨੀ ਦੀ ਮੌਤ, ਇੱਕ ਬੁੱਢਾ ਮਨੁੱਖ ਦੇਖ ਰਿਹਾ। ਹੁਣ ਇਸ ਬੁੱਢੇ ਨੂੰ ਕਹੋ, ਤੂੰ ਆਪਣੀ ਮੌਤ ਦੇਖ, ਕਾਲ ਵੇਖ, ਪਰ ਉਹ ਜਵਾਨੀ ਦੇਖਣ ਲੱਗ ਪੈਂਦਾ, ਪਿੱਛੇ ਮੁੜਦਾ, ਉਹ ਬਚਪਨਾ ਵੇਖਣ ਲੱਗ ਪੈਂਦਾ। ਦੇਖ ਫਰੀਦਾ ਜੇਠੀਆ, ਦਾੜੀ ਹੋਈ ਭੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਲੋ। ਕਾਲ ਨੂੰ ਵੇਖ ਕੇ ਮਨੁੱਖ ਅਕਾਲ ਤੋਂ ਪ੍ਰਭਾਵਿਤ ਆਉਂਦਾ। ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ, ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਨੂੰ ਯਾਦ ਨਹੀਂ ਕਰਦਾ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਉਹਦੀ ਪ੍ਰਾਪਤੀ ਲਈ ਮਨੁੱਖ ਨਾ ਸਮਾਂ ਕੱਢਦਾ, ਨਾ ਸੰਘਰਸ਼ ਕੱਢਦਾ, ਨਹੀਂ ਕਰਦਾ, ਕੋਈ ਸਮਾਂ ਨਹੀਂ ਅਕਾਲ ਵਾਸਤੇ, ਕੋਈ ਸਮਾਂ ਨਹੀਂ, ਕੋਈ ਸੰਘਰਸ਼ ਨਹੀਂ, ਕੋਈ ਮਿਹਨਤ ਨਹੀਂ। ਕਿਉਂ? ਅਕਾਲ ਤੋਂ ਮਨ ਪ੍ਰਭਾਵਿਤ ਹੀ ਨਹੀਂ। ਮੈਂ ਹੁਣ ਫਿਰ ਦੁਹਰਾਵਾਂ, ਇੱਕ ਬੱਚਾ ਆਪਣੇ ਬਚਪਨ ਦੇ ਚੁੱਲ ਜਿਵੇਂ, ਇੱਕ ਜਵਾਨ ਆਪਣੀ ਜਵਾਨੀ ਦੇ ਉਲਝਿਆ ਹੋਇਆ। 99% ਬੁੱਢੇ ਤੇ ਬੁਢੇਪੇ ਚ ਵੀ ਨਹੀਂ ਉਲਝੇ ਹੁੰਦੇ, ਧਿਆਨ ਪਿੱਛੇ ਕਰ ਲੈਂਦੇ ਨੇ। 10% ਆਪਣੇ ਬੁਢੇਪੇ ਚ ਉਲਝੇ ਹੋਏ ਹੋਣਗੇ। ਅੱਗੇ ਕੌਣ ਦੇਖਦਾ? ਅੱਗੇ ਨਹੀਂ ਕੋਈ ਦੇਖਦਾ। ਇਹ ਫੈਸਲਾ ਹੋਇਆ, ਇਹ ਮਾਸੂਮ ਬੱਚੇ ਡਰੇ ਹੀ ਨਹੀਂ, ਬੈਬੀ ਤੇ ਨਹੀਂ ਹੋਏ। ਕਾਰਨ ਦ੍ਰਿਸ਼ਟੀ ਅਕਾਲ ਤੇ, ਕਾਲ ਤੋਂ ਲੰਘ ਗਈ। ਕਾਲ ਦਾ ਗਿਆਨ ਅਕਾਲ ਦੀ ਯਾਦ ਕਰਾਏਗਾ, ਮੌਤ ਦਾ ਗਿਆਨ ਪਰਮਾਤਮਾ ਦੇ ਧਿਆਨ ਜੋੜਨ ਦੇ ਸਹਾਇਕ ਹੋਵੇਗਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਪਹਿਲਾ ਮਰਨ ਕਬੂਲ, ਛੋੜ ਪਰਮਾਤਮਾ ਦੀ ਗੱਲ, ਪਹਿਲੇ ਮਰਨਾ ਕਬੂਲ ਕਰ। ਇੰਜ ਕਹਿ ਲਓ, ਮਨੁੱਖ ਨੇ ਪਹਿਲੀ ਮੰਜ਼ਿਲ ਤੇ ਤੈਅ ਕਰ ਲਈ, ਜਿਹਨੂੰ ਸਤਸੰਗ ਕਰਦਿਆਂ ਕਰਦਿਆਂ ਕਾਲ ਦਿਖਾਈ ਦੇਣ ਲੱਗ ਪਏ, ਸੰਜਮੀ ਹੋ ਜਾਏਗਾ, ਉਸ ਤੋਂ ਕੁਝ ਗਲਤ ਵੀ ਨਹੀਂ ਹੋਵੇਗਾ, ਉਹ ਗਲਤ ਸੋਚੇਗਾ ਵੀ ਨਹੀਂ, ਗਲਤ ਕਰੇਗਾ ਵੀ ਨਹੀਂ, ਗਲਤ ਸੋਚੇਗਾ ਵੀ ਨਹੀਂ। ਇਹਦਾ ਪ੍ਰਤੱਖ ਰੂਪ ਦੇਖ ਸਕਦੇ ਹਾਂ, ਜਦ ਕੋਈ ਅਜ਼ੀਜ਼ ਸੰਬੰਧੀ ਅਕਾਰ ਉਹਨੂੰ ਆਪਣੇ ਹੀ ਮੋਢਿਆਂ ਤੇ ਚੁੱਕ ਕੇ ਜਦ ਸ਼ਮਸ਼ਾਨ ਤੱਕ ਲੈ ਜਾਂਦੇ ਆ, ਇਹਨਾਂ ਅੱਖਾਂ ਦੇ ਸਾਹਮਣੇ ਉਸ ਪਿਆਰੇ ਸਰੀਰ ਨੂੰ ਜਿਹਦੇ ਨਾਲ ਸੰਬੰਧ ਜੋੜ ਕੇ ਰੱਖਿਆ ਸੀ, ਜਲਦਾ ਹੋਇਆ ਵੇਖਦੇ ਹਾਂ, ਹਿਰਦਾ ਬੈਰਾਗੀ ਹੋ ਜਾਂਦਾ। ਅੰਦਰ ਨਾ ਦੁਸ਼ਮਣੀ ਦਾ ਜਜ਼ਬਾ ਆਉਂਦਾ, ਨਾ ਲੋਭ ਆਉਂਦਾ, ਨਾ ਕਾਮ ਆਉਂਦਾ, ਨਾ ਹੰਕਾਰ ਆਉਂਦਾ। 100 ਦਫ਼ਾ ਉਪਦੇਸ਼ ਕਥਾ ਰਾਹੀਂ ਸੁਣਿਆ, ਬਾਣੀ ਪੜ੍ਹੀ, ਸਤਸੰਗ ਕੀਤਾ, ਨਾ ਹੰਕਾਰ ਗਿਆ, ਨਾ ਲੋਭ ਗਿਆ, ਨਾ ਵਾਸ਼ਨਾ ਗਈ, ਨਾ ਤ੍ਰਿਸ਼ਨਾ ਗਈ, ਨਾ ਦੁਸ਼ਮਣੀ ਦੇ ਜਜ਼ਬੇ ਗਏ, ਪਰ ਸ਼ਮਸ਼ਾਨ ਘਾਟ ਦੇ ਇਹ ਜਜ਼ਬੇ ਸਾਰੇ ਹੀ ਚਲੇ ਗਏ। ਹਿਰਦਾ ਬੈਰਾਗੀ ਹੋ ਗਿਆ। ਇਸੇ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਪਰਮਾਤਮਾ ਦੀ ਗੱਲ ਪਹਿਲੇ ਛੱਡ, ਪਹਿਲੇ ਆਪਣੇ ਮੌਤ ਨੂੰ ਚੇਤੇ ਕਰ। ਕਾਲ ਤੱਕ ਧਿਆਨ ਚਲਾ ਗਿਆ, ਐਸੇ ਮਨੁੱਖ ਦੀ ਦ੍ਰਿਸ਼ਟੀ ਅਕਾਲ ਤੱਕ ਚਲੀ ਜਾਏਗੀ। ਕਹਿੰਦੇ ਨੇ ਕਬੀਰ ਰੋਜ਼ ਮਣੀਕਣਕਾ ਘਾਟ ਦੇ ਚਲਾ ਜਾਂਦਾ ਸੀ, ਬਨਾਰਸ ਦਾ ਮਣੀਕਣਕਾ ਘਾਟ, ਜਿੱਥੇ ਕਹਿੰਦੇ ਨੇ 24 ਘੰਟਿਆਂ 'ਚ ਗਾਲਵਨ 1000 ਬੰਦੇ ਜਲਾਏ ਜਾਂਦੇ ਨੇ ਰੋਜ਼। ਸਾਰੇ ਯੂਪੀ ਨਹੀਂ, ਸਾਰੇ ਭਾਰਤ ਤੋਂ ਲਾਸ਼ਾਂ ਉੱਥੇ ਪਹੁੰਚਦੀਆਂ ਨੇ। ਮਣੀਕਣਕਾ ਘਾਟ ਦੇ ਬਾਰੇ ਇੱਕ ਮਿੱਥ ਪ੍ਰਚਲਿਤ ਹੈ, ਜਿਹਦਾ ਇੱਥੇ ਦਾਹ ਸੰਸਕਾਰ ਹੋਵੇਗਾ ਸਿੱਧਾ ਸ਼ਿਵਾਂ ਦੀ ਪੁਰੀ ਜਾਏਗਾ। ਤੋ ਲਾਸ਼ ਦੀਆਂ ਬਕਾਇਦਾ ਗੱਡੀਆਂ ਬਣੀਆਂ ਹੋਈਆਂ ਨੇ, ਬੱਸਾਂ ਬਣੀਆਂ ਹੋਈਆਂ ਨੇ, ਆਪਣੇ ਸਾਧ ਸੰਬੰਧੀਆਂ ਦੇ ਸਾਥ ਇਹ ਲਾਸ਼ ਬਨਾਰਸ ਪਹੁੰਚਦੀ ਹੈ ਔਰ ਲੈਣ ਲੱਗੀ ਪਈ ਹੁੰਦੀ ਹੈ। ਨੰਬਰਵਾਰ ਨੰਬਰ ਮਿਲਦਾ ਹੈ, ਲਾਸ਼ਾਂ ਨੂੰ ਲੰਬਰ ਲਾਏ ਜਾਂਦੇ ਨੇ, ਇਤਨੇ ਤੋਂ ਬਾਅਦ ਇਹਦਾ ਦਾਹ ਸੰਸਕਾਰ ਹੋਵੇਗਾ, ਇਹਦਾ ਹੋਵੇਗਾ। 24 ਘੰਟੇ ਸ਼ਮਸ਼ਾਨ ਘਾਟ ਚੱਲਦਾ ਹੈ ਔਰ ਕਰੀਬਨ 20-25 ਚਿਤਾਵਾਂ ਇਕੱਠੀਆਂ ਜਲਦੀਆਂ ਨੇ ਔਰ ਜਲਦੀਆਂ ਹੀ ਰਹਿੰਦੀਆਂ ਨੇ, 24 ਘੰਟੇ ਕਦੀ ਬੰਦ ਨਹੀਂ ਆਉਂਦੀ। ਕਬੀਰ ਉੱਥੇ ਜਾ ਬੈਠਦਾ ਸੀ। ਇੱਕ ਦਿਨ ਮਾਂ ਨੇ ਡਾਂਟਦੇ ਹੋਇਆ ਕਿਹਾ, ਕਿਸੇ ਦਾ ਕੋਈ ਸੰਬੰਧੀ ਚਲਾਣਾ ਕਰ ਜਾਂਦਾ, ਉਹ ਸ਼ਮਸ਼ਾਨ ਘਾਟ ਤੇ ਜਾਂਦਾ, ਤੂੰ ਰੋਜ਼ ਉੱਥੇ ਪਹੁੰਚ ਜਾਂਦਾ। ਸਤਸੰਗੀ ਕਹਿੰਦੇ ਨੇ ਤੂੰ ਰੋਜ਼ ਉੱਥੇ ਪਹੁੰਚ ਜਾਂਦਾ, ਉੱਥੇ ਕੀ ਕਰਨਾ ਹੈ? ਡਾਂਟਣ ਦੇ ਲਹਿਜੇ ਦੇ ਚ ਇਹ ਕਬੀਰ ਨੂੰ ਆਖਿਆ। ਕਬੀਰ ਕਹਿੰਦੇ ਨੇ ਮਾਂ, ਉੱਥੇ ਬੜੇ ਮੋਤੀ ਬਿਖਰੇ ਪਏ ਹੁੰਦੇ ਨੇ, ਹੀਰੇ ਬਿਖਰੇ ਪਏ ਹੁੰਦੇ, ਲੋਕੀ ਤੇ ਚੁਣਨਾ ਹੀ ਭੁੱਲ ਜਾਂਦੇ ਨੇ, ਆਪਾਂ ਚੁਣ ਕੇ ਲਿਆਂਦੇ,
1: ਆਪਾਂ ਗਠੜੀ ਬੰਨ ਕੇ ਲਿਆਂਦੇ।
0: ਮਾਂ ਨੇ ਨੱਕ ਚੜਾਈ, ਘਰ ਦੀ ਮੁਫਲਸੀ ਦੂਰ ਹੋਈ ਨਹੀਂ, ਇਹ ਹੀਰੇ ਚੁਣਨ ਜਾਂਦਾ,
1: ਇਹ ਮੋਤੀਆਂ ਦੀ ਪੰਡ ਭਰ ਕੇ ਲਿਆਂਦਾ।
0: ਇੱਕ ਦਿਨ ਪੀਛਾ ਕਰ ਲਿਆ, ਜਾ ਕੇ ਦੇਖਿਆ ਲਾਸ਼ਾਂ ਜਲਦੀਆਂ ਪਈਆਂ ਨੇ ਪਰ ਕਬੀਰ ਸਤਨਾਮ ਦੀ ਧੁਨ ਦੇ ਚ ਮਸਤ ਹੈ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਕਬੀਰ ਪੰਥੀਆਂ ਦਾ ਗੁਰਮੰਤਰ ਹੈ ਸਤਨਾਮ, ਉਹ ਸਤਨਾਮ ਜਪਦੇ ਨੇ। ਕਬੀਰ ਪੰਥੀਆਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ, ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ।
1: ਉਹਨਾਂ ਦੇ ਮੰਦਿਰ ਦੇ ਬਾਹਰ ਵੀ ਲਿਖਿਆ ਹੁੰਦਾ ਸਤਨਾਮੀ ਮੰਦਿਰ।
0: ਨਾਗਪੁਰ ਤੋਂ ਲੈ ਕੇ ਬਿਲਾਸਪੁਰ ਤੱਕ ਜਿਹੜੀ ਬੈਲਟ ਹੈ ਇਹਦੇ ਚ ਗਾਲਵਨ 70-80 ਦੇ ਕਰੇ ਵੀ ਕਬੀਰ ਪੰਥੀਆਂ ਦੇ ਮੰਦਿਰ ਨੇ, ਜਿਹਨੂੰ ਸਤਨਾਮੀ ਮੰਦਿਰ ਕਹਿੰਦੇ ਨੇ ਔਰ ਜ਼ਿਆਦਾ ਉਸ ਇਲਾਕੇ ਚ ਰਹਿੰਦੇ ਨੇ। ਸਤਨਾਮ ਦੀ ਧੁਨ ਦੇ ਚ ਮਸਤ ਲੀਨ, ਮਾਂ ਨੇ ਮੋਢੇ ਤੇ ਹੱਥ ਲਾਇਆ। ਤੋਤੇ ਕਹਿੰਦਾ ਸੀ ਮੈਂ ਮੋਤੀ ਚੁਣਨ ਜਾਂਦਾ, ਹੀਰੇ ਚੁਣਨ ਜਾਂਦਾ, ਇਹ ਤੂੰ ਹੀਰੇ ਚੁਣ ਰਿਹਾ? ਮਾਂ, ਸਤਨਾਮ ਦਾ ਜਪ ਤੈਨੂੰ ਹੀਰਿਆਂ ਤੋਂ ਘੱਟ ਦਿਖਾਈ ਦਿੰਦਾ, ਹੀਰਿਆਂ ਤੋਂ ਵੱਧ ਹੈ, ਹੀਰੇ ਮੈਂ ਕੁਰਬਾਨ ਕਰ ਸਕਦਾ ਇਸ ਤੋਂ, ਹੀਰੇ ਕੀ ਹੁੰਦੇ ਨੇ? ਐਸੋ ਹੀਰਾ ਹਰ ਕੋ ਨਾ,
1: ਇਹ ਤੇ ਮਹਾ ਆਨੰਦ ਹੈ,
0: ਰਸ ਹੈ। ਪਰ ਮਾਂ ਵੀ ਸਿਆਣੀ ਸੀ, ਇਹ ਤੇ ਘਰ ਦੇ ਚ ਵੀ ਕਰ ਸਕਦਾ, ਘਰ ਦੇ ਚ ਵੀ ਕਰ ਸਕਦਾ, ਇੱਥੇ ਆਉਣ ਦੀ ਕੀ ਲੋੜ ਹੈ? ਰੋਜ਼ ਰੋਜ਼ ਇੱਥੇ ਆਉਣ ਦੀ ਕੀ ਲੋੜ ਹੈ? ਘਰ ਦੇ ਚ ਕਰਿਆ ਕਰ।
1: ਮਾਂ ਘਰ ਦੇ ਚ ਕਾਲ ਭੁੱਲ ਜਾਂਦਾ ਹੈ, ਕਾਲ ਭੁੱਲ ਜਾਂਦਾ, ਇਹ ਜਲਦੀਆਂ ਹੋਈਆਂ ਲਾਸ਼ਾਂ ਵੇਖ ਕੇ ਜਦ ਮੈਨੂੰ ਕਾਲ ਚੇਤੇ ਆਉਂਦਾ ਹੈ, ਧਿਆਨ ਅਕਾਲ ਦੇ ਜੁੜ ਜਾਂਦਾ। ਮੈਂ ਆਪਣੇ ਮਨ ਨੂੰ ਸਮਝਾਉਂਦਾ,
0: ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ।
1: ਬੜਾ ਸੋਹਣਾ ਸ਼ਬਦ ਹੈ,
0: ਇੱਥੇ ਮੈਨੂੰ ਕਾਲ ਚੇਤੇ ਆਉਂਦਾ, ਮੈਂ ਇੱਥੇ ਕਾਲ ਨੂੰ ਚੇਤੇ ਕਰਨਾ ਚਾਹੁੰਦਾ,
1: ਔਰ ਜੈਸੇ ਕਾਲ ਚੇਤੇ ਆਉਂਦਾ ਧਿਆਨ ਅਕਾਲ ਨਾਲ ਜੁੜ ਜਾਂਦਾ, ਸੁਰਤ ਅਕਾਲ ਤੱਕ ਪਹੁੰਚ ਜਾਂਦੀ। ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਫ ਕਹਿੰਦੇ ਨੇ, ਐਲਾਨੀਆਂ ਕਹਿੰਦੇ ਨੇ, ਪਹਿਲਾ ਮਰਨ ਕਵੋ
0: ਅਗਾਂਹ ਕੋ ਤਰਾਂ। ਇੱਕ ਬੱਚਾ ਅਗਰ ਅੱਗੇ ਵੇਖੇ ਤਾਂ ਕੀ ਹੈ? ਜਵਾਨੀ,
1: ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ ਬੁਢੇਪਾ,
0: ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ ਕਾਲ।
1: ਇੱਥੇ ਤੱਕ ਮਨੁੱਖ ਤਪੱਸਿਆ ਕਰੇ, ਸਾਧਨਾ ਕਰੇ, ਇਹਦਾ ਧਿਆਨ ਇੱਥੇ ਤੱਕ ਪਹੁੰਚ ਜਾਏ, ਕਾਲ ਦੇ ਚਿੰਤਨ ਨੇ ਅਕਾਲ ਨਾਲ ਜੋੜ ਦੇਣਾ। ਅਗਰ ਗੱਲ ਪਕੜਦੇ ਚਾਹੀਏ ਤਾਂ ਇਤਨੀ ਹੈ, ਮਨੁੱਖ ਉਪਰੋਂ ਉਪਰੋਂ ਬਾਣੀ ਪੜਦਾ ਰਹੇਗਾ ਅਗਰ ਕਾਲ ਤੱਕ ਧਿਆਨ ਨਹੀਂ, ਉਪਰੋਂ ਉਪਰੋਂ ਸੇਵਾ ਕਰਦਾ ਰਹੇਗਾ, ਸਾਰੇ ਧਾਰਮਿਕ ਕਰਮ ਕਰੇਗਾ, ਸਾਵਧਾਨੀ ਨਹੀਂ ਹੋਵੇਗੀ, ਇਕਾਗਰਤਾ ਨਹੀਂ ਹੋਵੇਗੀ। ਬਿਨਾਂ ਕਾਲ ਦੇ ਗਿਆਨ ਤੋਂ, ਬਿਨਾਂ ਕਾਲ ਦੇ ਧਿਆਨ ਤੋਂ ਵਾਹਿਗੁਰੂ ਮੰਤਰ ਜਪਦਿਆਂ ਧਿਆਨ ਨਹੀਂ ਰਹੇਗਾ, ਇਕਾਗਰਤਾ ਨਹੀਂ ਰਹੇਗੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਮਹਿਰਾਮਤ ਕਰਨ,
0: ਬਖਸ਼ਿਸ਼ ਕਰਨ,
1: ਧਿਆਨ ਨਿਰਾ ਜਨਮ ਤੇ ਨਾ ਹੁੰਦਾ ਹੈ। ਬੁੱਢੇ ਵੀ ਜਨਮ ਦਿਨ ਮਨਾਉਂਦੇ ਨੇ, ਜਵਾਨ ਵੀ ਮਨਾਉਂਦੇ, ਇਹ ਤੇ ਪਿੱਛੇ ਜਾ ਰਿਹਾ, ਇਹ ਤੇ ਧਿਆਨ ਪਿੱਛੇ ਚਲਾ ਗਿਆ। ਸੁਰਤ ਕਾਲ ਦਾ ਚਿੰਤਨ ਕਰੇ, ਕਾਲ ਦਾ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਏਗਾ। ਪਹਿਲਾ ਮਰਨ ਕਬੂਲ,
0: ਸਿਰਫ ਇੱਕ ਲਾਸ਼ ਵੇਖ ਕੇ,
1: ਇੱਕ ਬੁੱਢੇ ਨੂੰ ਵੇਖ ਕੇ ਮਹਾਤਮਾ ਬੁੱਧ ਦਾ ਧਿਆਨ ਕਾਲ ਤੇ ਪਹੁੰਚ ਗਿਆ, ਮੌਤ ਤੇ ਪਹੁੰਚ ਗਿਆ। ਇਤਨੀ ਗੱਲ ਨੇ ਉਸਨੂੰ ਬੈਰਾਗੀ ਕਰ ਦਿੱਤਾ। ਜਿਵੇਂ ਸ਼ਮਸ਼ਾਨ ਘਾਟ ਵਿੱਚ ਕਰੀਬਨ ਕਰੀਬਨ 90% ਲੋਕ ਤੇ ਬੈਰਾਗੀ ਹੋ ਜਾਂਦੇ, ਹਿਰਦਾ ਬੈਰਾਗੀ ਹੋ ਜਾਂਦਾ। ਇਤਨਾ ਪਾਠ ਕੀਤਾ, ਇਤਨਾ ਕਥਾ ਕੀਰਤਨ ਜੋ ਹੈ ਸੁਣਿਆ, ਕਦੀ ਮਨ ਇਤਨਾ ਬੈਰਾਗੀ ਨਾ ਹੋਇਆ ਜੋ ਸ਼ਮਸ਼ਾਨ ਘਾਟ ਵਿੱਚ ਹੋ ਜਾਂਦਾ। ਜੋ ਆਪਣੇ ਅਜ਼ੀਜ਼ ਅਕਾਰਮ ਸੰਬੰਧੀ ਨੂੰ ਜਲਦਿਆਂ ਵੇਖ ਕੇ ਮਨ ਬੈਰਾਗੀ ਹੋ ਜਾਂਦਾ,
0: ਔਰ ਬੈਰਾਗ
1: ਸਾਰੇ ਵਿਕਾਰਾਂ ਨੂੰ ਧੋ ਦਿੰਦਾ। ਕਹਿਤ ਕਬੀਰ ਭਗਤ ਕਰ ਪਾਇਆ,
0: ਸਾਹਿਬ ਕਹਿ ਦਿੱਤਾ
1: ਬਿਨ ਬੈਰਾਗ ਨਾ ਛੋਟਾ ਸਮਾਇਆ, ਨਹੀਂ ਛੁੱਟਦੀ, ਬਿਨਾਂ ਬੈਰਾਗ ਤੋਂ ਖੇਡ ਬਣੇਗੀ ਨਹੀਂ। ਤੇ
0: ਬੈਰਾਗ ਹੁੰਦਾ ਕਾਲ ਨੂੰ ਵੇਖ ਕੇ,
1: ਦੂਜਾ ਵੀ ਅਗਰ ਨਿਕਟਵਰਤੀ ਹੋਵੇ, ਨਿਕਟਵਰਤੀ ਦਾ ਕਾਲ, ਨਿਕਟਵਰਤੀ ਦੀ ਮੌਤ ਆਪਣੀ ਮੌਤ ਪ੍ਰਤੀਤ ਹੋਣ ਲੱਗ ਪੈਂਦੀ ਹੈ।
0: ਲੇਕਿਨ ਜੋ ਬਹੁਤ ਗਹਿਰੀ ਸੋਝ ਬੋਝ ਰੱਖਣ ਵਾਲਾ ਹੈ,
1: ਉਹ ਤੇ ਆਪਣੇ ਮਨ ਨੂੰ ਇੰਝ ਸਮਝਾ ਸਕਦਾ ਹੈ, ਪਾਰੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾ। ਦ੍ਰਿਸ਼ਟੀ ਜਿਸ ਦੀ ਕਾਲ ਤੱਕ ਪਹੁੰਚ ਗਈ, ਇਸ ਮਨੁੱਖ ਤੋਂ ਕੁਝ ਵੀ ਗਲਤ ਨਹੀਂ ਹੋਵੇਗਾ, ਇਸ ਮਨੁੱਖ ਤੋਂ ਕੁਝ ਵੀ ਪਾਪ ਨਹੀਂ ਹੋਵੇਗਾ, ਇਸ ਮਨੁੱਖ ਤੋਂ ਕੁਝ ਵੀ ਅਪਰਾਧ ਨਹੀਂ ਹੋਵੇਗਾ। ਇਹ ਬੜਾ ਸੰਭਲ ਕੇ ਰਹੇਗਾ। ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਮਨੁੱਖ ਸੰਭਲਿਆ ਆਉਂਦਾ ਹੈ, ਫਜ਼ੂਲ ਦੀਆਂ ਗੱਲਾਂ ਨੇ, ਫਜ਼ੂਲ ਦਾ ਅਨਰਥ ਦਾ ਬੋਲ ਚਾਲ ਵੀ ਨਹੀਂ, ਔਰ ਫਜ਼ੂਲ ਦੇ ਵਿਕਾਰ ਵੀ ਮਨ ਦੇ ਚ ਨਹੀਂ, ਇਸ ਤਰ੍ਹਾਂ ਦਾ ਉਹਦੇ ਲਈ ਸਾਰਾ ਸੰਸਾਰ ਬਣ ਜਾਏਗਾ, ਆਪਣੇ ਆਪ ਨੂੰ ਸੰਭਲ ਕੇ ਚਲਾਏਗਾ। ਔਰ ਉਹਦਾ ਧਿਆਨ ਕਾਲ ਤੱਕ ਪਹੁੰਚਦਿਆਂ ਹੀ ਅਕਾਲ ਤੱਕ ਪਹੁੰਚ ਜਾਏਗਾ, ਸੰਸਾਰ ਤੇ ਆਇਆ ਉਹਦਾ ਸਫਲ ਹੋ ਜਾਏਗਾ। ਐਸੇ ਮਨੁੱਖ ਨੂੰ ਕਾਲ ਦਾ ਭੈ ਦੇ ਕੇ ਭੈਭੀਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੁਰਤ ਅਕਾਲ ਤੱਕ ਪਹੁੰਚ ਗਈ। ਔਰ ਇਸ ਤਰ੍ਹਾਂ ਦੇ ਲੋਕ ਹੀ ਜੀਵਨ ਮੁਕਤ ਹੁੰਦੇ ਨੇ। ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਾਵੇ। ਉਹ ਜੀਵਦਿਆਂ ਜੀ ਮੁਕਤ ਹੋ ਜਾਂਦਾ। ਕਹਿਤ ਕਬੀਰ ਜੋ ਹਰ ਦਿਆਵੇ,
0: ਜੀਵਤ ਬੰਧਨ ਤੋਰੇ।
1: ਸਤਿਗੁਰ ਇਸ ਤਰ੍ਹਾਂ ਦੀ ਅਵਸਥਾ ਇਸੇ ਜੀਵਨ ਦੇ ਚ ਸਾਡੀ ਬਣਾ ਦੇਣ, ਤਾਂ ਕਿ ਬਾਰ ਬਾਰ ਕਾਲ ਦੇ ਵਸ ਨਾ ਪਈਏ। ਜਨਮ ਦੇ ਵਸ ਜੋ ਪੈ ਰਿਹਾ ਹੈ ਕਾਲ ਦੇ ਵਸ ਪਏਗਾ, ਪਰ ਇਸੇ ਜੀਵਨ ਦੇ ਚ ਜਿਹਦੀ ਦ੍ਰਿਸ਼ਟੀ ਕਾਲ ਤੱਕ ਪਹੁੰਚ ਗਈ ਹੈ,
0: ਉਹ ਕਾਲ ਦੇ ਵਸ ਨਹੀਂ ਪਏਗਾ,
1: ਅਕਾਲ ਦੇ ਚ ਲੀਨ ਹੋ ਜਾਏਗਾ। ਉਸੇ ਨੂੰ ਕਿਹਾ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬਾਕੀ ਕੱਲ ਗਾਲਬਨ 15 ਤਰੀਕ
0: ਤੱਕ
1: ਦਾਸ ਨੇ ਤੁਹਾਡੇ ਚਰਨ ਪਰਸਣੇ ਨੇ। ਗਿਲਾ ਹੈ ਬਹੁਤ ਸਾਰੀਆਂ ਸੰਗਤਾਂ ਦਾ ਵੀ ਐਤਕੀ ਟਾਈਮ ਥੋੜਾ, ਪਰ 400 ਸਾਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਿਮਾ ਭਰਾ ਇਹ ਪੁਰਬ ਸਾਰੀ ਦੁਨੀਆ ਚ ਮਨਾਇਆ ਜਾ ਰਿਹਾ। ਦੋ ਦੋ ਚਾਰ ਚਾਰ ਦਿਨ ਦਾਸ ਨੇ ਵੱਖ ਵੱਖ ਮੁਲਕਾਂ ਚ ਵੱਖ ਵੱਖ ਸ਼ਹਿਰਾਂ ਚ ਦਿੱਤੇ ਹੋਏ ਨੇ, ਤਾਂ ਇਸ ਤਰ੍ਹਾਂ ਦੀ ਕੋਈ ਭੱਜ ਦੌੜ ਹੈ। ਇਤਨੀ ਸੇਵਾ 15 ਤਰੀਕ ਤੱਕ ਤੁਹਾਡੇ ਚਰਨ ਪਰਸਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਇਸ ਗਿਆਨ ਦੇ ਸਾਗਰ ਦੇ ਚੋਂ, ਖਜ਼ਾਨੇ ਦੇ ਚੋਂ ਜੋ ਜੋ ਦਾਤ ਬਖਸ਼ਿਸ਼ ਕਰਨਗੇ, ਤੁਝ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਦਾ ਰਹਾਂਗਾ।

ਹੁਣ ਉਸ ਆਂਟ ਵਿੱਚੋਂ ਸੋਟੇ ਦੀ ਜ਼ਰਬ ਨਾਲ ਨਿਕਲ ਰਿਹਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਖੁਸ਼ੀ ਕਿੰਨੀ ਕੁਰਬਾਨੀ ਕਰੇ ਸਾਧਨਾ ਕਰੇ ਅਤੇ ਸਾਧਨਾ ਵਿੱਚ ਲੀਨ ਮਨੁੱਖਾਂ ਦੇ ਕਦਮਾਂ ਨੂੰ ਖਾਕ ਤੇ ਆਪਣੇ ਮਸਤਕ ਨੂੰ ਰਗੜੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੇ ਤਾਂ ਹੀ ਇਹ ਮੈਂ ਤੂੰ ਵਿੱਚ ਬਦਲਦੀ ਹੈ ਜੀਵਨ ਧਨ ਧਨ ਹੋ ਜਾਂਦਾ ਹੈ ਮਹਾਨ ਹੋ ਜਾਂਦਾ ਹੈ ਅਹੰਕਾਰੀ ਉਸ ਤੱਕ ਆਪਣੀ ਕਰੇਗਾ ਨਿੰਦਾ ਦੂਸਰੇ ਦੀ ਕਰੇਗਾ ਅਗਰ ਦੂਸਰਾ ਵੱਡਾ ਹੈ ਤਾਂ ਅਹੰਕਾਰੀ ਲਾਜ਼ਮੀ ਨਿੰਦਾ ਕਰੇਗਾ ਅਹੰਕਾਰੀ ਨਿੰਦਕ ਹੋ ਹੀ ਜਾਏਗਾ ਉੱਥੇ ਪ੍ਰਸੰਨ ਆਉਂਦਾ ਹੈ ਆਪਣੀ ਉਪਮਾ ਸੁਣ ਕੇ ਉਪਮਾ ਹੋਣ ਲੱਗ ਪਈ ਹੈ ਦੂਜਿਆਂ ਦੀ ਤੀਸਰੇ ਦੀ ਮਿੱਤਰ ਦੀ ਤਾਂ ਹੁਣ ਇਸ ਕੋਲ ਆਉਂਦੀ ਹੈ ਨਿੰਦਾ ਨਿੰਦਾ ਦਾ ਮਤਲਬ ਕੀ ਹੈ ਗੱਲ ਨੂੰ ਛੁਟਿਆਣਾ ਔਰ ਅਕਸਰ ਮਨੁੱਖ ਉਸੇ ਦੀ ਹੀ ਨਿੰਦਾ ਕਰਦਾ ਹੈ ਜੋ ਕਿਸੇ ਗੱਲ ਵਿੱਚ ਉਸ ਨਾਲੋਂ ਅੱਗੇ ਹੋਵੇ ਗੁਣ ਵਿੱਚ ਕਲਾ ਵਿੱਚ ਗਿਆਨ ਵਿੱਚ ਸ਼ੀਲ ਸੰਜਮ ਵਿੱਚ ਜਾਂ ਫਿਰ ਪ੍ਰਭੂ ਦੀ ਬੰਦਗੀ ਵਿੱਚ ਜਾਂ ਸੰਸਾਰੀ ਤਲ 'ਤੇ ਲੈ ਲਓ ਸਤਾ ਵਿੱਚ ਧਨ ਵਿੱਚ ਸਵਪਨ ਵਿੱਚ ਕਿਸੇ ਵੀ ਪੱਖ ਤੋਂ ਜੋ ਅੱਗੇ ਹੈ ਅਹੰਕਾਰੀ ਉਸਦੀ ਤਾਰੀਫ ਨਹੀਂ ਕਰ ਸਕਦਾ ਅਹੰਕਾਰੀ ਸੱਚ ਨੂੰ ਸੱਚ ਨਹੀਂ ਕਹੇਗਾ ਅਹੰਕਾਰੀ ਨਿੰਦਾ ਕਰੇਗਾ ਔਰ ਅਹੰਕਾਰੀ ਬੜਾ ਪ੍ਰਬਲ ਨਿੰਦਕ ਹੁੰਦਾ ਹੈ ਛੁਪਿਆਉਣ ਦੀ ਕੋਸ਼ਿਸ਼ ਕਰਦਾ ਹੈ ਘਟਾਉਣ ਦੀ ਕੋਸ਼ਿਸ਼ ਕਰਦਾ ਹੈ ਭਗਤ ਨਾਮਦੇਵ ਜੀ ਉਹਨਾਂ ਦੀ ਤਪੱਸਿਆ ਇਤਨੀ ਇਤਨੀ ਪਰਮਾਤਮਾ ਉਹਨਾਂ ਦੇ ਸਨਮੁਖ ਹੋਇਆ ਹੈ ਪ੍ਰਭੂ ਸਾਹਮਣੇ ਹੋਇਆ ਹੈ ਲੇਕਿਨ ਹੰਕਾਰੀ ਬ੍ਰਾਹਮਣਾਂ ਨੇ ਮਾਰ ਮਾਰ ਕੇ ਮੰਦਰ ਚੋਂ ਕੱਢਿਆ ਔਰ ਮੰਦਰ ਦੇ ਪਿਛਵਾੜੇ ਬਿਠਾ ਦਿੱਤਾ ਹੈ ਮਾਰਿਆ ਮਾਰਿਆ ਕੱਢਿਆ ਇਹ ਵਿਚਾਰਾ ਮੰਦਰ ਦੇ ਪਿੱਛੇ ਬੈਠ ਗਿਆ ਪਹਿਲੇ ਤੇ ਮੂਰਤੀ ਦੇ ਸਨਮੁਖ ਸੀ ਮੂਰਤੀ ਨਾਮਦੇਵ ਦੇ ਸਨਮੁਖ ਸੀ ਪਰ ਹੁਣ ਪਿੱਛੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਅਹੰਕਾਰੀਆਂ ਨਿੰਦਕਾਂ ਪਿੱਠ ਗਏ ਨਾਮਦੇਵ ਮੁਖ ਲਾਇਆ ਅਹੰਕਾਰੀ ਨਿੰਦਕ ਆਉਂਦਾ ਹੈ ਔਰ ਨਿੰਦਕ ਅਤੇ ਅਹੰਕਾਰੀ ਦੀ ਤਰਫ ਪਰਮਾਤਮਾ ਦੀ ਹਮੇਸ਼ਾ ਪਿੱਠ ਆਉਂਦੀ ਹੈ ਜੋ ਗੁਣਾਂ ਦੀ ਸਿਫਤ ਤੋਂ ਸਲਾਹ ਕਰਦਾ ਹੈ ਉਹ ਤੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ ਗੁਣ ਕਿਸੇ ਮਨੁੱਖ ਦੇ ਵਿੱਚ ਵੀ ਪ੍ਰਗਟ ਹੋਏ ਨੇ ਤਾਂ ਗੁਣ ਤੇ ਸਾਰੇ ਪਰਮਾਤਮਾ ਦੇ ਨੇ ਗੁਣਾਂ ਦੀ ਤਾਰੀਫ ਪਰਮਾਤਮਾ ਦੀ ਤਾਰੀਫ ਹੈ ਪਰ ਉਹ ਤੇ ਨਿੰਦਾ ਕਰਦਾ ਹੈ ਗੁਣਾਂ ਦੀ ਨਿੰਦਾ ਕਰਦਾ ਹੈ ਕਿਉਂਕਿ ਅਹੰਕਾਰੀ ਹੈ ਤਾਂ ਪਰਮਾਤਮਾ ਦੀ ਪਿੱਠ ਹੋ ਜਾਂਦੀ ਉਸਦੀ ਤਰਫ ਔਰ ਜਿਸ ਮਨੁੱਖ ਦੀ ਤਰਫ ਪਰਮਾਤਮਾ ਦੀ ਪਿੱਠ ਹੋ ਗਈ ਹੈ ਸਭ ਦੀ ਪਿੱਠ ਹੋ ਜਾਂਦੀ ਔਰ ਅਹੰਕਾਰੀ ਬਹੁਤ ਦੁੱਖਾਂ ਦੇ ਦਲਦਲ ਵਿੱਚ ਜਾ ਕੇ ਫਸਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਫਰਮਾਨ ਕਰਦੇ ਨੇ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣੇ ਇਹ ਅਹੰਕਾਰ ਤੇਰੇ ਕਰਕੇ ਇਹ ਜੀਵ ਜੰਮਦੇ ਨੇ ਮਰਦੇ ਨੇ ਆਉਂਦੇ ਨੇ ਜਾਂਦੇ ਨੇ ਦੁੱਖ ਭੋਗਦੇ ਨੇ ਸੁੱਖ ਭੋਗਦੇ ਨੇ ਥੱਕ ਜਾਂਦੇ ਨੇ ਟੁੱਟ ਜਾਂਦੇ ਨੇ ਇਹ ਅਹੰਕਾਰ ਤੂੰ ਤੇ ਤੋੜ ਕੇ ਰੱਖ ਦੇਣਾ ਕਈਆਂ ਨੂੰ ਬ੍ਰਹਮ

0: कोई बड़ा असाध रोग है। अहंकारी उसके हालात ऐसे बन जाते ने जैसे भयानक जंगल उद्यान विच कोई रमण कर रहा हो, भ्रमण कर रहा हो, क्योंकि अहंकारी दे बूढ़े मित्र नहीं रह जाते, उस तो सब दूर हो जाते हैं और अहंकारी कल्ला रह जाता है और ऐसा रह जाता है जैसे उद्यान विच भयानक जंगल विच मनुख तनहा रह गया हो। असाध रोग है, किसी वैद को इसकी दवाई नहीं है, कोई इलाज नहीं है। तो इस श्लोक की अखीरली पंक्ति विच धन गुरु अर्जुन देव जी महाराज इन फरमान कर देने, वैदं पार ब्रह्म परमेश्वर आराधनान कर हर हर हरे। है वेद, है हकीम, कौन परमात्मा, तेरी दवाई है उसके कोल, बस परमात्मा का नाम ही दवाई है। और ये दवाई किधरों बारों नहीं लानी, किधरों बारों नहीं लभनी, ये दवाई भी अंदर पई है। इस तरह जैसे के अहंकार रोग अंदर पे है, हमें दीर्घ रोग है, दारू भी इसमें है। पर इसका यह मतलब नहीं दारू नहीं है, अहंकार अंदर है, औषधि भी अंदरों है। मैं अंदरों निकल रहे है, हूं भी किधरे अंदरों निकले तू इत औषधि होगी। मैं इत रोग हो गया। ये रोग ते औषधि दोवे मनुख दे अंदर ने, इसकी मर्जी है रोग नू वधाना है कि औषधि नाल इस रोग नू घटाना है ते मिटाना है। मैं अंदरों निकलेगा, मेरा धन, मेरी कुल, मेरा रूप, मेरी प्रभुता, मेरी जात, मेरा कुल अंदरों ही निकलेगा। तू है कुछ भी नहीं मेरा, मैं ना ही प्रभ सब किछ तेरा। ईघे निर्गुण उगे सरगुण केल करत विच स्वामी मेरा। ये जो तेरा तेरा है ये भी अंदरों निकलेगा, और ये जो मेरा मेरा है ये भी अंदरों निकलेगा। इस वास्ते रोग भी अंदर है, दवाई भी अंदर है। सत्संग इस वास्ते है, और गुरु अर्जन देव जी महाराज का ये फरमान ये वाक प्रेरणा दे रहे है। ये रोग अंदर है तो वैद भी अंदर बैठा है, औषधि भी अंदर है, तो उस औषधि का सेवन कर। कह सब कुछ तो ही है, वाहेगुरु वाहेगुरु वाहेगुरु तू ही है। जितना कहता जाएगा उतना मैं मिटता जाएगा, और जैसे अहंकार पूर्ण तौर पे मिटेगा वैसे निरंकार पूर्ण तौर पे प्रकट हो जाएगा, और तू निरंकार का रूप हो जाएगा, ईश्वर का रूप हो जाएगा। गुर कृपा जाए नरको कीनी ते ए जुगत पछानी, नानक लीन भयो गोविंद स्यों ज्यो पानी संग पानी। इस तरह तो प्रभु का रूप हो जाए।
1: कुछ विचार आप जी के समक्ष भेंट करिए। पेशतर फतेह प्रवान करने, वाहेगुरु जी का खालसा वाहेगुरु जी की फतेह। हर कौम दा ते हर अवतारी पुरुष दा कुछ इतिहास होंदा, कुछ उसके सिद्धांत होंदे ने। सिद्धांत इतिहास किसी भी अवतारी पुरुष नूं समझना होवे, विद्वान कहिंदे ने पहलू तीन होंदे ने। प्रथम उसदे बोल की ने, जगत दे प्रति उसका संदेश उपदेश की है। दूसरा उसने कीता की है, उसदे कर्म की ने। तीसरा उसदे बोलां नाल उदे कीते होए नाल होया की है, अंजाम की होया है। किसी भी अवतारी पुरुष नु वेखने पहलू तीन ने, तीन उदे बोल की ने। सियाणे ऐसा कहने 90% मनुख अपने बोलां राही प्रगट होंदा है, 10% उदी बाकी क्रियावां तो अंदाजा लाना पैंदा है। वेखदिया कुछ भी नहीं पता चलता है मनुख की है। किसी नु भी वेखना वेखण नाल किसी भी मनुख दे प्रति मनुख कोई अंदाजा नहीं ला सकता। ये मूर्ख है, सियाणा है, धार्मिक है, अधार्मिक है, रजोगुणी है, तमोगुणी है, सतोगुणी है, शांतमयी है, क्रोधी है, दूरदृष्ट है या जल्दबाज है, वेख के नहीं पता चलता। मनुख दे बोल सब कुछ दस देंदे ने। मनुख दी गुफ्तगु तरजे बयानी 5-10 दिन उसकी संगत करी उसके बोलां दे, मनुख दा सारे दा सारा आपा प्रगट हो जांदा है। इनू ईरानी सूफी संत सादी इंज कहंदे ने, ता मर्दे सुखन ना गुफ्ता बाशद, ऐबो हुनर ने हुफ्ता बाशद। जितने चिर तक मनुख बोले ना उदे गुण औगणा दा पता नहीं चलदा। ता मर्दे सुखन ना गुफ्ता बाशद, ऐबो हुनर ने हुफ्ता बाशद। बोलदे ही पता चलदा है बंदा धार्मिक है, ये अधार्मिक है, शांतमयी है, क्रोधी है, ये जल्दबाज है, ये धीरजवान है, ये दूरदृष्ट है, ये तंग नजर है, ये निर्वैर जज्बा रखता है, ये बड़ी भारी दुश्मनी रखता है, उदे बोल दसन गए। ये फराग दिल है, ये तंग दिल है। मनुख दा सारे दा सारा जड़ा सुभाव है, 90% उदे बोलां राही प्रगट होंदा है। भारत विच एक ज्ञान दा बहुत वड्डा ग्रंथ है, उनू सार किताबली कहंदे ने। गालबन कोई 4-4.5 हजार साल पुराना लिखिया है, उदा हिंदी रूपांतरित है। बोलत ही पहचानी है, साद असाद को थाट, अंतर की करनी सबे निकसे बुख की बाट। 5-10 दिन बंदे की संगत करिए गुफ्तगु देच, उसका अंतिशकरण सारे दा सारा बार आ जाता है। धन गुरु गोविंद सिंह जी महाराज दा वाक, हमोमर दबायत शवत सुखनवर, नशिकमे दिगर दर दहाने दिगर। मनुख दी महानता उसके सुखन तो पता चलती है। मनुख दा तुच्छपना, उदी मूर्खता, उदा क्रोध, उदी ईरखता, उदी तंग दिली उदे बोलां तो प्रगट होवे। 10% क्रिया तो प्रगट होंदी है, 90% मनुख दा सुभाव उदे बोलां विच प्रगट होंदा। बोलत ही पहचानी है, साध असाद को थाट, अंतर की करनी सवे निकसे मुख की बाट। तो विद्वान किसी भी अवतारी पुरुष नो नापण तोलन लग्या देखदे ने उदे बोल की ने। संसार दे प्रति उसका संदेश ते उपदेश की है। दूसरा उसने कीता की है, उदी क्रिया की है। तीसरा उदे बोलां नाल उदी क्रिया नाल होया की है, अंजाम की है। ਬਸ ਕਿਸੇ ਵੀ ਅਵਤਾਰ ਦੀ ਕਥਾ ਇਹਨਾਂ ਤਿੰਨਾਂ ਗੱਲਾਂ ਦੇ ਆਲੇ ਦੁਆਲੇ ਘੁੰਮੇਗੀ। ਪ੍ਰਥਮ ਬੋਲ, ਥੋੜੇ ਥੋੜੇ ਨੁਕਤੇ ਮੈਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਤੁਹਾਡੇ ਸਾਹਮਣੇ ਰੱਖ। ਬੋਲ, ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜ। ਸਾਰਾ ਬ੍ਰਹਿਮੰਡ ਮੇਰਾ ਮਿੱਤਰ ਹੈ, ਹਰ ਮਨੁੱਖ ਮੇਰਾ ਮਿੱਤਰ ਹੈ। ਗੁਰੂ ਅਰਜਨ ਦੇਵ ਜੀ, ਮੈਂ ਸਭ ਨੂੰ ਆਪਣਾ ਦੋਸਤ ਸਮਝਦਾ। ਕੁਛ ਮਨੁੱਖ ਐਸੇ ਨੇ ਗਲੀਆਂ ਦੇ ਕੱਖ ਨੂੰ ਵੀ ਆਪਣਾ ਦੁਸ਼ਮਣ ਸਮਝਦੇ ਨੇ। ਸਭ ਦੁਸ਼ਮਣ ਨੇ। ਕੋਈ ਐਸਾ ਕਹਿੰਦਾ ਸਭ ਮਿੱਤਰ ਨੇ। ਸਭ ਕੋ ਉਮੀਦ ਹਮ ਆਪਨ ਕੇ ਨਾ ਹਮ ਸਭ ਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਲਹਾ ਤੋ ਮੇਲ ਕੀਓ ਮੇਰੇ ਰਾਜਨ। ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੁੜਨ ਦਿੰਦੇ, ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਵੀ ਨਹੀਂ ਜੋੜਨਗੇ। ਬੜੇ ਧਿਆਨ ਨਾਲ ਸੁਣਨਾ। ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਨੇ, ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਤੋਂ ਵੀ ਦੂਰ ਕਰਨਗੇ, ਖੁਦਾ ਤੋਂ ਵੀ ਦੂਰ ਕਰਨਗੇ। ਸਾਰੀ ਦੁਨੀਆਂ ਆਪਣੀ ਸੱਜਣ, ਸਾਰੇ ਹੀ ਦੋਸਤ ਨੇ, ਇਹ ਕਿਸ ਤਰ੍ਹਾਂ ਹੋ ਸਕਦਾ? ਫਿਰ ਤੁਹਾਨੂੰ ਤੱਤੀ ਤਵੀ ਤੇ ਕਿਸ ਨੇ ਬਿਠਾਇਆ ਜੇ ਸਭ ਤੁਹਾਡੇ ਸੱਜਣ ਨੇ? ਤੁਹਾਨੂੰ ਉਬਲਦੀ ਦੇਗ ਦੇ ਛਿੱਟ ਕਿਸ ਨੇ ਬਿਠਾਇਆ ਜੇ ਸਾਰੇ ਹੀ ਤੁਹਾਡੇ ਮਿੱਤਰ ਨੇ? ਦਰਅਸਲ ਇਸ ਬੋਲ ਨੂੰ ਸਮਝਿਆ, ਧੰਨ ਗੁਰੂ ਅਰਜਨ ਦੇਵ ਜੀ ਇਹ ਕਹਿ ਰਹੇ ਨੇ, ਮੇਰੀ ਤਰਫੋਂ ਸਭ ਮੇਰੇ ਮਿੱਤਰ ਨੇ, ਕੋਈ ਮੈਨੂੰ ਮਿੱਤਰ ਸਮਝੇ ਨਾ ਸਮਝੇ ਉਹਦੀ ਮਰਜ਼ੀ। ਮੇਰੀ ਤਰਫੋਂ ਸਾਰੇ ਹੀ ਮੇਰੇ ਸੱਜਣ ਨੇ, ਕੋਈ ਮੈਨੂੰ ਸੱਜਣ ਸਮਝੇ ਨਾ ਸਮਝੇ ਉਹਦੀ ਮਰਜ਼ੀ। ਸਭ ਕੋ ਉਮੀਦ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਨ। ਇਸ ਸੰਬੰਧ ਵਿੱਚ ਇਰਾਨੀ ਸੂਫੀ ਸੰਤ ਹਾਫਿਜ਼ ਕਹਿੰਦਾ, ਸੁਨੀਦਮ ਕੇ ਮਰਦਾਂ ਨੇ ਰਾਹੇ ਖੁਦਾ, ਜੋ ਖੁਦਾ ਦੇ ਰਸਤੇ ਤੇ ਚੱਲਦੇ ਨੇ, ਰੱਬ ਦੇ ਮਾਰਗ ਤੇ ਚੱਲਦੇ ਨੇ ਜਿਹੜੇ, ਸੁਨੀਦਮ ਕੇ ਮਰਦਾਂ ਨੇ ਰਾਹੇ ਖੁਦਾ, ਦਿਲੇ ਦੁਸ਼ਮਨਾ ਨਾ ਕਰ ਦੰਦ ਤੰਗ। ਉਹ ਦੁਸ਼ਮਣ ਦੇ ਦਿਲ ਨੂੰ ਵੀ ਜ਼ਰਬ ਨਹੀਂ ਪਹੁੰਚਾਉਂਦੇ, ਉਹ ਦੁਸ਼ਮਣ ਦੇ ਦਿਲ ਨੂੰ ਵੀ ਨਹੀਂ ਤੋੜਦੇ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ, ਇਤਨੇ ਕੋਮਲ ਹੁੰਦੇ ਨੇ। ਸੁਨੀਦਮ ਕੇ ਮਰਦਾਂ ਨੇ ਰਾਹੇ ਖੁਦਾ, ਕਹਿੰਦਾ ਮੈਂ ਸੁਣਿਆ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ, ਉਹ ਦੁਸ਼ਮਣ ਦੇ ਦਿਲ ਨੂੰ ਵੀ ਚੋਟ ਨਹੀਂ ਪਹੁੰਚਾਉਂਦੇ। ਸੁਨੀਦਮ ਕੇ ਮਰਦਾਂ ਨੇ ਰਾਹੇ ਖੁਦਾ, ਦਿਲੇ ਦੁਸ਼ਮਨਾ ਨਾ ਕਰ ਦੰਦ ਤੰਗ। ਤੁਰਾ ਕੀ ਮੁਯੱਸਰ ਸ਼ਬਦ ਈ ਮਕਾਮ ਕਿ ਬਾਦੋ ਸਤਾਨਤ ਖਿਲਾਫ ਅਸਤ ਜੰਗ। ਤੈਨੂੰ ਇਹ ਰੁਤਬਾ ਕਦੋਂ ਨਸੀਬ ਹੋਵੇਗਾ, ਤੂੰ ਤੇ ਦੋਸਤਾਂ ਦਾ ਜੀਵਣਾ ਹਰਾਮ ਕੀਤਾ ਹੋਇਆ, ਤੂੰ ਤੇ ਭਰਾਵਾਂ ਦੇ ਦਿਲ ਨੂੰ ਵੀ ਜ਼ਰਬ ਪਹੁੰਚਾਉਂਦਾ, ਤੂੰ ਤੇ ਆਪਣਿਆਂ ਨੂੰ ਵੀ ਚੋਟ ਪਹੁੰਚਾਉਂਦਾ, ਤੂੰ ਤੇ ਆਪਣੇ ਪਰਿਵਾਰ ਨੂੰ ਵੀ ਚੋਟ ਪਹੁੰਚਾਉਂਦਾ, ਆਪਣੇ ਭਰਾ ਨੂੰ ਵੀ ਚੋਟ ਪਹੁੰਚਾਉਂਦਾ, ਪੜੋਸੀ ਨੂੰ ਵੀ ਚੋਟ ਪਹੁੰਚਾਉਂਦਾ। ਮੈਂ ਤੇ ਸੁਣਿਆ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ, ਉਹ ਦੁਸ਼ਮਣ ਦੇ ਦਿਲ ਨੂੰ ਵੀ ਚੋਟ ਨਹੀਂ ਪਹੁੰਚਾਉਂਦਾ। ਦੁਸ਼ਮਣੀ ਇੱਕ ਐਸੀ ਅੱਗ ਹੈ ਜਿਹਦੇ ਚ ਮਨੁੱਖ ਦੇ ਸਾਰੇ ਰੱਬੀ ਗੁਣ ਜਲ ਕੇ ਸਵਾਹ ਹੋ ਜਾਂਦੇ ਨੇ। ਇਹਨੂੰ ਤਾਤ ਕਹਿੰਦੇ ਨੇ, ਤਾਤ ਅਗਨੀ, ਪਰਾਈ ਤਾਤ, ਪਰਾਈ ਦੁਸ਼ਮਣੀ, ਅੱਗ। ਤੇ ਅੱਗ ਦਾ ਤੇ ਕੰਮ ਹੈ ਕੁਛ ਨਾ ਕੁਛ ਜਲਾਵੇਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫੈਸਲਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਮੈਂ ਸਤਿਗੁਰ ਦੇ ਬੋਲ ਤੁਹਾਡੇ ਸਾਹਮਣੇ ਰੱਖ ਰਿਹਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭੱਲਾ। ਕਿਉਂ? ਜਿਸ ਦੇ ਅੰਦਰ ਪਰਾਈ ਤਾਤ ਆਉਂਦਾ ਹੈ, ਜਿਸ ਦੀ ਅੰਦਰ ਦੁਸ਼ਮਣੀ ਹੈ ਪਰਾਈ, ਦੁਸ਼ਮਣ ਦਾ ਹਰ ਵਕਤ ਬੁਰਾ ਮੰਗੇਗਾ, ਭਲਾ ਨਹੀਂ ਮੰਗੇਗਾ। ਇਸ ਹੱਦ ਤੱਕ ਵੀ ਬੁਰਾ ਮੰਗੇਗਾ, ਮੇਰੀ ਪੱਗ ਲੈਂਦੀ ਹੈ ਕੋਈ ਗੱਲ ਨਹੀਂ, ਦੂਜੇ ਦੀ ਲੈਣੀ ਚਾਹੀਦੀ ਹੈ, ਭਾਵੇਂ ਮੇਰੇ ਸਿਰ ਤੇ ਨਹੀਂ ਰਹਿੰਦੀ ਤੇ ਨਾ ਰਵੇ। ਮੇਰਾ ਘਰ ਬਣੇ ਭਾਵੇਂ ਨਾ ਬਣੇ ਦੂਜੇ ਦਾ ਠਹਿਣਾ ਚਾਹੀਦਾ ਹੈ। ਮੈਨੂੰ ਇੱਜ਼ਤ ਮਿਲੇ ਭਾਵੇਂ ਨਾ ਮਿਲੇ ਦੂਜੇ ਦੀ ਬੇਇੱਜ਼ਤੀ ਹੋਣੀ ਚਾਹੀਦੀ ਹੈ, ਇਹਨੂੰ ਪਰਾਈ ਤਾਤ ਕਹਿੰਦੇ। ਮੈਨੂੰ ਨਫ਼ਾ ਹੋਵੇ ਭਾਵੇਂ ਨਾ ਹੋਵੇ ਦੂਜੇ ਨੂੰ ਨੁਕਸਾਨ ਹੋਣਾ ਹੀ ਚਾਹੀਦਾ, ਹੋਣਾ ਹੀ ਚਾਹੀਦਾ। ਮੇਰੇ ਸਿਰ ਤੇ ਪੱਗ ਭਾਵੇਂ ਰਵੇ ਭਾਵੇਂ ਨਾ ਰਵੇ ਦੂਜੇ ਦੀ ਤੇ ਲੈਣੀ ਚਾਹੀਦੀ, ਇਹਨੂੰ ਕਹਿੰਦੇ ਪਰਾਈ ਤਾਤ। ਜਿਸ ਦੇ ਅੰਦਰ ਪਰਾਈ ਤਾਤ ਹੈ ਉਹ ਪਰਾਇਆ ਬੁਰਾ ਮੰਗਦਾ, ਹਰ ਵਕਤ ਪਰਾਇਆ ਬੁਰਾ ਮੰਗਦਾ। ਤੇ ਗੁਰਬਾਣੀ ਦਾ ਇਹ ਫੈਸਲਾ, ਜਿਹੜਾ ਪਰਾਇਆ ਬੁਰਾ ਮੰਗਦਾ ਦੂਜੇ ਨੂੰ ਬੁਰਾ ਦੇਣਾ ਚਾਹੁੰਦਾ, ਤਾਂ ਉਸਦਾ ਹੀ ਬੁਰਾ ਹੋ ਜਾਏਗਾ ਜਿਹੜਾ ਦੂਸਰੇ ਦਾ ਬੁਰਾ ਮੰਗਦਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਪਰ ਦੂਜੇ ਦਾ ਬੁਰਾ ਤਾਂ ਹਿਰਦਾ ਮੰਗੇਗਾ, ਕਿਉਂਕਿ ਦੂਜੇ ਨਾਲ ਦੁਸ਼ਮਣੀ ਹੈ, ਦੂਜਾ ਵੈਰੀ ਹੈ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸਦਾ ਕਦੇ ਨਾ ਹੋਵੇ ਬੱਲਾ। ਪਰਾਈ ਤਾਤ ਵਿੱਚ ਰੱਬੀ ਗੁਣ ਸੜ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਰੀ ਪਰਾਈ ਤਾਤ ਹਿਰਦੇ ਚੋਂ ਨਿਕਲ ਗਈ ਹੈ। ਕਿਸ ਤਰ੍ਹਾਂ ਨਿਕਲ ਗਈ ਹੈ? ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਸ। ਪਰਾਏ ਸਾੜੇ ਨਹੀਂ ਨੇ, ਪਰਾਈ ਈਰਖਾ ਨਹੀਂ ਹੈ, ਪਰਾਈ ਜਲਨ ਨਹੀਂ ਹੈ, ਪਰਾਏ ਸਾੜੇ ਅੰਦਰ ਨਹੀਂ ਨੇ। ਡਾਕਟਰ ਮੁਹੰਮਦ ਇਕਬਾਲ ਨੇ ਇੱਕ ਗੋਸ਼ਟੀ ਲਿਖੀ ਹੈ, ਸਾਹਮਣੇ ਆ ਗਈ ਹੈ ਮੇਰੀ, ਤੁਹਾਡੇ ਸਾਹਮਣੇ ਰੱਖਦੇ ਹਾਂ। ਪਰਵਾਨੇ ਦੀ ਤੇ ਜੁਗਨੂ ਦੀ। ਜੁਗਨੂ ਉਸ ਇਲਾਕੇ ਚ ਬਹੁਤ ਆਉਂਦੇ ਨੇ ਜਿੱਥੇ ਬਾਰਿਸ਼ ਬਹੁਤ ਪਵੇ। ਅੱਜ ਕੱਲ ਆਸਾਮ ਦੇ ਚ, ਭਾਰਤ ਦੇ ਚ ਬਹੁਤ ਦੇਖੇ ਜਾ ਸਕਦੇ ਨੇ। ਰਾਤ ਨੂੰ ਮੈਨੂੰ ਸਫ਼ਰ ਕਰਨ ਦਾ ਮੌਕਾ ਮਿਲਿਆ ਤੇ ਸਾਰਾ ਜੰਗਲ ਇੰਜ ਦਿਸੇ ਜਿਵੇਂ ਤਾਰੇ ਜ਼ਮੀਨ ਤੇ ਆ ਗਏ ਨੇ, ਚਮਕਦਾ ਹੋਇਆ, ਜੁਗਨੂ ਹੀ ਜੁਗਨੂ। ਦਰਖਤ ਦੇ ਜਿਤਨੇ ਪੱਤੇ ਉਸ ਤੋਂ ਦੁੱਗਣੇ ਜੁਗਨੂ ਬੈਠੇ ਨੇ, ਚਮਕ ਰਹੇ ਨੇ। ਇਹਨਾਂ ਦਿਨਾਂ ਵਿੱਚ ਆਸਾਮ ਤੇ ਕੁਛ ਬੰਗਾਲ ਦਾ ਇਲਾਕਾ ਇਸ ਤਰ੍ਹਾਂ ਰਾਤ ਨੂੰ ਦਿਖਾਈ ਦਿੰਦਾ। ਪਰਵਾਨਾ ਦੀਵੇ ਤੇ ਪਰਿਕਰਮਾ ਕਰਦਾ, ਜੁਗਨੂ ਰੋਸ਼ਨੀ ਦਾ ਮੁਤਲਾਸ਼ੀ ਹੈ, ਆਸ਼ਿਕ ਹੈ। ਇਸ ਮਹਾਨ ਸ਼ਾਇਰ ਨੇ, ਡਾਕਟਰ ਮੁਹੰਮਦ ਇਕਬਾਲ ਨੇ, ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਇਹ ਐਸਾ ਮੰਨਦਾ ਹੈ ਕਿ ਰੂਹੇ ਜ਼ਮੀਨ ਤੇ ਦੋ ਮਨੁੱਖ ਐਸੇ ਹੋਏ ਨੇ ਜੋ ਪੂਰਨ ਸਨ ਔਰ ਨਹੀਂ ਸਮਝੇ ਗਏ, ਨਹੀਂ ਸਮਝੇ ਗਏ। ਅਫਸੋਸ ਜ਼ਾਹਿਰ ਕਰਦਾ ਹੈ, ਕਿਹੜੇ ਦੋ ਮਨੁੱਖ ਨੇ? ਉਹ ਕਹਿੰਦਾ ਇੱਕ ਗੁਰੂ ਨਾਨਕ, ਇੱਕ ਮਹਾਤਮਾ ਬੁੱਧ, ਇਹ ਦੋਵੇਂ ਨਹੀਂ ਸਮਝੇ ਗਏ। ਦੋਹਾਂ ਦੀ ਉਪਮਾ ਕਰਦਾ ਹੈ ਬਾਂਗੇ ਦਰਾ ਦੇ ਵਿੱਚ। ਬਾਂਗੇ ਦਰਾ ਉਸਦਾ ਗ੍ਰੰਥ ਹੈ, ਇਸ ਵਿੱਚ ਦੋਹਾਂ ਦੀ ਮਹਿਮਾ ਗਾਇਨ ਕਰਦਾ ਹੈ। ਮਹਾਤਮਾ ਬੁੱਧ ਬਾਰੇ ਤੇ ਇਕਬਾਲ ਇੰਜ ਕਹਿੰਦਾ, ਸ਼ਮਾ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੈਂ। ਮਹਾਤਮਾ ਬੁੱਧ ਦਾ ਸੱਚ ਦਾ ਦੀਵਾ ਝੂਠਿਆਂ ਦੀ ਮਹਿਫਿਲ ਵਿੱਚ ਜਲਿਆ, ਤੇ ਝੂਠੇ ਸਾਰੇ ਬੱਦਲ ਦੀ ਤਰ੍ਹਾਂ ਇਸ ਦੀਵੇ ਤੇ ਛਾ ਗਏ, ਇਹਦੀ ਰੋਸ਼ਨੀ ਨਾ ਜਾਏ, ਕਿਸੇ ਪਾਸੇ ਨਾ ਜਾਏ। ਅਗਿਆਰਾਂ ਦੀ ਮਹਿਫਿਲ ਵਿੱਚ ਇਹ ਸੱਚ ਦਾ ਦੀਵਾ ਜਲਿਆ ਗੌਤਮ ਬੁੱਧ ਦਾ। ਤੇ ਗੁਰੂ ਨਾਨਕ ਬਾਰੇ ਇੰਜ ਕਹਿੰਦਾ, ਸ਼ਮਾ ਹਕਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ੇ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਨਾ ਥੀ। ਅੰਧਿਆਂ ਦੀ ਮਹਿਫਿਲ ਵਿੱਚ ਨਾਨਕ ਦਾ ਦੀਵਾ ਜਲਿਆ, ਅੰਧਿਆਂ ਦੀ ਮਹਿਫਿਲ, ਝੂਠਿਆਂ ਦੀ ਮਹਿਫਿਲ ਵਿੱਚ ਗੌਤਮ ਦਾ ਦੀਪਕ ਜਲਿਆ, ਅੰਧਿਆਂ ਦੀ ਮਹਿਫਿਲ ਵਿੱਚ ਨਾਨਕ ਦਾ ਦੀਪਕ ਜਲਿਆ। ਨਾ ਗੌਤਮ ਸਮਝਿਆ ਗਿਆ, ਉਹ ਕਹਿੰਦਾ ਨਾ ਨਾਨਕ ਸਮਝੇਗਾ। ਸੱਚਾਈ ਨੂੰ ਇਤਨਾ ਉਘਾੜ ਕੇ ਪੇਸ਼ ਕੀਤਾ, ਇਤਨਾ ਸਪਸ਼ਟ ਪੇਸ਼ ਕੀਤਾ, ਇਤਨੀ ਰੋਸ਼ਨੀ ਮਨੁੱਖ ਦੀਆਂ ਅੱਖਾਂ ਚੁੰਦੀਆਂ ਗਈਆਂ, ਨਹੀਂ ਸਮਝ ਚ ਆਈ। ਮਹਾਤਮਾ ਬੁੱਧ ਦੇ ਪੈਰ भारत तो उखड़ गए, बौद्ध धर्म उखड़ गया। चीन, जापान, नेपाल, लाओस, कोरिया, कंबोडिया, वियतनाम, थाईलैंड और इस तरह बर्मा, तिब्बत, भूटान, लंका, ये सारे बुद्धिस्ट होए, भारत ना होया। भारतवासियों ने उसके पैर उखाड़ दिते, महात्मा बुद्ध के पैर उखाड़ दिते, हिंदुस्तान देश नहीं टिकन दिता। एक दे पैर देश तो उखाड़ दिते गए, एक बाल कहिंदे एक दे पैर वधण नहीं दिते गए, नानक दे पैर वधण नहीं दिते गए। की आबादी है 1.5 करोड़ की, कहिंदे सिखां की आबादी 500 साल का इतिहास, हजारां कुर्बानियां, इतना वड्डा ज्ञान का सागर। धन गुरु ग्रंथ साहब जी महाराज बड़े सिद्धांतिक नुक्ते ते इतनी सांझी वालता, मुरली दी तान भी गूंजती पई है गुरु ग्रंथ साहब दे, मस्जिद दी अजान भी गूंजती पई है। बेनमाजा कुत्तिया ते ना भली रीत, इतनी ते ताड़ना मस्जिद चो भी नहीं मिलती होनी जितनी गुरु ग्रंथ साहब तो मिल रही है। ए बेनमाजी कुत्ते, इन्नी वड्डी ताड़ना, बेनमाजा कुत्तिया ते ना भली रीत, कदी चलना आया पंजे वक्त मसीत। इत सीधा मुसलमान नू उपदेश है, सानू नहीं, असी 5 टाइम गुरुद्वारे नहीं जाते, सानू 2 टाइम वास्ते कहा गया। इत सीधी मुसलमान नू उपदेश, ऐ बेनमाजी कुत्ते, इतनी ताड़ना ते मस्जिद तो भी नहीं मिलती जितनी ताड़ना गुरु ग्रंथ साहब पे करते हैं। उठ फरीजा उजू साध, सुबह नमाज गुजार, जो सिर साई ना निवे सो सिर कप उतार। जिड़ा सिर खुदा दे अगों झुकदा ही नहीं, इस सिर धर दे नाल होना ही नहीं चाहिए, ऐसा कहते ने। पर ये उपदेश, नमाज पढ़न दा उपदेश ते संदेश गुरु ग्रंथ साहब दे गूंज रहा, अजान गूंज रही है। अजान सिर्फ नमाज पढ़न वास्ते ना, ये अजान ही है। पर मुरली भी तान भी बजदी पई है, धन धन ओ राम बैन बाजे, मधुर मधुर धुन अनहद गाजे, धन धन बन खंड बिंदरा बना, जय खेले श्री नारायण, धन धन तू माता देव की, जय गृह रमैये कमलापति, बेन बजावे गोधन चरे, नामे का स्वामी आनंद करे। मुरली दी तान गूंजदी सी मंदरां च, मस्जिद दी अजान गूंजदी मस्जिदां विच। एक ऐसा घर गुरु नानक ने बनाया, मुरली दी तान भी गूंजदी है, मस्जिद दी अजान भी गूंजदी है। इतनी सांझी वालता। मैं लफ्ज़ फिर दोहरावां, जिहड़े विचार मनुख नू मनुख नाल तोड़दे ने, वह विचार मनुख नू खुदा नाल नहीं जोड़ सकते। जिहड़े विचार मनुख नू मनुख तो दूर करदे ने, ये विचार मनुख नू परमात्मा दे नेड़े नहीं ले जाणगे। जिहड़े विचार बंदे नू बंदे तो दूर करदे ने, समझ लेना वह बंदा जिन्हां विचारां करके बंदे नू दूर कर रहा है, वह खुद भी रब तो दूर हो रहा है। इकबाल कहिंदा है, दो मनुख नहीं समझे गए, गौतम ते नानक। दोहां बारे तशरीह बड़ी सोहनी कीती उसने। कहिंदा है, एक दा दीवा ते झूठियां दी महफिल विच जलिया, एक दा दीवा अंधियां दी महफिल विच जलिया। शमा हक से जो मुनव्वर हो, वो ये महफिल न थी, बारिश रहमत हुई पर जमी काबिल न थी। इकबाल गोष्ठी लिखदा है परवाने दी ते जुगनू दी। उपर जुगनू अपनी चमक दे रहा सी, ते थले दीवे दिते परवाना परकरमा पिया करदा सी पतंगा। शायर दा ख्याल, ते पता है शायर की होंदा है, कवि की होंदा है। ये जिहड़ा ऋषि लफ्ज़ है ना संस्कृत दा, इहदे अर्थ कवि ने। दो तरह के कवि आते हैं, एक वो कवि जो पढ़ के सुन के स्टडी करके तुकबंदी करके अक्षरां नूं जोड़ के शायरी पेश करते हैं, ਇੱਕ ਉਹ ਨੇ ਜਿਨ੍ਹਾਂ ਦੇ ਅੰਦਰ ਉਹ ਸ਼ਾਇਰੀ ਇੰਜ ਨਿਕਲਦੀ ਹੈ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ ਨੇ, ਬਿਲਕੁਲ ਨਿਰਮਲ ਜਲ, ਉਹਨਾਂ ਨੂੰ ਰਿਸ਼ੀ ਆਖਿਆ ਗਿਆ। ਗੁਰੂ ਨਾਨਕ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਨੇ, ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਰਦਿਗਾਰ। ਜਿਹੜੇ ਤੁਕਬੰਦੀ ਕਰਦੇ ਨੇ, ਇਹ ਹੌਜ਼ ਦਾ ਪਾਣੀ ਆਉਂਦਾ ਦੂਜੀ ਥਾਂ ਤੋਂ ਇਕੱਠਾ ਕੀਤਾ ਗਿਆ, ਟੰਕੀ ਦਾ ਪਾਣੀ ਮੈਲਾ ਵੀ ਹੋ ਸਕਦਾ, ਗੰਦਾ ਵੀ ਹੋ ਸਕਦਾ, ਐਸੇ ਸ਼ਾਇਰ ਕਵੀਆਂ ਦਾ ਚਰਿੱਤਰ ਮਲਿਨ ਵੀ ਹੋ ਸਕਦਾ। ਪਰ ਰਿਸ਼ੀ ਕਵੀ ਉਹ ਸ਼ਾਇਰ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ ਨੇ, ਇਹ ਗਹਿਰੇ ਬੋਲ ਉਹਨਾਂ ਦੀ ਅੰਤਰ ਆਤਮਾ ਚੋਂ ਨਿਕਲਦੇ ਨੇ, ਉਹਨਾਂ ਦਾ ਅਨੁਭਵ ਹੁੰਦਾ ਹੈ। ਸੰਤਨ ਕੀ ਸੁਣ ਸਾਖ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਜੋ ਵੇਖਦੇ ਨੇ ਕਹਿ ਦਿੰਦੇ ਨੇ। ਸਿਰਫ ਤੁਕਬੰਦੀ ਨਹੀਂ ਕੀਤੀ। ਇਕਬਾਲ ਕੁਛ ਉਹਨਾਂ ਹੀ ਸ਼ਾਇਰਾਂ ਦੇ ਚੋਂ ਹੈ ਜੋ ਥੋੜਾ ਬਹੁਤ ਅਨੁਭਵ ਰੱਖਦਾ ਹੈ। ਇਸ ਵਾਸਤੇ ਸ਼ਾਇਰ ਦੀ ਵਿਆਖਿਆ ਕਰਦਿਆਂ ਹੋਇਆ ਉਹ ਕਹਿੰਦਾ ਹੈ, ਮੁਬਤ ਲਾਏ ਦਰਦ ਕੋਈ ਉਜ਼ੂ ਹੋ ਤੋ ਰੋ ਦੇਤੀ ਹੈ ਆਖ। ਕਹਿੰਦਾ ਕੰਨਾਂ ਚ ਦਰਦ ਹੋਵੇ ਅੱਖਾਂ ਰੋਂਦੀਆਂ ਨੇ, ਦੰਦਾਂ ਚ ਦਰਦ ਹੈ ਅੱਖਾਂ ਰੋਂਦੀਆਂ ਨੇ, ਮੱਥਾ ਪੀੜ ਹੈ ਜਾਂ ਸਰੀਰ ਦੇ ਕਿਸੇ ਹੋਰ ਅੰਗ ਦੇ ਚ ਦਰਦ ਹੈ, ਜੋੜ ਦੁਖਦੇ ਨੇ ਰੋਂਦੀਆਂ ਤੇ ਅੱਖਾਂ ਨੇ, ਸਰੀਰ ਦੇ ਸਾਰੇ ਜਿਹੜੇ ਉਜ਼ੂ ਨੇ ਇੰਦਰੇ ਇਹਨਾਂ ਦੀ ਪੀੜਾ ਅੱਖਾਂ ਪ੍ਰਗਟ ਕਰਦੀਆਂ। ਮੁਬਤ ਲਾਏ ਦਰਦ ਕੋਈ ਉਜ਼ੂ ਹੋ ਤੋ ਰੋ ਦੇਤੀ ਹੈ ਆਂਖ, ਕਿਸ ਕਾ ਦਰਦ ਹਮ ਦਰਦ ਸਾਰੇ ਜਿਸਮ ਕੀ ਹੋਤੀ ਹੈ ਆਂਖ। ਇਕਬਾਲ ਕਹਿੰਦਾ ਸ਼ਾਇਰ ਕਵੀ ਤੇ ਅੱਖ ਹੁੰਦਾ ਸਮਾਜ ਦੀ, ਸੰਸਾਰ ਦੀ, ਉਹ ਅੱਖ ਹੁੰਦਾ। ਕਿਧਰੇ ਵੀ ਪੀੜ ਹੈ, ਕਿਧਰੇ ਵੀ ਕੋਈ ਸਮੱਸਿਆ ਹੈ, ਉਹਦੀ ਅੱਖਾਂ ਚੋਂ ਨਿਕਲਦੀ, ਉਹਦੀ ਅੱਖਾਂ ਚੋਂ ਪ੍ਰਗਟ ਹੁੰਦੀ ਹੈ। ਪਤੰਗੇ ਤੇ ਪਰਵਾਨੇ ਦੀ ਗੋਸ਼ਟੀ ਲਿਖੀ ਹੈ ਇਸਨੇ, ਬੜੀ ਗਹਿਰਾਈਆਂ ਨੂੰ ਛੋਇਆ ਇਸਨੇ। ਉੱਪਰ ਜੁਗਨੂ ਦੇ ਚਮਕ ਤੇ ਥੱਲੇ ਦੀਵੇ ਦੀ ਚਮਕ ਤੇ ਕਰ ਰਿਹਾ ਪਰਵਾਨਾ ਪਰਕਰਮਾ। ਪਰਵਾਨੇ ਨੇ ਤਾਨਾ ਜ਼ਨੀ ਕੀਤੀ ਜੁਗਨੂ ਤੇ। ਇਕਬਾਲ ਇੰਜ ਲਿਖਦਾ, ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਿਸ਼ੇ ਬੇਸੋਜ਼ ਪੇ ਮਗਰੂਰ ਹੈ ਜੁਗਨੂ। ਐ ਜੁਗਨੂ ਤੂੰ ਮੇਰੀ ਦੁਨੀਆਂ ਤੋਂ ਦੂਰ ਹੈ, ਪਰਵਾਨਾ ਇੰਜ ਕਹਿ ਰਿਹਾ, ਕਿਉਂਕਿ ਤੇਰੀ ਅੱਗ ਦੇ ਚ ਸੋਜ਼ ਨਹੀਂ ਹੈ, ਤਪਸ਼ ਨਹੀਂ ਹੈ। ਮੈਂ ਜਿਸ ਦੀਵੇ ਦੀ ਪਰਿਕਰਮਾ ਕਰ ਰਿਹਾ ਇਹਦੇ ਚ ਸੋਜ਼ ਹੈ, ਇਹਦੇ ਚ ਤਪਸ਼ ਹੈ, ਇਹਦੇ ਚ ਸੇਕ ਹੈ, ਪਰ ਤੇਰੀ ਅੱਗ ਠੰਡੀ ਅੱਗ ਹੈ। ਭਾਵੇਂ ਚਮਕ ਹੈ ਤੇਰੇ ਕੋਲ, ਭਾਵੇਂ ਤੂੰ ਵੀ ਰੋਸ਼ਨੀ ਦਾ ਆਸ਼ਿਕ ਹੈ, ਪਰ ਤੇਰੀ ਰੋਸ਼ਨੀ ਠੰਡੀ ਹੈ, ਤੇਰੀ ਅੱਗ ਠੰਡੀ ਹੈ, ਉਹਦੇ ਤਪਸ਼ ਨਹੀਂ ਹੈ। ਇਸ ਵਾਸਤੇ ਜਿੱਥੇ ਮੈਂ ਪਹੁੰਚਿਆ ਉੱਥੇ ਤੂੰ ਨਹੀਂ ਹੈ। ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਿਸ਼ੇ ਬੇਸੋਜ਼ ਪੇ ਮਗਰੂਰ ਹੈ ਜੁਗਨੂ। ਅੱਗੋਂ ਫਿਰ ਜੁਗਨੂ ਬੋਲਿਆ, ਇਕਬਾਲ ਲਿਖਦੇ ਨੇ, ਫਿਰ ਜੁਗਨੂ ਪਰਵਾਨੇ ਨੂੰ ਸਮਝਾਉਂਦਾ ਹੈ। ਜੁਗਨੂ ਕਹਿੰਦਾ ਅੱਲਾਹ ਕਾ ਸ਼ੁਕਰ ਹੈ ਕਿ ਪਰਵਾਨਾ ਨਹੀਂ ਮੈਂ, ਦਰਯੂਜ਼ਾ ਗਰ ਆਤਿਸ਼ ਬੇਗਾਨਾ ਨਹੀਂ ਮੈਂ। ਠੀਕ ਹੈ ਮੇਰੀ ਅੱਗ ਠੰਡੀ ਸਹੀ, ਪਰ ਹੈ ਤੇ ਆਪਣੀ, ਮੈਂ ਆਪਣੀ ਅੱਗ ਚ ਮਸਤ ਹਾਂ, ਤੂੰ ਤੇ ਦੂਜਿਆਂ ਦੇ ਦੀਵਿਆਂ ਤੇ ਸੜਦਾ ਫਿਰਦਾ, ਤੂੰ ਤੇ ਪਰਾਈ ਤਾਤ ਲਈ ਫਿਰਦਾ, ਤੂੰ ਤੇ ਪਰਾਏ ਸਾੜੇ ਲਈ ਫਿਰਦਾ, ਤੂੰ ਤੇ ਦੂਜਿਆਂ ਦੇ ਦੀਵਿਆਂ ਤੇ ਜਲਦਾ ਫਿਰਦਾ, ਅਸੀਂ ਆਪਣੀ ਅੱਗ ਦੇ ਚ ਮਸਤ। ਖੂਬ ਚੋਟ ਕੀਤੀ ਏ ਇਸ ਸ਼ਾਇਰ ਨੇ। ਬਹੁਤ ਸਾਰੇ ਲੋਕੀ ਦੂਜਿਆਂ ਦੇ ਦੀਵਿਆਂ ਤੇ ਸੜਦੇ ਰਹਿੰਦੇ, ਪਰਾਈ ਅੱਗ ਚੁੱਕੀ ਕਰਦੇ ਨੇ, ਤੇ ਮਹਾਰਾਜ ਕਹਿੰਦੇ ਨੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਭੁੱਲ ਕੇ ਵੀ ਉਸ ਮਨੁੱਖ ਦਾ ਭੱਲਾ ਨਹੀਂ ਹੋ ਸਕਦਾ, ਕਿਸ ਦਾ, ਜੋ ਆਪਣੇ ਅੰਦਰ ਪਰਾਈ ਤਾਤ ਰੱਖਦਾ। ਮੈਂ ਇੱਕ ਦੋਹਾ ਫਿਰ ਦੁਹਰਾਵਾਂ, ਜਿਹਦੇ ਅੰਦਰ ਪਰਾਏ ਸਾੜੇ ਹੋਣਗੇ ਉਹਦੀ ਸੋਚਣੀ ਕੀ ਹੋਵੇਗੀ, ਮੇਰੇ ਸਿਰ ਤੇ ਭਾਵੇਂ ਪੱਗ ਰਵੇ ਭਾਵੇਂ ਨਾ ਰਵੇ, ਦੂਜੇ ਦੀ ਲੈਣੀ ਚਾਹੀਦੀ ਹੈ। ਮੇਰਾ ਘਰ ਬਣੇ ਭਾਵੇਂ ਨਾ ਬਣੇ, ਦੂਜੇ ਦਾ ਢਹਿਣਾ ਚਾਹੀਦਾ ਹੈ। ਮੇਰੇ ਘਰ ਮੁੰਡਾ ਹੋਵੇ ਭਾਵੇਂ ਨਾ ਹੋਵੇ, ਦੂਜੇ ਦਾ ਮਰਨਾ ਚਾਹੀਦਾ ਹੈ। ਮੈਨੂੰ ਇੱਜ਼ਤ ਮਿਲੇ ਭਾਵੇਂ ਨਾ ਮਿਲੇ, ਦੂਜੇ ਦੀ ਬੇਇੱਜ਼ਤੀ ਹੋਣੀ ਚਾਹੀਦੀ। ਮੇਰਾ ਨਫ਼ਾ ਹੋਵੇ ਭਾਵੇਂ ਨਾ ਹੋਵੇ, ਦੂਜੇ ਦਾ ਨੁਕਸਾਨ ਤੇ ਹੋਣਾ ਹੀ ਚਾਹੀਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਐਸਾ ਮਨੁੱਖ ਆਪਣੇ ਲਈ ਖੁਦ ਦੋਜ਼ਖ ਬਣਾਉਂਦਾ ਹੈ, ਆਪਣੇ ਲਈ ਖੁਦ ਨਰਕ ਬਣਾਉਂਦਾ ਹੈ। ਸਤਿਗੁਰ ਕਹਿੰਦੇ ਨੇ, ਹਿਰਦੇ ਚ ਸਾਰਿਆਂ ਲਈ ਭਲਾਈ ਦਾ ਜਜ਼ਬਾ ਪੈਦਾ ਹੋਇਆ। ਮੇਰੇ ਖਲ ਰੂਏ ਜ਼ਮੀਨ ਤੇ ਇੱਕੋ ਇੱਕ ਅਸਥਾਨ ਹੈ ਗੁਰੂ ਨਾਨਕ ਦਾ ਘਰ, ਜਿੱਥੇ ਸਾਰਿਆਂ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਹੱਦ ਹੋ ਗਈ। ਇੱਕੋ ਹੀ ਮੰਦਰ ਹੈ ਇਸ ਤਰ੍ਹਾਂ ਦਾ, ਰੂਹੇ ਜ਼ਮੀਨ ਤੇ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਹੋਏ ਪਾਈ, ਸਭ ਕੋ ਮੀਤ ਹਮ ਆਪਨ ਕੀਨਾ। ਸਾਰੇ ਮੇਰੇ ਮਿੱਤਰ ਨੇ। ਹੁਣ ਮੈਂ ਅਰਜ਼ ਕਰਾਂ, ਰਾਮਾਇਣ ਦੇ ਕਰਤਾ ਸ਼੍ਰੀ ਰਾਮ ਦੇ ਮਹਾਨ ਭਗਤ ਤੁਲਸੀ, ਉਹ ਕਹਿੰਦੇ ਨੇ ਮਿੱਤਰਤਾ ਤੇ ਉੱਥੇ ਹੋ ਸਕਦੀ ਜਿੱਥੇ ਛੇ ਗੁਣ ਆਪਸ ਦੇ ਚ ਮੇਲ ਖਾਣ, ਉਂਝ ਨਹੀਂ ਹੋ ਸਕਦੀ। ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸਲੋਕ ਹੈ, ਨਾਲ ਇਆਣੇ ਦੋਸਤੀ ਵੱਡਾ ਰੋਸੋਂ ਨਿਉ, ਪਾਣੀ ਅੰਦਰ ਲੀਕ ਦਿਓ ਤਿਸਦਾ ਥਾਂ ਨਾ ਥਿਓ। ਦੋਸਤੀ ਬਰਾਬਰੀ ਦੇ ਤਲ ਤੇ ਆਉਂਦੀ ਹੈ, ਮਿੱਤਰਤਾ ਬਰਾਬਰੀ ਦੇ ਤਲ ਤੇ ਆਉਂਦੀ ਹੈ। 70 ਸਾਲ ਦਾ ਬੁੱਢਾ ਤੇ 5 ਸਾਲ ਦਾ ਬੱਚਾ ਦੋਸਤੀ ਨਹੀਂ ਹੋ ਸਕਦੀ। ਦਾਦੇ ਦੇ ਪੋਤਰੇ ਦਾ ਸੰਬੰਧ ਤੇ ਹੋ ਸਕਦਾ ਹੈ, ਮੋਹ ਮਮਤਾ ਦਾ ਮਿੱਤਰਤਾ ਨਹੀਂ ਹੋਵੇਗੀ, ਦੋਸਤੀ ਨਹੀਂ ਹੋਵੇਗੀ। ਦੋਸਤੀ ਲਈ ਬਰਾਬਰੀ ਦਾ ਦਲ ਚਾਹੀਦਾ ਹੈ, ਮਿੱਤਰਤਾ ਹਮੇਸ਼ਾ ਬਰਾਬਰੀ ਦੇ ਤਲ ਤੇ ਹੁੰਦੀ। ਨਾਲ ਇਆਣੇ ਦੋਸਤੀ ਵੱਡਾ ਰੋਸ, ਆਪਣੇ ਤੋਂ ਵੱਡੇ ਨਾਲ ਦੋਸਤੀ ਨਹੀਂ ਹੋ ਸਕਦੀ। ਇੱਕ 5 ਸਾਲ ਦੇ ਬੱਚੇ ਦੀ 80 ਸਾਲ ਦੇ ਬੁੱਢੇ ਨਾਲ ਕੀ ਖਾਕ ਦੋਸਤੀ ਹੋਵੇਗੀ, ਕਿਸ ਤਰ੍ਹਾਂ ਹੋਵੇਗੀ। 70 ਸਾਲ ਦਾ ਬਿਰਧ 5 ਸਾਲ ਦੇ ਬੱਚੇ ਨਾਲ ਕੀ ਦੋਸਤੀ ਪਾਵੇਗਾ। ਮਾਸੂਮ ਬੱਚਾ ਹੈ, ਮਾਂ ਬਾਪ ਉਸ ਨਾਲ ਤੁਤਲਾ ਕੇ ਬੋਲਦੇ ਨੇ, ਕਿਉਂਕਿ ਬੱਚਾ ਅਜੇ ਤੁਤਲਾ ਕੇ ਬੋਲਦਾ, ਠੀਕ ਢੰਗ ਨਾਲ ਬੋਲਦਾ ਨਹੀਂ। ਬੱਚੇ ਦੇ ਤਲ ਤੇ ਆ ਕੇ ਹੀ ਬੱਚੇ ਨਾਲ ਗੱਲ ਕਰਨੀ ਪੈਂਦੀ ਹੈ, ਤਾਂ ਹੀ ਸੰਬੰਧ ਜੁੜਦੇ ਨੇ, ਉਂਝ ਨਹੀਂ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ, ਮਿੱਤਰਤਾ ਬਰਾਬਰੀ ਦੇ ਤਲ ਤੇ ਆਉਂਦੀ ਹੈ, ਛੋਟੇ ਤੇ ਵੱਡੇ ਦੇ ਚ ਨਹੀਂ ਆਉਂਦੀ, ਕਮਜ਼ੋਰ ਤੇ ਤਾਕਤਵਰ ਦੀ ਦੋਸਤੀ ਨਹੀਂ ਆਉਂਦੀ, ਮੂਰਖ ਤੇ ਸਿਆਣੇ ਦੀ ਦੋਸਤੀ ਨਹੀਂ ਆਉਂਦੀ, ਲੋਭੀ ਤੇ ਸੰਤੋਖੀ ਦੀ ਦੋਸਤੀ ਨਹੀਂ ਆਉਂਦੀ, ਕ੍ਰੋਧੀ ਤੇ ਸ਼ਾਂਤਮਈ ਦੀ ਦੋਸਤੀ ਨਹੀਂ ਆਉਂਦੀ। ਸੰਬੰਧ ਹੋ ਸਕਦੇ ਨੇ, ਦੋਸਤੀ ਲਈ ਬਰਾਬਰੀ ਦਾ ਤਲ ਚਾਹੀਦਾ ਹੈ। ਦੋ ਸੰਤੋਖੀਆਂ ਦੀ ਦੋਸਤੀ ਹੋ ਸਕਦੀ ਹੈ, ਦੋ ਸ਼ਰਧਾਲੂਆਂ ਦੀ ਦੋਸਤੀ ਹੋ ਸਕਦੀ ਹੈ, ਦੋ ਸਿਆਣਿਆਂ ਦੀ ਦੋਸਤੀ ਹੋ ਸਕਦੀ, ਇੱਕ ਮੂਰ ਹੈ, ਇੱਕ ਸਿਆਣਾ, ਇੱਕ ਕ੍ਰੋਧੀ, ਇੱਕ ਸ਼ਾਂਤਮਈ, ਕਿਸ ਤਰ੍ਹਾਂ ਦੋਸਤੀ ਹੋਵੇਗੀ। ਦੋਸਤੀ ਲਈ, ਮਿੱਤਰਤਾ ਲਈ ਬਰਾਬਰੀ ਦਾ ਤਲ ਚਾਹੀਦਾ, ਲੇਕਿਨ ਸਾਰਿਆਂ ਨੂੰ ਆਪਣਾ ਬਣਾਉਣਾ ਹੈ, ਇਹਦੇ ਵਾਸਤੇ ਨਹੀਂ। ਹੁਣ ਬਰਾਬਰੀ ਦਾ ਤਲ ਹੈ ਭਾਵੇਂ ਨਹੀਂ ਹੈ, ਇਹ ਕੋਈ ਗੱਲ ਨਹੀਂ। ਇੱਕ ਬੱਚਾ ਬਰਾਬਰੀ ਨਹੀਂ ਕਰ ਸਕਦਾ ਇੱਕ 60 ਸਾਲ ਦੇ ਬਜ਼ੁਰਗ ਦੀ, ਕਿਸ ਤਰ੍ਹਾਂ ਬਰਾਬਰੀ ਕਰੇਗਾ? ਸਰੀਰਕ ਬਲ ਕਰਕੇ ਵੀ ਬਰਾਬਰ ਨਹੀਂ ਕਰ ਸਕਦਾ, ਦਿਮਾਗੀ ਸੋਚ ਕਰਕੇ ਵੀ ਨਹੀਂ ਕਰ ਸਕਦਾ। ਲੇਕਿਨ ਫਿਰ ਵੀ ਮਮਤਾ ਦਾ ਮਾਰਾ ਹੋਇਆ ਦਾਦਾ ਕਹਿੰਦਾ, ਮੇਰਾ ਆਪਣਾ ਹੈ, ਮੇਰਾ ਆਪਣਾ ਹੈ, ਉਹਦੇ ਨਾਲ ਪਿਆਰ ਕਰਦਾ ਹੈ, ਮੇਰਾ ਆਪਣਾ ਹੈ। ਇਹ ਗੱਲ ਵੱਖਰੀ ਹੈ, ਮਿੱਤਰਤਾ ਦੋਸਤੀ ਬਰਾਬਰੀ ਦੇ ਤਲ ਤੇ ਹੁੰਦੀ ਹੈ, ਪਰ ਆਪਣੰਤ ਤੇ ਸਾਰਿਆਂ ਨਾਲ ਕੀਤੀ ਜਾ ਸਕਦੀ ਹੈ। ਸਭ ਕੋ ਉਮੀਦ ਹਮ ਆਪਨ ਕੀ ਨਾ, ਸਾਰਿਆਂ ਦੇ ਨਾਲ ਮੈਂ ਆਪਣੰਤ ਜੋੜ ਲਈਏ। ਕਵੀ ਤੁਲਸੀ ਰਾਮਾਇਣ ਦੇ ਕਰਤਾ ਕਹਿੰਦੇ ਨੇ, ਮਿੱਤਰਤਾ ਉੱਥੇ ਹੀ ਆਉਂਦੀ ਹੈ ਜਿੱਥੇ 6 ਗੁਣ ਆਪਸ ਵਿੱਚ ਮੇਲ ਖਾ ਜਾਣ। ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ ਸੀ, ਔਰ ਵਾਕਈ ਬਹੁਤ ਸੂਝਵਾਨ ਨੇ ਤੁਲਸੀ, ਬੜੀਆਂ ਗਹਿਰੀਆਂ ਗੱਲਾਂ ਉਹਨਾਂ ਨੇ ਕਿਧਰੇ ਕਿਧਰੇ ਲਿਖੀਆਂ ਨੇ। ਉਹ ਕਹਿੰਦੇ ਨੇ ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ ਖਟ ਲੱਖਣ ਪ੍ਰਗਟੇ ਜਹਾਂ ਤਹਿ ਮਿੱਤਰਤਾ ਜਾਣ। ਛੇ ਗੱਲਾਂ ਆਪਸ ਵਿੱਚ ਮੇਲ ਖਾਣੀਆਂ ਸਨ। ਇੱਛਾ, ਇੱਕ ਵਿਰਾਹ ਦੀ ਇੱਛਾ ਕੁਛ ਹੋਰ ਹੈ, ਦੂਜੇ ਦੀ ਇੱਛਾ ਕੁਛ ਹੋਰ ਹੈ, ਇੱਛਾਵਾਂ ਟਕਰਾ ਜਾਣਗੀਆਂ, ਇੱਛਾ ਟਕਰਾ ਜਾਏਗੀ। ਵਿਰੋਧੀ ਇੱਛਾਵਾਂ ਇੱਕ ਨਹੀਂ ਹੋਣ ਦੇਣਗੇ, ਮੇਰੀ ਇੱਛਾ ਕੁਛ ਹੋਰ ਹੈ, ਦੂਸਰੇ ਦੀ ਇੱਛਾ ਕੁਛ ਹੋਰ ਹੈ, ਵਿਪਰੀਤ ਇੱਛਾ ਹੈ। ਕਿਉਂਕਿ ਵਿਪਰੀਤ ਇੱਛਾ ਹੈ, ਮੁਖਾਲਫ ਇੱਛਾ ਹੈ, ਇਹ ਦੂਰੀ ਕਰ ਦੇਗੀ। ਤੁਲਸੀ ਕਹਿੰਦਾ ਇੱਛਾ ਇੱਕ ਹੋਵੇ, ਆਸਾ ਇਸ਼ਟ, ਇਸ਼ਟ ਵੀ ਇੱਕ ਹੋਵੇ। ਸਾਰੀ ਦੁਨੀਆਂ ਵਿੱਚ ਕਿਸੇ ਦਾ ਕੋਈ ਇਸ਼ਟ, ਕੌਮ ਤੇ ਇੱਕੋ ਹੈ, ਸਾਡੇ ਹਿੰਦੂ ਵੀਰ ਇੱਕੋ ਨੇ, ਪਰ ਸਾਰਿਆਂ ਦਾ ਇਸ਼ਟ ਇੱਕ ਨਹੀਂ ਹੈ। ਕਿਸੇ ਦਾ ਸ਼ਿਵ ਜੀ, ਕਿਸੇ ਦਾ ਬ੍ਰਹਮਾ, ਕਿਸੇ ਦਾ ਵਿਸ਼ਨੂੰ, ਕਿਸੇ ਦਾ ਰਾਮ, ਕਿਸੇ ਦਾ ਕ੍ਰਿਸ਼ਨ, ਕਿਸੇ ਦਾ ਮਹਾਕਾਲੀ, ਕੋਈ ਦੇਵ ਸਮਾਜੀ ਹੈ, ਕੋਈ ਆਰੀਆ ਸਮਾਜੀ ਹੈ, ਇੱਕੋ ਹੀ ਕੌਮ ਹੈ, ਇਸ਼ਟ ਅਲੱਗ ਅਲੱਗ ਨੇ। ਦੂਰ ਕਿਉਂ ਜਾਓ? ਤੁਲਸੀ ਦੇ ਇਸ਼ਟ ਸ਼੍ਰੀ ਰਾਮ ਨੇ। ਇਹ ਜਦ ਮਥੁਰਾ ਦੇ ਚ ਆਏ ਕਥਾ ਕਰਨ ਲਈ, ਉਹਨਾਂ ਦਿਨਾਂ ਚ ਹੀ ਕਥਾ ਕਰਦੇ ਸਨ ਚੱਲ ਫਿਰ ਕੇ। ਮਥੁਰਾ ਦੇ ਚ ਆਏ, ਅੱਧਾ ਸ਼ਹਿਰ ਇਕੱਠਾ ਹੋਇਆ। ਮੂਰਤੀ ਸ੍ਰੀ ਕ੍ਰਿਸ਼ਨ ਦੀ ਸੀ, ਤੁਲਸੀ ਨੇ ਮੱਥਾ ਨਹੀਂ ਟੇਕਿਆ, ਉਹ ਖੁਦ ਲਿਖਦੇ ਨੇ। ਉਹਨਾਂ ਦੀ ਖੁਦ ਦੀ ਲਿਖਤ ਨਾ ਆਉਂਦੀ ਤੇ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਸੀ। ਆਖਿਰ ਤਾਰਕਿਕ ਲੋਕਾਂ ਨੇ ਕਿਹਾ, ਤੁਸੀਂ ਇਤਨੇ ਵੱਡੇ ਭਗਤ, ਇਤਨੇ ਵੱਡੇ ਗਿਆਨੀ, ਇਤਨੇ ਵੱਡੇ ਲੇਖਕ ਕਵੀ, ਤੁਸੀਂ ਮੱਥਾ ਕਿਉਂ ਨਹੀਂ ਟੇਕਿਆ? ਤੁਸੀਂ ਸਿਰ ਕਿਉਂ ਨਹੀਂ ਝੁਕਾਇਆ? ਤੂੰ ਕਵੀ ਸਨ, ਕਵਿਤਾ ਚ ਦੱਸਦੇ ਨੇ, ਕੈਸੀ ਸੁੰਦਰ ਛਬ ਬਨੇ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੋਂ ਨਿਵੇਂ ਜੋ ਧਨਸ਼ ਬਾਨ ਹੋਏ ਹਾਥ। ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ, ਮੁਰਲੀ ਦਰ ਦਾ ਪੁਜਾਰੀ ਨਹੀਂ। ਹਾਂ, ਮੁਰਲੀ ਦੀ ਥਾਂ ਤੇ ਧਨਸ਼ ਬਾਨ ਦੇ ਦਿਓ ਤੇ ਮੈਂ ਝੁਕਦਾ, ਉਂਝ ਨਹੀਂ ਝੁਕਾਂਗਾ। ਤੁਲਸੀ ਕੋਈ ਮਾਮੂਲੀ ਪੱਧਰ ਦਾ ਮਨੁੱਖ ਨਹੀਂ ਹੈ, ਰਾਮਾਇਣ ਦਾ ਕਰਤਾ ਹੈ। ਕੋਈ ਮਾਮੂਲੀ ਇਨਸਾਨ ਨਹੀਂ, ਭਾਰਤ ਦੇ ਚੋਟੀ ਦੇ ਵਿਦਵਾਨਾਂ ਚ ਗਿਣਿਆ ਜਾਂਦਾ ਹੈ। ਕੋਈ ਆਮ ਪੱਧਰ ਦਾ ਮਨੁੱਖ ਨਹੀਂ, ਚੋਟੀ ਦੇ ਭਗਤਾਂ ਦੀ ਸ਼ੁਮਾਰ ਆਉਂਦਾ ਹੈ। ਕੈਸੀ ਸੁੰਦਰ ਛਬ ਬਨੇ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੋਂ ਨਿਵੇ ਜੋ ਧਨਸ਼ ਬਾਨ ਹੋਏ ਆਤ। ਤੋ ਤੁਲਸੀ ਕਹਿੰਦੇ ਨੇ ਮਿੱਤਰਤਾ ਉੱਥੇ ਆਉਂਦੀ ਹੈ, ਇਸ਼ਟ ਇੱਕ ਹੋਵੇ। ਇਹ ਨਹੀਂ ਮੇਰਾ ਇਸ਼ਟ ਕੁਝ ਹੋਰ ਹੈ, ਦੂਜੇ ਦਾ ਇਸ਼ਟ ਕੁਝ ਹੋਰ ਹੈ, ਮਿੱਤਰਤਾ ਨਹੀਂ ਹੋਵੇਗੀ। ਮੇਰੀ ਇੱਛਾ ਕੁਝ ਹੋਰ ਹੈ, ਦੂਜੇ ਦੀ ਇੱਛਾ ਕੁਝ ਹੋਰ ਹੈ, ਨੇੜਤਾ ਨਹੀਂ ਹੋਵੇਗੀ। ਇੱਛਾਵਾਂ ਟਕਰਾ ਜਾਣਗੀਆਂ, ਇਸ਼ਟ ਟਕਰਾ ਜਾਣਗੇ। ਆਸਾ ਇਸ਼ਟ ਉਪਾਸ਼ਨਾ, ਤੁਲਸੀ ਕਹਿੰਦਾ ਉਪਾਸ਼ਨਾ ਦਾ ਢੰਗ ਵੀ ਇੱਕ ਹੋਵੇ। ਇਹ ਨਹੀਂ ਕੋਈ ਪੂਜਾ ਪਾਠ ਕਰੇ ਤੇ ਕੋਈ ਨਮਾਜ਼ ਪੜ੍ਹੇ, ਕੋਈ ਜਪ ਕਰੇ ਤੇ ਕੋਈ ਤਪ ਕਰੇ, ਕੋਈ ਪ੍ਰਾਣਾਯਾਮ ਕਰੇ, ਕੋਈ ਯੋਗ ਸਾਧਨਾ ਸਾਧੇ, ਕੋਈ ਰੇਚਕ ਕੁੰਭਕ ਕਰੇ, ਕੋਈ ਨੇਤੀ ਦੋਤੀ ਦੀ ਕਿਰਿਆ ਸਾਧੇ। ਕਹਿੰਦਾ ਨਹੀਂ, ਉਪਾਸ਼ਨਾ ਦਾ ਢੰਗ ਵੀ ਇੱਕ ਹੋਵੇ। ਦੂਜਾ ਨਮਾਜ਼ ਪਿਆ ਪੜ੍ਹਦਾ, ਇੱਕ ਪੂਜਾ ਪਿਆ ਕਰਦਾ, ਤੁਲਸੀ ਕਹਿੰਦੇ ਨੇ ਮਿੱਤਰਤਾ ਨਹੀਂ ਹੋਵੇਗੀ। ਉਪਾਸ਼ਨਾ ਇੱਕ ਨਹੀਂ ਹੈ, ਇਸ਼ਟ ਇੱਕ ਨਹੀਂ ਹੈ, ਇੱਛਾ ਇੱਕ ਨਹੀਂ ਹੈ। ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪੈਰਾਂ ਤੇ ਖਾਣੇ ਵਿੱਚ ਵੀ ਸਹਿਮਤੀ ਹੋਵੇ। ਖਾਣਾ, ਹਰ ਧਰਮ ਨੇ ਕੁਛ ਖਾਣੇ ਨੂੰ ਵਰਜਿਤ ਗਿਣਿਆ, ਇਹ ਨਾ ਖਾਓ। ਲੰਬਾ ਚੌੜਾ ਖੁਲਾਸਾ ਨਾ ਕਰੀਏ। ਕੁਛ ਸਾਧੂ ਭਾਰਤ ਵਿੱਚ ਐਸੇ ਵੀ ਨੇ ਜੋ ਦੁੱਧ ਵੀ ਨਹੀਂ ਪੀਂਦੇ, ਕਹਿੰਦੇ ਨੇ ਇਹ ਲੀਕਵਡ ਮਾਸ ਹੈ, ਇਹ ਸੋਲਿਡ ਮਾਸ ਨਹੀਂ ਹੈ, ਲੀਕਵਡ ਮਾਸ ਹੈ, ਇਹ ਲਾਲ ਮਾਸ ਨਹੀਂ ਹੈ, ਚਿੱਟਾ ਮਾਸ ਹੈ, ਨਹੀਂ ਪੀਂਦੇ। ਪਰਹੇਜ਼ ਕਰਦੇ ਨੇ, ਉਹ ਨਹੀਂ ਪੀਂਦੇ। ਪਰ ਬੇਸ਼ਤਰ ਉਸਨੂੰ ਅੰਮ੍ਰਿਤ ਮੰਨਦੇ ਨੇ ਦੁੱਧ ਨੂੰ। ਗੁਰਬਾਣੀ ਕਹਿੰਦੀ ਹੈ, ਪਸ਼ੂ ਮਿਲੇ ਚੰਗਿਆਈਆਂ ਖੜਖਾਵੇ ਅੰਮ੍ਰਿਤ ਦੇ, ਅੰਮ੍ਰਿਤ ਦਿੰਦੀਆਂ ਨੇ ਗਊਆਂ ਮੱਝਾਂ। ਪਰ ਉਹ ਕਹਿੰਦੇ ਨਹੀਂ, ਇਹ ਲਿਕਵਿਡ ਮਾਸ ਹੈ, ਤਰਲ ਮਾਸ ਹੈ। ਇੱਕ ਠੋਸ ਮਾਸ ਹੁੰਦਾ, ਇੱਕ ਤਰਲ ਮਾਸ ਹੈ। ਕਹਿੰਦੇ ਤਰਲ ਮਾਸ ਹੈ, ਆਖਿਰ ਮਾਸ ਦਾ ਨਿਚੋੜ ਹੈ ਔਰ ਕੀ ਹੈ?
0: ਨਹੀਂ ਪੈਂਦਾ,
1: ਬੜਾ ਪਰਹੇਜ਼ ਕਰਦੇ ਨੇ। ਮੁਖਤਸਰ ਮੈਂ ਅਰਜ਼ ਕਰਾਂ, ਤੁਲਸੀ ਕਹਿੰਦਾ ਖਾਣ ਦੇ ਚ ਵੀ ਸਹਿਮਤੀ ਹੋਵੇ। ਇਹ ਨਹੀਂ ਇੱਕ ਆਖੇ ਮੇਰਾ ਧਰਮ ਇਜਾਜ਼ਤ ਦਿੰਦਾ ਇਸ ਖਾਣੇ ਨੂੰ, ਇੱਕ ਆਖੇ ਮੇਰਾ ਨਹੀਂ। ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪੈਰਾਨ। ਮੈਂ ਈਸਾਈ ਮਿਸ਼ਨਰੀ ਦੇਖੇ ਨੇ, ਚਰਚ ਦੇ ਚ ਵੀ ਸ਼ਰਾਬ ਪੀ ਲੈਂਦੇ ਨੇ। ਉਂਝ ਮੈਨੂੰ ਨਹੀਂ ਪਤਾ ਸੀ, ਰੋਚੈਸਟਰ ਇੰਗਲੈਂਡ ਦਾ ਇੱਕ ਸ਼ਹਿਰ ਹੈ, ਗੁਰਦੁਆਰਾ ਤੇ ਚਰਚ ਆਮਣੇ ਸਾਹਮਣੇ ਨੇ, ਤੇ ਈਸਾਈ ਜ਼ਰਾ ਖੁੱਲੇ ਸੁਭਾਅ ਦੇ ਆਉਂਦੇ ਨੇ। ਕ੍ਰਿਸਚਨ ਗੁਰਦੁਆਰੇ ਆ ਜਾਂਦੇ ਸਨ, ਪਾਦਰੀ ਵੀ ਆ ਜਾਂਦਾ ਸੀ। ਇੱਕ ਦਿਨ ਮੈਨੂੰ ਕਹਿ ਗਏ ਵੀ 10-15 ਮਿੰਟ ਆ ਕੇ ਬੋਲਿਆ, ਤੇ ਮੈਂ ਉਹਨਾਂ ਨੂੰ ਕਿਹਾ ਮੇਰੀ ਇੰਗਲਿਸ਼ ਬਹੁਤ ਢਿੱਲੀ ਮੱਠੀ ਹੈ। ਕਹਿਣ ਲੱਗੇ ਨਹੀਂ, ਮੈਂ ਅੰਬਾਲੇ ਰਿਹਾ, ਕਿਧਰੇ ਅੰਬਾਲੇ ਚਰਚ ਵਿੱਚ ਰਿਹਾ ਹੋਣਾ, ਅੰਗਰੇਜ਼ਾਂ ਦੇ ਰਾਜ ਦੇ ਸਮੇਂ, ਬਜ਼ੁਰਗ ਹੈ। ਕਹਿੰਦਾ ਮੈਨੂੰ ਹਿੰਦੀ ਆਉਂਦੀ ਹੈ, ਹੋਰ ਬਥੇਰਿਆਂ ਨੂੰ ਆਉਂਦੀ, ਤੁਸੀਂ ਉਰਦੂ 'ਚ ਬੋਲਣਾ, ਹਿੰਦੀ 'ਚ ਬੋਲਣਾ। ਮੈਂ ਕਿਹਾ ਚਲੋ ਫਿਰ ਠੀਕ ਹੈ, ਕੰਮ ਚੱਲ ਜਾਏਗਾ। ਇਹ ਖੁੱਲ੍ਹੇ ਸਵਾਲ ਦੇ ਆਉਂਦੇ ਨੇ, ਇਹਨਾਂ ਦਾ ਸਿਲਸਿਲਾ ਥੋੜ੍ਹਾ ਜਿਹਾ ਫਰਾਗ ਦਿਲੀ ਵਾਲਾ ਹੈ, ਬਰਦਾਸ਼ਤ ਜੋ ਹੈ ਕਰਦੇ ਨੇ। ਪਰ ਮੈਂ ਦੇਖ ਕੇ ਹੈਰਾਨ ਹੋ ਗਿਆ, ਚਰਚ ਦੇ ਅੰਦਰ ਬਾਹਰ ਸੀ ਬਣੀ ਹੋਈ, ਪੀ ਰਹੇ ਸਨ। ਹੱਦ ਹੋ ਗਈ, ਇਸਲਾਮ ਹਰਾਮ ਕਹਿੰਦਾ, ਗੁਰਬਾਣੀ ਕਹਿੰਦੀ ਹੈ ਜਿਸ ਜਿਤ ਪੀ ਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ। ਮੁਖਤਸਰ ਮੈਂ ਅਰਜ਼ ਕਰਾਂ, ਤੁਲਸੀ ਕਹਿੰਦਾ ਖਾਣੇ ਦੇ ਚ ਵੀ ਸਹਿਮਤੀ ਹੋਵੇ, ਪੀਣ ਦੇ ਚ ਵੀ ਸਹਿਮਤੀ ਹੋਵੇ। ਇਹ ਨਹੀਂ ਇੱਕ ਆਖੇ ਨਹੀਂ ਇਹ ਦੁੱਧ ਅੰਮ੍ਰਿਤ ਹੈ, ਇੱਕ ਆਖੇ ਨਹੀਂ ਮਾਸ ਹੈ, ਨਹੀਂ ਪੀਣਾ। ਇੱਕ ਮਾਸ ਖਾਈਦਾ, ਇੱਕ ਮਾਸ ਪੀਣਾ, ਮਾਸ ਪੀਣਾ ਵੀ ਹੈ, ਮਾਸ ਖਾਣਾ ਵੀ ਹੈ। ਖਾਣ ਪਾਨ ਪਹਿਰਾਨ ਤੇ ਪਹਿਨਣ ਦੇ ਚ ਵੀ ਸਹਿਮਤੀ ਹੋਵੇ, ਪਹਿਰਾਵਾ ਇੱਕ ਹੋਵੇ। ਇਹ ਛੇ ਗੱਲਾਂ ਆਪਸ ਦੇ ਚ ਮੇਲ ਖਾਣ ਤੇ ਮਿੱਤਰਤਾ ਹੋ ਸਕਦੀ ਹੈ, ਵਰਨਾ ਨਹੀਂ। ਤੁਲਸੀ ਦੇ ਇਸ ਸਲੋਕ ਦੇ ਮੁਤਾਬਕ ਤੇ ਇਹ ਮਿੱਤਰਤਾ ਰੂਹੇ ਜ਼ਮੀਨ ਤੇ ਹੋ ਹੀ ਨਹੀਂ ਸਕਦੀ। ਸਾਰੀ ਦੁਨੀਆਂ ਦਾ ਖਾਣਾ ਇੱਕ ਕਿਸ ਤਰ੍ਹਾਂ ਕਰੀਏ, ਭਾਰਤ ਦਾ ਖਾਣਾ ਹੀ ਇੱਕ ਨਹੀਂ ਹੈ। ਬੰਗਾਲੀ ਕੁਛ ਹੋਰ ਖਾਂਦੇ ਨੇ, ਅਸਾਮੀ ਕੁਛ ਹੋਰ ਖਾਂਦੇ ਨੇ, ਪੰਜਾਬੀਆਂ ਦਾ ਹੋਰ ਖਾਣਾ, ਕਸ਼ਮੀਰੀਆਂ ਦਾ ਹੋਰ ਹੈ, ਗੁਜਰਾਤੀਆਂ ਦਾ ਹੋਰ ਹੈ। ਪਿਛਲੇ ਦਿਨੀ ਜਦ 300 ਸਾਲ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਸੀ, ਤੇ ਦਾਸ ਦੀ ਸੇਵਾ ਸ਼੍ਰੋਮਣੀ ਕਮੇਟੀ ਦੀ ਤਰਫੋਂ ਸਾਰੇ ਭਾਰਤ ਦੇ ਵੱਡੇ ਵੱਡੇ ਸ਼ਹਿਰ, ਖਾਸ ਕਰਕੇ ਸੂਬਿਆਂ ਦੀਆਂ ਜਿਹੜੀਆਂ ਰਾਜਧਾਨੀਆਂ ਸਨ ਉਹਨਾਂ ਦੀ ਸੀ। ਜਥੇਦਾਰ ਸਾਹਿਬ ਵੀ ਨਾਲ ਸਨ, 4-5 ਜਥੇ, ਹੋਰ 4-5 ਵਿਦਵਾਨ ਪਹੁੰਚੇ ਸੀ ਗਾਂਧੀ ਧਾਮ ਗੁਜਰਾਤ ਦੇ। ਉੱਥੇ ਲੰਗਰ ਦੀ ਮੰਗ ਕਰ ਲਈ ਸੀ ਇੱਕ ਗੁਜਰਾਤੀ ਸੱਜਣ ਨੇ, ਵੀ ਲੰਗਰ ਮੈਂ ਬਣਾਉਣਾ, ਮੈਨੂੰ ਇਜਾਜ਼ਤ ਦਿਓ। ਤੋ ਸਿੰਘ ਸਭਾ ਨੇ ਮੰਗ ਲਿਆ, ਬਈ ਠੀਕ ਹੈ, ਸ਼ਰਧਾ ਨਾਲ ਕਹਿੰਦਾ ਪਿਆ ਤੇ ਚਲੋ ਇਹ ਬਣਾਵੇ। ਤੋ ਆਪਣੇ ਲਾਂਗਰੀ ਵੀ ਗੁਜਰਾਤੀ ਲਿਆ।

ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ। ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ, ਮਰਾਠੇ ਕੁਝ ਹੋਰ ਖਾਂਦੇ ਨੇ, ਤਮਿਲ ਕੁਝ ਹੋਰ ਖਾਂਦੇ ਨੇ, ਕੰਨੜ ਕੁਝ ਹੋਰ ਖਾਂਦੇ ਨੇ, ਤੇਲਗੂ ਕੁਝ ਹੋਰ ਖਾਂਦੇ ਨੇ, ਰਾਜਸਥਾਨੀਆਂ ਦਾ ਖਾਣਾ ਕੁਝ ਹੋਰ ਹੈ। ਪਹਿਲੇ ਤੇ ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ, ਸਾਰੀ ਦੁਨੀਆਂ ਦਾ ਖਾਣਾ ਇੱਕ ਕਿਵੇਂ ਕਰਾਂਗੇ? ਫਿਰ ਸਾਰੀ ਦੁਨੀਆਂ ਦੀਆਂ ਇੱਛਾਵਾਂ, ਘਰ ਦੇ ਚਾਰ ਬੱਚੇ ਹੁੰਦੇ ਨੇ, ਉਹਦੀ ਮੁਖਤਲਿਫ ਰਾਏ ਹੁੰਦੀ ਹੈ, ਵੱਖ ਵੱਖ ਇੱਛਾ ਹੁੰਦੀ ਹੈ। ਖਾਣ ਦੀ ਸਹਿਮਤੀ, ਪੀਣ ਦੀ ਸਹਿਮਤੀ, ਇੱਛਾ ਇੱਕ। ਗੁਰੂ ਨਾਨਕ ਨੇ ਇੱਕ ਨੁਕਤਾ ਬਿਆਨ ਕੀਤਾ, ਮੁਖਤਸਰ ਮੈਂ ਤੁਹਾਡੇ ਸਾਹਮਣੇ ਰੱਖਾਂ। ਇੱਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇਸ਼ਟ ਇੱਕ ਹੋਣਾ ਚਾਹੀਦਾ, ਕੋਈ ਗੱਲ ਨਹੀਂ। ਖਾਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪੀਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪਹਿਨਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਇੱਛਾ ਵੀ ਇੱਕ ਨਹੀਂ ਹੈ ਕੋਈ ਗੱਲ ਨਹੀਂ, ਵੱਖ ਵੱਖ ਇੱਛਾ ਇਹ ਵੀ ਚੱਲੇਗਾ। ਉਪਾਸਨਾ ਦਾ ਢੰਗ ਅਗਰ ਇੱਕ ਨਹੀਂ ਹੈ ਕੋਈ ਗੱਲ ਨਹੀਂ, ਨਮਾਜ਼ ਵੀ ਚੱਲੇਗੀ, ਪੂਜਾ ਪਾਠ ਵੀ ਚੱਲੇਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਸਤਿਗੁਰੂ ਕਹਿੰਦੇ ਨੇ ਕਾਹੂ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੱਟ ਸਮਝਿਆ ਗਿਆ, ਘੱਟ ਬਿਆਨ ਕੀਤਾ ਗਿਆ, ਇਸ ਵਾਸਤੇ ਬੜੇ ਭਾਰੀ ਮੁਗਲਦੇ ਨੇ। ਸਤਿਗੁਰੂ ਕਹਿੰਦੇ ਨੇ ਕਾਹੂ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ। ਹੇ ਪ੍ਰਭੂ, ਕਿਧਰੇ ਤੂੰ ਹਿੰਦੂ ਹੈ, ਤੂੰ ਹੀ ਹਿੰਦੂ ਹੈ, ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ, ਤੂੰ ਹੀ ਕਰ ਰਿਹਾ, ਇਹ ਤੂੰ ਹੀ ਹੈ। ਪਰ ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ, ਕਿਧਰੇ ਤੂੰ ਹਿੰਦੂ ਨਹੀਂ ਹੈ, ਮੁਸਲਮਾਨ ਹੈ, ਮੁਨਾਰੇ ਤੇ ਚੜ ਕੇ ਬਾਂਗ ਦੇ ਰਿਹਾ, ਅਜ਼ਾਨ ਦੇ ਰਿਹਾ, ਪਰ ਤੂੰ ਹੀ ਹੈ। ਇਤਨੀ ਸਮਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਜੀ ਦੀ। ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ, ਕਹੂੰ ਕੋ ਬਕਾਵ ਹੋਏ ਪੁਰਾਣ ਕੋ ਪੜਤ ਮਤ, ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇ ਤੋ। ਕਿਧਰੇ ਤੂੰ ਪੁਰਾਣਾਂ ਦਾ ਗਿਆਤਾ ਹੈ, ਵੇਦਾਂ ਦਾ ਗਿਆਤਾ ਹੈ, ਕਿਧਰੇ ਤੂੰ ਕੁਰਾਨ ਦਾ ਹਾਫਿਜ਼ ਹੈ, ਸਾਰੀ ਕੁਰਾਨ ਤੈਨੂੰ ਹਿਫਜ਼ ਹੈ। ਇਹ ਪੁਰਾਣਾ ਦੇ ਗਿਆਤਾ, ਇਹ ਕੁਰਾਨ ਦੇ ਹਾਫਿਜ਼ ਪ੍ਰਭੂ ਤੂੰ ਹੀ ਹੈ। ਇਤਨੀ ਸਮਦ੍ਰਿਸ਼ਟੀ, ਕੋਈ ਗੱਲ ਨਹੀਂ। ਕੋਈ ਕੁਰਾਨ ਪੜ੍ਹਦਾ ਤੇ ਠੀਕ ਹੈ, ਕੋਈ ਨਮਾਜ਼ ਪੜ੍ਹਦਾ ਤੇ ਠੀਕ ਹੈ, ਕੋਈ ਪੂਜਾ ਪਾਠ ਕਰਦਾ ਤੇ ਠੀਕ ਹੈ। ਸਤਿਗੁਰ ਕਹਿੰਦੇ ਨੇ ਇਸ਼ਟ ਇੱਕ ਹੋਣਾ ਚਾਹੀਦਾ, ਇੱਕ ਇਸ਼ਟ ਖੁਦਾ ਪਰਮਾਤਮਾ ਅਕਾਲ ਪੁਰਖ, ਨਾਮ ਉਸਦੇ ਅਲੱਗ ਹੋਵਣ। ਨਾਮਾਂ ਤੇ ਵੀ ਮਨੁੱਖ ਲੜ ਪੈਂਦੇ ਨੇ। ਮੈਂ ਦੇਖਦਾ ਇਹ ਜਿਹੜਾ ਸੂਰਜ ਹੈ ਇਹਦਾ ਇੱਕ ਨਾਮ ਨਹੀਂ ਹੈ, ਇਹਨੂੰ ਸੰਸਕ੍ਰਿਤ ਦੇ ਭਾਨ ਕਹਿੰਦੇ ਨੇ, ਰਵੀ ਕਹਿੰਦੇ ਨੇ, ਸੂਰਜ ਕਹਿੰਦੇ ਨੇ, ਫਿਰ ਇਸ ਨੂੰ ਪਰਸ਼ੀਅਨ ਵਿੱਚ ਆਫਤਾਬ ਕਹਿੰਦੇ ਨੇ, ਖੁਰਸ਼ੀਦ ਕਹਿੰਦੇ ਨੇ, ਇਹਨੂੰ ਇੰਗਲਿਸ਼ ਦੇ ਸਨ ਕਹੇ ਜਾਂਦੇ ਨੇ। ਹੁਣ ਝਗੜਾ ਇਸ ਗੱਲ ਦਾ ਨਹੀਂ, ਤੂੰ ਖੁਰਸ਼ੀਦ ਕਿਉਂ ਕਹਿ ਰਿਹਾ ਰਵੀ ਆਖ, ਤੂੰ ਰਵੀ ਕਿਉਂ ਕਹਿ ਰਿਹਾ ਸੂਰਜ ਆਖ, ਸਾਰੇ ਨਾਮ ਸੂਰਜ ਦੇ, ਔਰ ਸੂਰਜ ਦੇ ਨਾਮ ਕਰਕੇ ਝਗੜਾ ਨਹੀਂ ਹੈ। ਪਰ ਜਿਹੜਾ ਮਹਾ ਸੂਰਜ ਪਰਮਾਤਮਾ ਹੈ, ਪਰਮਾਤਮਾ ਦੇ ਅਖਰੀ ਅਰਥ ਨੇ ਮਹਾ ਚਾਨਣ, ਜੋ ਹਜ਼ਾਰਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ, ਕਈ ਕੋਟ ਸਸੀਅਰ ਸੂਰ ਨਿਕਤਰ, ਕਰੋੜਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ, ਉਹ ਮਹਾ ਸੂਰਜ, ਉਹਦੇ ਅਗਰ ਬਹੁਤ ਸਾਰੇ ਨਾਮ ਆਉਣ ਤੇ ਝਗੜਾ, ਅੱਲਾ ਤੇ ਰਾਮ ਦਾ ਝਗੜਾ। ਗੁਰੂ ਨਾਨਕ ਕਹਿੰਦੇ ਨੇ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ, ਇਹ ਪ੍ਰਭੂ ਮੈਂ ਸਦਕੇ ਜਾਣਾ ਜਿਤਨੇ ਵੀ ਤੇਰੇ ਨਾਮ ਨੇ, ਕੁਰਬਾਨ ਜਾਣਾ। ਇਸ ਤਰ੍ਹਾਂ ਦਾ ਘਰ ਇੱਕੋ ਹੀ ਮਿਲੇਗਾ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ, ਜਿਤਨੇ ਵੀ ਤੇਰੇ ਨਾਮ ਹੈ, ਕੁਰਬਾਨ ਜਾਂਦੇ ਹਾਂ। ਖਾਣਾ ਇੱਕ ਨਹੀਂ ਤੇ ਕੋਈ ਗੱਲ ਨਹੀਂ, ਇਸ ਤੇ ਕੀ ਝਗੜਾ ਕਰਨਾ? ਪਹਿਨਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪੀਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਇੱਛਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ। ਪਿਓ ਪੁੱਤਰ ਦੀ ਇੱਛਾ ਵੀ ਅਲੱਗ ਅਲੱਗ ਹੁੰਦੀ ਹੈ, ਦੋ ਵਿਰਾਵਾਂ ਦੀਆਂ ਵੀ ਇੱਛਾਵਾਂ ਮੁਖਤਲਿਫ ਹੋ ਜਾਂਦੀਆਂ, ਸਾਰੇ ਸੰਸਾਰ ਦੀ ਇੱਛਾ ਇੱਕ ਕਿਵੇਂ ਕਰਾਂਗੇ? ਉਪਾਸਨਾ ਦਾ ਢੰਗ ਇੱਕ ਨਹੀਂ ਹੈ ਕੋਈ ਗੱਲ ਨਹੀਂ, ਕੋਈ ਪੂਜਾ ਪਾਠ ਕਰ ਰਿਹਾ, ਕੋਈ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਪੁਰਾਣਾ ਯਮ ਦੀ ਸਾਧਨਾ ਕਰ ਰਿਹਾ, ਕੋਈ ਨੇਤੀ ਧੋਤੀ ਕਰ ਰਿਹਾ, ਕੋਈ ਨਮਾਜ਼ ਪੜ੍ਹ ਰਿਹਾ, ਕੋਈ ਗੱਲ ਨਹੀਂ। ਅਗਰ ਉਪਾਸਨਾ ਦਾ ਢੰਗ ਇੱਕ ਨਹੀਂ ਹੈ ਤਾਂ ਵੀ ਚੱਲੇਗਾ? ਮਹਾਰਾਜ ਕਹਿੰਦੇ ਨੇ ਇੱਕ ਗੱਲ ਨਹੀਂ ਚੱਲੇਗੀ, ਇਸ਼ਟ ਇੱਕ ਹੋਣਾ ਚਾਹੀਦਾ, ਉਹੀ ਇੱਕ ਪਰਮਾਤਮਾ, ਭਾਵੇਂ ਉਸ ਨੂੰ ਖੁਦਾ ਆਖ ਲਓ, ਭਾਵੇਂ ਉਸ ਨੂੰ ਰਾਮ ਆਖ ਲਓ, ਭਾਵੇਂ ਉਸ ਨੂੰ ਵਾਹਿਗੁਰੂ ਆਖ ਲਓ, ਕਰਤਾਰ ਆਖ ਲਓ, ਇਸ਼ਟ ਇੱਕ ਚਾਹੀਦਾ, ਫਿਰ ਸਾਰੇ ਬ੍ਰਹਿਮੰਡ ਵਿੱਚ ਏਕਤਾ ਹੋ ਸਕਦੀ ਹੈ, ਔਰ ਸਾਰੇ ਉਸੇ ਤੋਂ ਆਏ ਨੇ।

ਸਾਡੀ ਆਦਤ ਹੈ ਅਸੀਂ ਦੂਜਿਆਂ ਵੱਲ ਵੇਖਦੇ ਹਾਂ। ਸਾਧ ਸੰਗਤ, ਹਰ ਬੰਦਾ ਦੂਜੇ ਦੇ ਔਗਣ ਲੱਭਦਾ। ਮੈਂ ਤੇ ਕਈ ਵਾਰ ਪੰਜਾਬ ਚ ਕਹਿੰਦਾ ਹੁੰਦਾ, ਸਾਡੇ ਹਾਲਾਤ ਪਤਾ ਕਿੱਦਾਂ ਦੇ ਨੇ, ਆਪਣੇ ਘਰ ਜੋ ਮਰਜ਼ੀ ਬਣਦਾ ਹੋਵੇ, ਗੁਆਂਢੀ ਦੇ ਕਿਚਨ ਵਿੱਚ ਜਦੋਂ ਕੁੱਕਰ ਦੀ ਸਿਟੀ ਵੱਜਦੀ ਨਾ, ਉੱਧਰ ਧਿਆਨ ਹੁੰਦਾ ਵੀ ਇਹਨਾਂ ਪਤਾ ਨਹੀਂ ਕੀ ਧਰਿਆ, ਸਿਟੀਆਂ ਵੱਜਦੀਆਂ, ਉਹਨਾਂ ਜੋ ਮਰਜ਼ੀ ਧਰਿਆ ਹੋਵੇ। ਤੁਸੀਂ ਆਪਣੇ ਵੱਲ ਧਿਆਨ ਰੱਖੋ, ਤੁਸੀਂ ਅਸੀਂ ਦੂਜੇ ਵੱਲ ਵੇਖਦੇ। ਅੱਛਾ, ਹੋਰ ਧਿਆਨ ਵਿੱਚ ਰੱਖਿਓ, ਤੁਸੀਂ ਪੜ੍ਹੇ ਲਿਖੇ ਬੈਠੇ, ਦੂਜੇ ਦੇਸ਼ਾਂ ਵਿੱਚ ਬਾਹਰਲੀਆਂ ਕੰਟਰੀਆਂ ਲੋਕ ਤਰੱਕੀ ਕਰਦੇ ਨੇ, ਜਾਂ ਬੰਬੇ ਵਿੱਚ ਤੁਸੀਂ ਤਰੱਕੀ ਕਰਦੇ ਹੋ, ਇਹ ਚੀਜ਼ਾਂ ਆ ਗਈਆਂ ਨੇ ਪੜ੍ਹਿਆਂ ਲਿਖਿਆਂ ਕੋਲ। ਕੀ ਸਪੋਜ ਕਿਸੇ ਦੇ ਘਰ ਬਿਜਲੀ ਖਰਾਬ ਹੋ ਗਈ, ਲਾਈਟ ਨਹੀਂ ਆ ਰਹੀ, ਲੋਕੀ ਬਾਹਰ ਪਤਾ ਕੀ ਕਰਦੇ ਵਿਦੇਸ਼ਾਂ 'ਚ, ਉਹ ਨੈੱਟ ਉੱਤੋਂ ਸਰਚ ਕਰਨਗੇ ਫਿਰ ਇਲੈਕਟ੍ਰੀਸਿਟੀ ਡਿਪਾਰਟਮੈਂਟ ਦੀ ਕੰਪਲੇਂਟ ਨੰਬਰ ਕੀ ਹੈ, ਕੰਪਲੇਂਟ ਨੰਬਰ ਕੱਢ ਕੇ ਉਹਨੂੰ ਕੰਪਲੇਂਟ ਕਰਨਗੇ ਵੀ ਸਾਡੇ ਘਰ ਵਿੱਚ ਬਿਜਲੀ ਨਹੀਂ ਆ ਰਹੀ। ਉਹ ਤੁਹਾਨੂੰ ਬੈਕ ਮੈਸੇਜ ਕਰਦੇ ਨੇ ਬਈ ਇੰਨੇ ਚਿਰ ਵਿੱਚ ਅਸੀਂ ਬੰਦਾ ਭੇਜਾਂਗੇ, ਤੁਹਾਡੀ ਬਿਜਲੀ ਠੀਕ ਹੋ ਜਾਏਗੀ। ਇਹ ਤਾਂ ਗੱਲ ਹੋਈ ਨਾ, ਤੁਹਾਡੇ ਘਰ ਦਾ ਪਾਣੀ ਨਹੀਂ ਆ ਰਿਹਾ ਤੁਹਾਡੇ ਘਰ, ਉਹ ਵਾਟਰ ਸਪਲਾਈ ਮਹਿਕਮੇ ਨੂੰ ਕਾਲ ਕਰਦੇ ਨੇ, ਉਹ ਰਿਵਰਸ ਜਵਾਬ ਦਿੰਦੇ ਵੀ ਇੰਨੇ ਚਿਰ ਬਾਅਦ ਅਸੀਂ ਬੰਦਾ ਭੇਜਾਂਗੇ, ਤੁਹਾਡਾ ਪਾਣੀ ਠੀਕ ਕਰਾਂਗੇ ਜੇ ਨਹੀਂ ਚਾਹੀਦਾ। ਅੱਛਾ, ਅਸੀਂ ਕੀ ਕਰਨੇ, ਬਾਹਰਲੀਆਂ ਕੰਟਰੀਆਂ ਵਿੱਚ ਲੋਕ ਜਿੱਥੋਂ ਕੋਈ ਬਿਜਲੀ ਖਰਾਬ ਹੋਈ, ਵਾਟਰ ਸਪਲਾਈ ਮਹਿਕਮੇ ਦੀ ਕੋਈ ਕੰਪਲੇਂਟ ਹੈ, ਉਹਨੂੰ ਕੰਪਲੇਂਟ ਕਰਨਗੇ ਤੇ ਉਹ ਕੰਪਲੇਂਟ ਠੀਕ ਹੋ ਜਾਂਦਾ, ਸਹੀ ਹੋ ਜਾਂਦਾ, ਲੋਕ ਤਾਂ ਤਰੱਕੀ ਕਰਦੇ ਨੇ। ਸਾਡੇ ਹਾਲਾਤ ਇਹ ਨੇ, ਮੈਂ ਪੰਜਾਬ 'ਚ ਵੀ ਵੇਖਿਆ, ਘਰ ਦੀ ਲਾਈਟ ਚਲੀ ਜਾਏ ਨਾ, ਪਤਾ ਕੀ ਕਹਿੰਦੇ ਨੇ, ਕਹਿੰਦੇ ਗੁਆਂਢੀਆਂ ਦੇ ਦੇਖੀ ਹੈਗੀ ਹੈ, ਜਦੋਂ ਗੁਆਂਢੀਆਂ ਦੇ ਵੇਖਦੇ ਹੈ ਨਹੀਂ, ਕਹਿੰਦੇ ਫਿਰ ਬਹਿ ਜਾਓ ਰਾਮ। ਮਤਲਬ ਆਪਣੇ ਵੱਲ ਹੀ ਵੇਖਣਾ, ਗੁਆਂਢ ਵੱਲ ਵੇਖ ਹੈ ਕਿ ਨਹੀਂ ਹੈ, ਸਾਡੇ ਪਾਣੀ ਨਹੀਂ ਆਉਂਦਾ, ਗੁਆਂਢੀ ਦੇ ਵੀ ਨਹੀਂ ਆਉਣਾ ਚਾਹੀਦਾ, ਸਾਡੇ ਲਾਈਟ ਨਹੀਂ ਹੈ, ਗੁਆਂਢੀ ਦੇ ਵੀ ਨਹੀਂ ਆਉਣੀ ਚਾਹੀਦੀ। ਜਿੰਨੀ ਦੇਰ ਆਂਢ ਗੁਆਂਢ ਵਿੱਚ ਵੇਖੋਗੇ, ਬੰਦਾ ਤਰੱਕੀ ਨਹੀਂ ਕਰ ਸਕਦਾ। ਇਹੀਓ ਗੱਲ ਅਧਿਆਤਮ ਦੀ ਹੈ, ਉਹ ਦੂਜਿਆਂ ਦੇ ਔਗਣ ਵੇਖਣ ਵਾਲਿਆ ਆਪਣੇ ਔਗਣ ਵੇਖ ਹੋਏ, ਜੇ ਤਰੱਕੀ ਕਰਨੀ ਆਪਣੇ ਔਗਣ ਵੇਖ, ਔਗਣ ਉੱਤਰ ਜਾਣ, ਆਪਣੇ ਔਗਣ ਵੇਖ ਕੇ ਕਹਿ ਗੁਰੂ ਨੂੰ ਕਿ ਹਮ ਅਵਗਣ ਭਰੇ ਇੱਕ ਗੁਣ ਨਾਹੀ, ਆਪਣੇ ਗਰੀਬਾਨ ਵਿੱਚ ਆਤਮਾ ਇੱਕ ਵਾਰ ਪੜ੍ਹੋ ਫਰੀਦਾ ਜੇ ਤੂੰ।

ਭਾਈ ਜੇ ਤੈਨੂੰ ਬਹੁਤ ਅਕਲ ਹੈ ਆਪਣੇ ਵੱਲ ਵੇਖ, ਤੂੰ ਕੀ ਕਰ ਰਿਹਾ, ਤੂੰ ਕਿਸੇ ਤੋਂ ਕੀ ਲੈਣਾ। ਅੱਜ ਵੇਖੋ ਗੁਰੂ ਦਾ ਸਿੱਖ, ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹ ਨਹੀਂ ਕਿਹਾ ਕਿ ਮਹਾਰਾਜ ਇਹ ਡਾਕੂ ਹੈ, ਇਹ ਧਾੜਵੀ ਹੈ, ਇਹਨੇ ਮੇਰੇ ਗੱਲ ਤੇ ਦਾਤ ਰੱਖਿਆ, ਇਹਨੇ ਕਿਹਾ ਮੈਨੂੰ ਪੈਸੇ ਕੱਢਦੇ ਨਹੀਂ ਤੇ ਵੱਢ ਦੰਗ, ਇਹ ਨਹੀਂ ਕਿਹਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਪੁੱਛਿਆ ਭਾਈ ਇਹ ਕੌਣ ਹੈ, ਤੇ ਸਿੱਖ ਨੇ ਕਿਹਾ ਮਹਾਰਾਜ ਮੈਨੂੰ ਨਹੀਂ ਪਤਾ ਕੌਣ ਹੈ, ਮੇਰਾ ਕੰਮ ਸੀ ਤੁਹਾਡੇ ਤੱਕ ਲਿਆਉਣਾ, ਤੁਸੀਂ ਜਾਣੋ ਤੇ ਇਹ ਜਾਣਨ। ਹੁਣ ਮਹਾਰਾਜ ਨੇ ਉਹਦੇ ਵੱਲ ਵੇਖ ਕੇ ਪੁੱਛਿਆ ਭਾਈ ਤੂੰ ਕੌਣ ਹੈ, ਉਹ ਕਹਿੰਦਾ ਜੀ ਮੈਨੂੰ ਲੋਕ ਲੱਖੂ ਧਾੜਵੀਆ ਕਹਿੰਦੇ, ਮੈਂ ਧੱਕੇ ਨਾਲ ਲੋਕਾਂ ਕੋਲੋਂ ਧਨ ਲੁੱਟ ਲੈਂਦਾ, ਬੰਦੇ ਵੱਢ ਦਿੰਦੇ, ਇਹਨਾਂ ਹੱਥਾਂ ਨਾਲ ਬੜੇ ਬੜੇ ਬੰਦੇ ਵੱਢੇ ਨੇ, ਬੜਿਆਂ ਕੋਲੋਂ ਬੜਾ ਕੋਈ ਲੁੱਟਿਆ, ਲੋਕ ਮੇਰੇ ਨਾਮ ਤੋਂ ਡਰਦੇ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾ ਪਏ। ਪਾਤਸ਼ਾਹ ਨੇ ਉਹਦੇ ਵੱਲ ਵੇਖ ਕੇ ਇੱਕ ਗੱਲ ਕਹੀ, ਭਾਈ ਕੋਈ ਚੰਗਾ ਕੰਮ ਵੀ ਕੀਤਾ ਜ਼ਿੰਦਗੀ ਵਿੱਚ ਕਿ ਲੋਕਾਂ ਨੂੰ ਵੱਢਿਆ ਮਾਰਿਆ ਲੁੱਟਿਆ ਹੀ ਹੈ, ਕੋਈ ਚੰਗਾ ਕੰਮ ਵੀ ਕੀਤਾ? ਹੁਣ ਉਹ ਬੰਦਾ ਸੋਚ ਕੇ ਬੋਲਿਆ, ਮਿੰਟ ਲੱਖੂ ਧਾੜਵੀਆ, ਇੱਕ ਮਿੰਟ ਸੋਚ ਕੇ ਬੋਲਿਆ, ਕਹਿੰਦਾ ਮਹਾਰਾਜ ਚੰਗਾ ਕੰਮ ਨਹੀਂ ਕੋਈ ਕੀਤਾ ਜ਼ਿੰਦਗੀ, ਭਾਈ ਕੋਈ ਚੰਗਾ ਕੰਮ ਕੀਤਾ ਕਿ ਲੋਕਾਂ ਨੂੰ ਲੁੱਟਿਆ ਵੱਢਿਆ? ਸੋਚ ਕੇ ਬੋਲਿਆ, ਕਹਿੰਦਾ ਜੀ ਚੰਗਾ ਕੰਮ ਨਹੀਂ ਕੋਈ ਕੀਤਾ। ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਕਹਿੰਦੇ ਮਾੜੇ ਕੰਮ ਕਿੰਨੇ ਕੁ ਕੀਤੇ ਨੇ, ਮਾੜੇ ਕਰਮ ਕਿੰਨੇ ਕੁ ਕੀਤੇ ਨੇ? ਉਹਨੇ ਫਿਰ ਹੱਥ ਜੋੜ ਕੇ ਕਿਹਾ, ਜੀ ਗਿਣਤੀ ਨਹੀਂ ਹੈ ਕੋਈ, ਜਦੋਂ ਤੋਂ ਸੁਰਤ ਸੰਭਾਲੀ ਹੈ, ਲੁੱਟ ਖੋਹ ਦਾ ਕੰਮ ਕੀਤਾ, ਛੋਟੇ ਜਿਹੇ ਜੇਬ ਤਲਾਸ਼ ਚੋਰੀ ਤੋਂ ਮੈਂ ਡਕੈਤ ਬਣ ਗਿਆ, ਲੋਕੀ ਮੇਰੇ ਨਾਮ ਤੋਂ ਡਰਦੇ ਨੇ, ਆਹ ਜ਼ਿੰਦਗੀ ਦੇ 40-42 ਸਾਲ ਲੰਘ ਗਏ, ਮੈਂ ਕੋਈ ਚੰਗਾ ਕੰਮ ਨਹੀਂ ਕੀਤਾ, ਮਾੜੇ ਕਿੰਨੇ ਕੀਤੇ ਨੇ ਉਹਦੀ ਕੋਈ ਗਿਣਤੀ ਨਹੀਂ। ਜਦੋਂ ਗੁਰੂ ਦੇ ਸਾਹਮਣੇ ਮੰਨ ਗਿਆ ਨਾ ਕਿ ਮਾੜੇ ਕਰਮਾਂ ਦੀ ਕੋਈ ਗਿਣਤੀ ਨਹੀਂ, ਉਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਂਹ ਪਕੜ ਲਈ, ਕਿੰਨੇ ਵੱਡੇ ਭਾਗ ਹੋਣਗੇ, ਇੱਕ ਡਕੈਤ ਇੱਕ ਚੋਰ ਦੀ ਬਾਂਹ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਰੱਬ ਨੇ ਪਕੜ ਲਈ। ਜਿਹਨੂੰ ਭੱਟ ਕਹਿੰਦੇ, ਧਰਨ ਗਗਨ ਨਵਖੰਡ ਮੈਂ ਜੋਤ ਸਭ ਰੂਪੀ ਰਹੋ, ਭਰ ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ, ਪ੍ਰਤੱਖ ਹਰ ਪ੍ਰਤੱਖ ਹਰ ਨੇ ਬਾਂਹ ਪਕੜ ਲਈ। ਪਤਾ ਕਿਉਂ? ਉਹਨੇ ਗੁਰੂ ਅੱਗੇ ਐਡਮਿਟ ਕਰ ਲਿਆ ਕਿ ਮੈਂ ਚੰਗਾ ਕੰਮ ਨਹੀਂ ਕੋਈ ਕੀਤਾ। ਮਾਫ ਕਰਿਓ, ਅਸੀਂ ਕੰਮ ਚੰਗਾ ਵੀ ਨਹੀਂ ਕਰਦੇ ਤੇ ਮੰਨਦੇ ਵੀ ਨਹੀਂ ਗੁਰੂ ਕੋਲ ਆ ਕੇ, ਮਹਾਰਾਜ ਅਸੀਂ ਕਹਿੰਦੇ ਚੰਗੇ ਗਿਣੋ ਸਾਡੇ, ਮੇਰਾ ਨਾਮ ਬੋਲੋ ਕਿ ਇੰਨੇ ਪੈਸੇ ਮੈਂ ਦਿੱਤੇ ਨੇ, ਮੇਰੀ ਫੋਟੋ ਲੱਗਣੀ ਚਾਹੀਦੀ ਹੈ ਵੱਡੀ। ਬਹੁਤੀ ਵਾਰ ਅਸੀਂ ਧਾਰਮਿਕ ਕਰਮਾਂ ਵਿੱਚ ਵੀ ਆਪਣੇ ਨਾਮ ਤੇ ਆਪਣੇ ਫੋਟੋਆਂ ਤੋਂ ਲੜ ਰਹੇ ਹਾਂ, ਇੱਥੋਂ ਤੱਕ ਹੀ ਸੀਮਤ ਰਹਿ ਗਏ। ਇੱਕ ਜਗ੍ਹਾ ਤੇ ਮੈਂ ਵੇਖਿਆ, ਸਤਸੰਗ ਤੋਂ ਬੰਦਾ ਸਮਾਗਮ ਤੋਂ ਲੜ ਪਏ, ਉਹ ਕਹਿੰਦੇ ਜੀ ਅਸੀਂ ਨਹੀਂ ਆਉਣਾ। ਕਹਿੰਦੇ ਕਿਉਂ? ਕਹਿੰਦੇ ਜੀ ਮੇਰੀ ਫੋਟੋ ਪਿੱਛੇ ਲਾਈ ਹੈ, ਮੇਰੀ ਫੋਟੋ ਮੋਹਰੇ ਹੋਣੀ ਚਾਹੀਦੀ ਸੀ, ਤੁਹਾਨੂੰ ਪਤਾ ਮੈਂ ਕਿੱਡਾ ਵੱਡਾ ਆ ਪ੍ਰਚਾਰ, ਮੇਰੀ ਫੋਟੋ ਮੋਹਰੇ ਕਿਉਂ ਨਹੀਂ ਲਾਈ? ਇੱਕ ਸਮਾਗਮ ਤੇ ਮੈਂ ਗਿਆ, ਉੱਥੇ ਰੌਲਾ ਪਿਆ ਹੋਇਆ, ਮੈਂ ਕਿਹਾ ਕੀ ਹੋਇਆ ਭਾਈ? ਉਹ ਕਹਿੰਦੇ ਜੀ ਬਾਹਰ ਨੀਂਹ ਪੱਥਰ ਰੱਖਣਾ ਸੀ ਅੱਜ ਡਿਸਪੈਂਸਰੀ ਦਾ, ਤੇ ਕਹਿੰਦੇ ਜਿਹੜੇ ਮੰਤਰੀ ਨੂੰ ਸੱਦਿਆ ਉਹਦਾ ਨਾਮ ਅਸੀਂ ਥੱਲੇ ਲਿਖਤਾ, ਉਦਘਾਟਨ ਕਰਨ ਲੱਗੇ ਹਾਂ, ਲੜ ਕੇ ਚਲਾ ਗਿਆ। ਗ੍ਰਾਂਟ ਦੇਣੀ ਸੀ, ਕਹਿੰਦਾ ਨਹੀਂ ਦੇਣੀ, ਤੁਹਾਨੂੰ ਨਾਮ ਹੀ ਨਹੀਂ ਲਿਖਣਾ ਆਉਂਦਾ, ਤੁਹਾਨੂੰ ਪਤਾ ਹੀ ਨਹੀਂ ਮੇਰਾ ਸਟੇਟਸ ਕੀ ਹੈ, ਲੋਕੀ ਸਟੇਟਸ ਵਿੱਚ ਫਸੇ ਹੋਏ ਨੇ। ਤੇ ਸਾਧ ਸੰਗਤ ਇੱਕੋ ਚੀਜ਼ ਹੈ, ਜਦੋਂ ਸਿੱਖ ਗੁਰੂ ਕੋਲ ਆਉਂਦਾ, ਸਭ ਸਿਆਣਪਾਂ ਛੱਡ ਕੇ ਆਪਣੇ ਔਗਣ ਚੇਤੇ ਕਰਕੇ ਕਵੇ ਕਿ ਜਿੱਤਾ ਸਮੁੰਦ ਸਾਗਰ ਨੀਰ ਭਰਿਆ, ਲੱਖੂ ਧਾੜਵੀ ਨੇ ਕਹਿ ਦਿੱਤਾ ਮਹਾਰਾਜ ਮੇਰੇ ਕਿੰਨੇ ਔਗਣ ਮੈਨੂੰ ਪਤਾ, ਮੈਂ ਕਿੰਨੇ ਪਾਪ ਕੀਤੇ ਗਿਣਤੀ ਨਹੀਂ ਕੋਈ, ਮਨ ਨੂੰ ਅੰਦਰੋਂ ਮੰਨ ਕੇ ਕਹਿ ਦਿੱਤਾ ਕਿ ਜਿੱਤਾ ਸਮੁੰਦ।

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਬਸੰਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਦੀ ਬਸਾਵੈ
1: ਤਾਕੀ ਮਹਿਮਾ ਗਨੀ ਨ ਆਵੈ
0: ਤਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰ ਸਿਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗੈ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨ ਬੰਤੇ
1: ਪ੍ਰਭ ਕੋ ਸਿਮਰਹਿ ਸੇ ਪਤ ਬੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਹਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵਿ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਹਿ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਇਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਇਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਇਹ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਮਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਵਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਕਤ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਪਵਿੱਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀਂ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ पहर जन हर हर जपै।
1: हर का भगत प्रगट नहीं छपै,
0: हर की भक्त मुक्त बहु करे।
1: नानक जन संग के ते तरे,
0: बार जात ते हो हर को नाम।
1: काम तेन हर हर गुण गाम,
0: सब ते उत्तम हर की कथा।
1: नाम सुनत दर्द दुख लथा,
0: नाम की महिमा संत रित बसै।
1: संत प्रताप दुर्त सब नसै,
0: संत का संग वड भागी पाई।
1: संत की सेवा नाम ते आई है,
0: नाम तोल कश अवर न हो।
1: नानक गुरमुख नाम पावे जन को इसलोक।
0: बहु शास्त्र बहु सिमरती, पेखे सर्व टंडोल।
1: पूजस नाही हर हरे, नानक नाम अमोल। अष्टपदी
0: जाप ताप ज्ञान सब ध्यान,
1: शास्त्र सिमरत बख्यान।
0: योग अभ्यास कर्म धर्म क्रिया,
1: सकल त्याग बन मध्य फिरिया।
0: अनक प्रकार किए बहु जतना,
1: पुण्य दान हूँ मैं बहु रतना।
0: शरीर कटाई हूँ मैं कर राती,
1: वर्त नेम करे बहु पाती।
0: नहीं तो राम नाम विचार,
1: नानक गुरमुख नाम जपिए एक बार।
0: नौ खंड पृथ्वी फिरे तिर जीव,
1: महा उदास तपीसर थीव।
0: अगन माहे होमत पुराण,
1: कनक हसब है भरपूदान।
0: न्योली कर्म करे बहु आसन,
1: ज्ञान मार्ग संजमय साधन।
0: निम्क निम्क कर शरीर कटावे,
1: तो भी हम मैं मैल न जावे।
0: हर के नाम सम सरकश नाही,
1: नानक गुरमुख नाम जपत गत पाहे।
0: मन कामना तीर्थ दे छुटै,
1: गर्भ घुमान न मन ते हुटै।
0: सोच करे दिन सर रात,
1: मन की मैल न तन दे जावे।
0: इस देही को बहु साधना करे,
1: मन दे कभो न बिखिया तरै।
0: जल धोवे बहु देह अनीत,
1: कहा होए काची भीत।
0: मन हर के नाम की महिमा ऊच,
1: नानक नाम उदरे पतत बहमूच।
0: बहुत सियाणप जम का भव व्यापै,
1: नानक जतन कर तृष्ण ना त्रापै।
0: एक अनेक अगन नहीं बुझै,
1: फोटो पावदर गहने सिजै।
0: छूट सुनाही ऊब पयाल,
1: लोहे व्यापे माया जाल।
0: अवर करतूत सगली जम डाने,
1: गोविंद भजन बिन तिल नहीं माने।
0: हर का नाम जपत दुख जाए,
1: नानक बोले सहज सुभाए।
0: चार पदार्थ जे को मांगे,
1: साध जना की सेवा लागे।
0: जे को अपना दुख मिटावे,
1: हर हर नाम रिदा सदकावे।
0: जे को अपनी शोभा लोरे,
1: साध संगे हम मैं शोरे।
0: जे को जन्म मरण ते डरे,
1: साध जना की शरणी परे।
0: जिस जन को प्रभु दर्श प्यासा,
1: नानक ताके बल बल जासा।
0: सगल पुरख में पुरख प्रधान,
1: साध संग जाका मिटे अपमान।
0: आप सुको जो जाने नीचा,
1: सहु गनिया सब ते ऊंचा।
0: जाका मन होए सगल की रीना,
1: हर हर नाम दिन घट घट चीना।
0: मारे अपने ते बुरा मिटाना,
1: इक्कै सगल सृष्ट साजना।
0: सुख दुख जन साम दृष्टिता,
1: नानक पाप पुन नहीं लेपा।
0: निर्धन को धन तेरो नाउ,
1: निथावे कौन तेरा था।
0: नमाने को प्रभु तेरो मान,
1: सगल घटाको देवो दान।
0: कर्म करावन हार स्वामी,
1: सगल घटाके अंतर जामी।
0: अपनी गतमत जानो आपे,
1: आपन संग आप प्रभु राते।
0: तुमरी उस्तत तुम ते
1: नानक अवर न जान सकोए,
0: सर्व धर्म में श्रेष्ठ धर्म।
1: हर को नाम जप निर्मल कर्म,
0: सगल क्रिया में उत्तम क्रिया।
1: साध संग दुर्मत मल हरिया,
0: सगल उद्यम में उत्तम भला।
1: हर का नाम जपो जी सदा,
0: सगल बानी में अमृत पानी।
1: हर को जसन रसन बखानी,
0: सगल थान ते हो उत्तम थान।
1: नानक जे कट वसे हर नाम सलोक,
0: निर्गुण यार ए अन्यास। सो प्रभु सदा संभाल,
1: जिन की आतिस जीत रख। नानक निभहीन अष्टपदी,
0: रमैया के गुण चेत परानी।
1: कवन मोहते कवन दृष्टानी,
0: जिन तू साल सवार सिंगारिया।
1: गर्भ अगन में जिने उबारिया,
0: बार व्यवस्था तुझे प्यारे दूध।
1: पर जो बन भोजन सुख सूद,
0: बिरध पया ऊपर साख सैन।
1: मुखे पया वो बैठ को दैन,
0: एहो निर्गुण गुण कुछ न बूझे।
1: बख्श ले हो तो नानक सी जय,
0: जय प्रसाद धर ऊपर सुख बस है।
1: सुत भरात मीत बनता संग हसै,
0: जय प्रसाद पीवे शीतल जला।
1: सुखदाई पवन पाव के अमुला,
0: जय प्रसाद भोगे सब रसा।
1: सगल समग्री संग सात बसा,
0: दीने हस पाम करन नेत्र रसना।
1: इसे त्याग अवर संग रचना,
0: ऐसे दोक मूड अंध व्यापे।
1: नानक काढ लियो प्रभ आपे,
0: आदि अंत जो रखन हार।
1: जिस्यो प्रीत न करे गवार,
0: जाकी सेवा नव निध पावे।
1: तास्यो मूडा मन नहीं लावे,
0: जो ठाकुर सदा हजूरे।
1: जाको अंधा जानत दूरे,
0: जाकी टहल पावे दरगाह मान।
1: तसे बसारे मुग्धा जान,
0: सदा सदा इहो भूलन हार।
1: नानक रखन हार अपार,
0: रतन त्याग कौटी संग रचे।
1: साच छोड़ झूठ संग मचे,
0: जो छड़ना सो अस्थिर कर माने।
1: जो होवन सो दूर प्राण,
0: छोट जाए तिसका श्रम करे।
1: संग सहाय तिस पर हरे,
0: चंदन लेप उतारे धोए।
1: कर तप पीत भसम संग होए,
0: अंध कूप में पतित बिकराल।
1: नानक काढ लियो प्रभु दयाल,
0: दूत पशु की मांस जात।
1: लोक बचारा करे दिन रात,
0: बाहर एक अंतर मल माया।
1: शब्द नाहे कश करे छपाया,
0: बाहर ज्ञान ध्यान इशनान।
1: अंतर व्यापै लोक समान,
0: अंतर अगन बाहर तन स्वाह।
1: गल पाथर कैसे तरे अथा,
0: जा कै अंतर बसे प्रभु आप।
1: नानक तेजन सहर समाज,
0: सुन अंधा कैसे मार। ਮਾਰਗ ਪਾਵੇ
1: ਕਰ ਗਏ ਲਹੁ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਪੂਰਾ
0: ਕਹਾਂ ਬਿਸ਼ਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਦ੍ਰਿੜ ਕਰਮਾ ਨੇ ਮਨਿ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਡੋਬ ਧਰੋਹ
0: ਕਿਆਹੂੰ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੂੰ ਪੈ ਅਰਦਾਸ
1: ਜੀਉ ਪਿੰਡ ਤੇਰੀ ਰਾਸ
0: ਤੂੰ ਮਾਤ ਪਿਤਾ ਹਾਂ ਬਾਰਿਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਲ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਬਸੂਲੇ ਪਾਛੇ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਦੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਓ ਨਾਹੀ ਚਾਰਾ
1: ਠਾਕੁਰ ਕੀਜੈ ਸਦ ਨਮਸਕਾਰ
0: ਜਾਤੇ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੋ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਤਿਲ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਹਾਥ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਮੋਰਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸ ਤੇ ਸਾਗੈ ਰੱਖੈ
1: ਰੋਕੀ ਆਗਿਆ ਮਾਨੈ ਮਾਥੈ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹਿਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਦੈ ਆਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ
1: ਮਿਥਿਆ ਹਸਤ ਪਰ ਦਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਮੈਂ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਠਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜ ਅੰਧ ਜੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕਹਿ ਬਲ ਬਲ ਜਾਉ
0: ਰਹਿਤ ਅਵਰ ਕਛ ਅਵਰ ਕਮਾਵਤ
1: ਮਨ ਹੀ ਪ੍ਰੀਤ ਮਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਖ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪੁਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਥਾਂ ਥਨੰਤਰ ਰਹਿ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ

0: ਦ੍ਰੋਪਦੀ
1: ਦੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸਠਾ ਕਰਕੋ ਰਖ ਮਨ ਮਾਹੇ
1: ਦੇ ਪ੍ਰਸਾਦ ਸੁਗੰਧਿਤ ਤਨ ਲਾਵਹਿ
0: ਜਿਸਕੋ ਸਿਮਰਤ ਪਰਮਗਤ ਪਾਵੈ
1: ਦੇ ਪ੍ਰਸਾਦ ਬਸੈ ਸੁਖ ਮੰਦਰ
0: ਜਿਸਠਾ ਧਿਆਇ ਸਦਾ ਮਨੇ ਅੰਦਰ
1: ਦੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋਤ ਸਰਸਨਾ
1: ਦੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਦੇ ਪ੍ਰਸਾਦ ਪਾਠ ਪਟੰਬਰ ਹੰਡਾਵਹਿ
0: ਜਿਸਠਾ ਧਿਆਕਤ ਅਵਰ ਲੁਭਾਵੈ
1: ਦੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਜਸ ਕਵੀ ਜੈ
1: ਦੇ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਖਤਾ ਕੋ ਜਸ ਰਸਨ ਬਖਾਨੈ
1: ਦੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਦੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਦੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਦੇ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪ੍ਰਭ ਕੋ ਕਭੋ ਨਾ ਵਿਸਾਰੀ
1: ਦੇ ਪ੍ਰਸਾਦ ਬਾਗ ਮਿਲਖ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤਿ ਸਹਿ ਧਿਆਈ
1: ਕਿਸੇ ਧਿਆਈ ਜੋ ਏਕ ਲਖੈ
0: ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇ ਪ੍ਰਸਾਦ ਤੇਰੀ ਨੀਤੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇ ਪ੍ਰਸਾਦ ਸੁਨਹਿ ਕਰਨ ਨਾਦ
0: ਦੇ ਪ੍ਰਸਾਦ ਪੇਖੈ ਵਿਸਮਾਦ
1: ਦੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਦੇ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇ ਪ੍ਰਸਾਦ ਹਸਤ ਕਰ ਚਲਹਿ
0: ਦੇ ਪ੍ਰਸਾਦ ਸੰਪੂਰਨ ਫਲੈ
1: ਦੇ ਪ੍ਰਸਾਦ ਪਰਮਗਤ ਪਾਵਹਿ
0: ਦੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਬਰਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਦੇ ਪ੍ਰਸਾਦ ਤੇਰਾ ਪ੍ਰਤਾਪ
0: ਦੇ ਮਨ ਮੂੜ ਤੂੰ ਤਾਕੋ ਜਾਪ
1: ਦੇ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੈ ਜਾਨ ਮਨ ਸਦਾ ਹਜੂਰੇ
1: ਦੇ ਪ੍ਰਸਾਦ ਤੂੰ ਪਾਵੇ ਸਾਚ
0: ਦੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਛੁ ਨ ਹਾਥ ਸਲੋਕ
1: ਅਗਮ ਅਗਾਤ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤਨ ਬੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕਾ ਸੰਗ ਮਹਾ ਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉ ਤਾਪ
0: ਸਾਧ ਕਾ ਸੰਗ ਤਾਂ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕਾ ਸੰਗ ਨ ਕਭ ਹੂੰ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਰ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੈ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਪਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਭ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟ ਹੋ ਤਨਹਾਲ
1: ਸਾਧ ਕਾ ਸੰਗ ਕਲੂਖਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕਾ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘਰ ਘੜ ਦੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਊਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਪੇਖੈ ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ब्रह्म ज्ञानी सदा निर्लेप
0: जैसे जल में कमले लेप
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यों बसदा को खुदै को चिंतन लेप
1: ब्रह्म ज्ञानी का एह गुनाओ
0: नानक ज्यों पावक का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के ढाई अभिमान
1: ब्रह्म ज्ञानी ऊंच ते उच्चा
0: मन अपने है सब ते नीचा
1: ब्रह्म ज्ञानी से जन भये
0: नानक जन प्रभु आप करे
1: ब्रह्म ज्ञानी सगल किरीना
0: आत्म रस रूप ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत बरसी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी ले तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जप सगल संसार
1: ब्रह्म ज्ञानी का एक रंग
0: ब्रह्म ज्ञानी का बसे प्रभु संग
1: ब्रह्म ज्ञानी का नाम आधार
0: ब्रह्म ज्ञानी का नाम परवार
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी के कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बड़ प्रताप
1: ब्रह्म ज्ञानी का दर्श बड़ भागी पाई है
0: ब्रह्म ज्ञानी को बल जाई है
1: ब्रह्म ज्ञानी को खोजे महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने भेद
0: ब्रह्म ज्ञानी को सदा देश
1: ब्रह्म ज्ञानी का कथिया ना जाए अदा अखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाने
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत ना पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और धारै जो अंतर नाम सर्व में भेखै भगवान निमक निमक
0: ठाकुर नमस्कार नानक ओह अपरस सगल निस्तार अष्टपदी
1: मिथ्या नाही रसना परस
0: मन में प्रीत नरंजन दर्स
1: कर्त्रिया रूप न भेखै नेत्र
0: साधक टहल संत संग हेत
1: कर्णन सुने काहू के निंदा
0: सबते जाने आपस को मंदा
1: और प्रसाद भिखिया पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विसन की माया ते हुए भिन्न
1: कर्म करत हो वैने कर्म
0: इस वैष्णव का निर्मल धर्म
1: काहू फल की इच्छा नहीं बंचै
0: केवल भगत कीर्तन संग रचै
1: मन तन अंतर सिमरन गोपाल
0: सब ऊपर होवत कृपाल
1: आप दृढ़ अबरह नाम जपावै
0: नानक को वैष्णव परम गत पावै
1: भगवती भगवंत भगत का रंग
0: सगल त्यागै दुष्ट का संग
1: मन ते बिनसै सगला भरम
0: कर पूजै सगल पार ब्रह्म
1: साध संग पापा मल खोवै
0: इस भगवती की मत उत्तम होवै
1: भगवंत की टहल करै नित नीत
0: मन तन अर्पै विष्ण प्रीत
1: हर के चरण हृदय बसावै
0: नानक ऐसा भगवती भगवंत को पावै
1: सो पंडित जो मन प्रबोधै
0: राम नाम आत्म सुधै
1: राम नाम सार रस पीवै
0: उस पंडित के उपदेश जग जीवै
1: हर की कथा हृदय बसावै
0: सो पंडित फिर जोन न आवै
1: वेद पुराण सिमरत बूझै मूल
0: सुख मै जानै अस्थूल
1: जो वरना को दे उपदेश
0: नानक उस पंडित को सदा देश
1: बीज मंत्र सर को ज्ञान
0: जो वरना मै जपे को नाम
1: जो जो जपे तिसकी गत होए
0: सा संग पावै जन कोय
1: कर कृपा अंतर उरता रह
0: बस प्रेत मुक्त पात्र को उतारै
1: सर्व रोग का औखद नाम
0: कल्याण रूप मंगल गुण काम
1: काहू जुगत कितै न पाइया धर्म
0: नानक तिस मिलै जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम किस नदरी आया
0: दास संतन पाए दिन पाया
1: सदा निकट निकट हर जान
0: सो दास दरगाह परवान
1: अपने दास को आप कृपा करे
0: जिस दास को सब सोची पर
1: सगल संग आत्म उदास
0: ऐसी जुगत नानक राम दास
1: रब की आज्ञा आत्म हितावै
0: जीवन मुक्त सो कहावे
1: तैसा हरक तैसा उस सोग
0: सदा अनंत नहीं वियोग
1: तैसा स्वर्ण तैसी उस माटी
0: तैसा अमृत तैसी बिख काटी
1: तैसा मान तैसा अभिमान
0: तैसा रंग तैसा राजान
1: जो वरताए साई जुगत
0: नानको पुरख कहिए जीवन मुक्त
1: पार ब्रह्म के सगले ठाउ
0: जित जित घर रखे तैसा तन नाम
1: आपे करन करावन जोग
0: भावे सोई पुन होग
1: असरियो आप होए अंत तरंग
0: लखे न जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पए निहाल श्लोक
1: उस्त करे अनेक जन अंत न पारावार
0: नानक रचना प्रभ रची बहु विद्यनक परकार ਕਾਰ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭਏ ਤੀਰਥ ਵਾਸੀ
0: ਕਈ ਕੋਟ ਬਨ ਪ੍ਰਮੈ ਉਦਾਸੀ
1: ਕਈ ਕੋਟ ਬੀਰ ਕੇ ਸਰੋਤੇ
0: ਕਈ ਕੋਟ ਤਪੀ ਸਰਹੋਤੇ
1: ਕਈ ਕੋਟ ਆਤਮ ਧਿਆਨ ਧਾਰੇ
0: ਕਈ ਕੋਟ ਕਵ ਕਾਵ ਵਿਚਾਰੇ
1: ਕਈ ਕੋਟ ਨਵਤਨ ਨਾਮ ਧਿਆਵਹੇ
0: ਨਾਨਕ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਭਏ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਅਭਿਗ ਆਤਮ ਨੇ ਕੋ
1: ਕਈ ਕੋਟ ਪਰ ਦਰਬ ਕੋ ਹਿਰਹੇ
0: ਕਈ ਕੋਟ ਪਰ ਦੁਖ ਨ ਕਰੇ
1: ਕਈ ਕੋਟ ਮਾਇਆ ਸ਼ਰਮ ਮਾਹੀ
0: ਕਈ ਕੋਟ ਪਰ ਦੇਸ਼ ਭਰਮਾ ਹੈ
1: ਜਿਤ ਜਿਤ ਲਾਭ ਹੋ ਤੇ ਤਿਤ ਲਗਣਾ
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪ ਉਪਾਏ
0: ਕਈ ਕੋਟ ਪਾਤਰ ਬਿਰਖ ਨਿਪਜਾਏ
1: ਕਈ ਕੋਟ ਪਵਨ ਪਾਣੀ ਬੈ ਸੰਤਰ
0: ਕਈ ਕੋਟ ਦੇਸ਼ ਭੂ ਮੰਡਲ
1: ਕਈ ਕੋਟ ਸਸੀ ਸੂਰ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਰ ਛਤਰ
1: ਸਗਰ ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸ ਤਾਮਸ ਸਾਤਕ
0: ਕਈ ਕੋਟ ਵੇਦ ਪੁਰਾਣ ਸਿਮਰਤਿ ਅਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਏ ਚਿਰ ਜੀਵੇ
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ
1: ਕਈ ਕੋਟ ਜਖ ਕੇ ਨਿਰਪਸਾਚ
0: ਕਈ ਕੋਟ ਭੂਤ ਪ੍ਰੇਤ ਸੁ ਕਰਮ ਰਕਾਚ
1: ਸਾਥੇ ਨੇੜੇ ਸਭ ਹੂੰ ਤੇ ਦੂਰ
0: ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਹੈ ਜੀਵ ਹੈ ਮਰ ਹੈ
0: ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਸਹੀ ਖਾਹੇ
0: ਕਈ ਕੋਟ ਕਾਲੇ ਤਕ ਪਾਹੇ
1: ਕਈ ਕੋਟ ਕੀ ਏ ਧਨਵੰਤ
0: ਕਈ ਕੋਟ ਮੈਂ ਚਿੰਤ
1: ਜੈ ਜੈ ਭਾਣਾ ਤਹਿ ਤਹਿ ਰਾਖੀ
0: ਨਾਨਕ ਸਭ ਕੁਛ ਪ੍ਰਭ ਕੈ ਹਾਥੇ
1: ਕਈ ਕੋਟ ਭਏ ਬੈਰਾਗੀ
0: ਰਾਮ ਨਾਮ ਸਖਤ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋ ਜੰਤੇ
0: ਆਤਮ ਮਹਿ ਭਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ
0: ਜਿਨਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਆਪ ਬ੍ਰਹਮ ਤਿਨ ਲਾਗਾ ਰੰਗ
1: ਜਿਨਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟ ਆਕਾਸ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜਗਤ ਕੀ ਨੋ ਵਿਸਥਾਰ
1: ਕਈ ਵਾਰ ਪਸਰਿਓ ਪਾਸਾਰ
0: ਸਦਾ ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਹੋਏ ਪ੍ਰਭ ਮਾਹੇ ਸਮਾਤ
1: ਤਾਂ ਕਾ ਅੰਤ ਨ ਜਾਣੈ ਕੋਈ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਜਿਨ ਹੋ ਵਤਿਆ ਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ
0: ਸਦਾ ਨਹਾਰੈ ਇੱਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵ ਹੈ
0: ਅਮਰ ਭਏ ਸਦ ਸਦ ਹੀ ਜੀਵ ਹੈ
1: ਕਈ ਕੋਟ ਨਾਮ ਗੁਣ ਗਾਵਹੇ
0: ਆਤਮ ਰਸ ਸੁਖ ਸਹਿ ਸਮਾਵੈ
1: ਆਪਣੇ ਜਨ ਕੋ ਸਾਥ ਸਾਥ ਸਮਾਰੀ
0: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ
0: ਜੋਤ ਸੁਭਾਵੈ ਸੋਈ ਹੋਗ
1: ਫਿਰ ਮੈਂ ਤਾਪ ਉਤਾਪ ਨਹਾਰਾ
0: ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੇ ਧਾਰ ਅਧਾਰ ਰਹਾਵੈ
0: ਹੁਕਮੇ ਉਪਜੇ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅਨਕ ਰੰਗ ਪ੍ਰਕਾਰ
1: ਕਰ ਕਰ ਦਿੱਤੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਹਾ ਸਮਾਈ
1: ਪ੍ਰਭ ਭਾਵੈ ਮਨ ਉਗਤ ਪਾਵੈ
0: ਪ੍ਰਭ ਭਾਵੈ ਤਾਂ ਪਾਤਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸ ਤੇ ਰੱਖੈ
0: ਪ੍ਰਭ ਭਾਵੈ ਤਾਂ ਹਰ ਗੁਣ ਭਾਖੈ
1: ਪ੍ਰਭ ਭਾਵੈ ਤਾਂ ਪਤ ਉਧਾਰੈ
0: ਆਪ ਕਰੈ ਆਪਨ ਵਿਚਾਰੈ
1: ਦੋਹਾਂ ਸਰਿਆਂ ਕਾ ਆਪ ਸੁਆਮੀ
0: ਖੇਲੈ ਬਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਅਵਰਨ ਆਵੈ
1: ਉਹ ਮਨੁੱਖ ਤੇ ਕਿਆ ਹੋਏ ਆਵੈ
0: ਜੋਤ ਸੁਭਾਵੈ ਸੋਈ ਕਰਾਵੈ
1: ਇਸ ਕੈ ਹਾਥ ਹੋਏ ਤਾਂ ਸਭ ਪਿਛਲੇ
0: ਜੋਤ ਸੁਭਾਵੈ ਸੋਈ ਕਰੇ
1: ਮਨ ਜਾਣਤ ਵਿਖਿਆ ਮਹਿ ਰਚੈ
0: ਜੇ ਜਾਣਤੇ ਆਪਣੇ ਆਪ ਬਚੈ
1: ਭਰਮੇ ਭੁਲਾ ਦਹਿ ਦਿਸ ਧਾਵੈ
0: ਨਮਖ ਮਾਹੀ ਚਾਰ ਕੁੰਡ ਫਿਰਿਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਛਿਨਵੈ ਨੀਚ ਕੀਟ ਕੋ ਰਾਜ
0: ਬਾਹਰ ਬ੍ਰਹਮ ਗਰੀਬ ਨਿਵਾਜ
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
0: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੈ
1: ਜਾਂ ਕੋ ਆਪਣੀ ਕਰੈ ਬਖਸ਼ੀਸ
0: ਨਾਕਾ ਲੇਖਾ ਨਾ ਗਣੇ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ
0: ਪ੍ਰਗਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੈ ਦੇਖ ਵਡਾਈ
1: ਇਸ ਕਾ ਬਲ ਨਾ ਹੀ ਇਸ ਹਾਥ
0: ਕਲ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋਤ ਸੁਭਾਵੈ ਸੋਈ ਫਨ ਥੀ
1: ਪ੍ਰਭ ਹੂੰ ਊਚ ਨੀਚ ਮੈਂ ਬਸੈ
0: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ
1: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ
0: ਪ੍ਰਭ ਹੂੰ ਉਭ ਆਕਾਸ ਪਿਆਲ
1: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਨ ਹਾਰ
1: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ
0: ਪ੍ਰਭ ਹੂੰ ਸੋਏ ਰਹੈ ਦਿਨ ਰਾਤ
1: ਪ੍ਰਭ ਹੂੰ ਮਹਾ ਕ੍ਰੋਧ ਵਿਕਰਾਲ
0: ਪ੍ਰਭ ਹੂੰ ਸਰਬ ਕੀ ਹੋ ਤਰਵਾਲ
1: ਪ੍ਰਭ ਹੂੰ ਹੋਏ ਬਹਿ ਬੜ ਰਾਜਾ
0: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ
1: ਪ੍ਰਭ ਹੂੰ ਆਪ ਕੀਰਤ ਮੈਂ ਆਵੈ
0: ਪ੍ਰਭ ਹੂੰ ਭਲਾ ਭਲਾ ਕਹਾਵੈ
1: ਜਿਉ ਪ੍ਰਭ ਰਾਖੈ ਤਿਵ ਹੀ ਰਹੈ
0: ਗੁਰ ਪ੍ਰਸਾਦ ਨਾਨਕ ਸਚ ਕਹੈ
1: ਪ੍ਰਭ ਹੂੰ ਹੋਏ ਪੰਡਤ ਕਰੇ ਬਖਿਆਨ
0: ਪ੍ਰਭ ਹੂੰ ਮੋਹਨ ਧਾਰੀ ਲਾਵੈ ਧਿਆਨ
1: ਪ੍ਰਭ ਹੂੰ ਤਟ ਤੀਰਥ ਇਸ਼ਨਾਨ
0: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ
1: ਪ੍ਰਭ ਹੂੰ ਕੀਠ ਹਸਤ ਪਤੰਗ ਹੋਏ ਜੀਆ
0: ਅਨਕ ਜੋਨ ਪਰਮਿਆ ਪਰਮੀਆ
1: ਨਾਨਾ ਰੂਪ ਜਿਉ ਸਵੰਗੀ ਦਿਖਾਵੈ
0: ਜੋ ਪ੍ਰਭ ਭਾਵੈ ਤਿਵੈ ਨ ਚਾਵੈ
1: ਜੋ ਸੁਭਾਵੈ ਸੋਈ ਹੋਏ
0: ਨਾਨਕ ਦੂਜਾ ਅਵਰ ਨ ਕੋਏ
1: ਪ੍ਰਭ ਹੂੰ ਸਾਧ ਸੰਗਤ ਇਹ ਪਾਵੈ
0: ਉਸ ਸਥਾਨ ਤੇ ਬੌਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮ ਰਤੇ ਇੱਕ ਰੰਗ
0: ਸਦਾ ਬਸੈ ਭਾਰ ਬ੍ਰਹਮ ਕੈ ਸੰਗ
1: ਜਿਉ ਜਲ ਮਹਿ ਜਲ ਆਏ ਕਟਾਨਾ
0: ਜੋ ਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਵਿਸਰਾਮ
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
0: ਬੜੇ ਬੜੇ ਅਹੰਕਾਰੀਆਂ नानक गर्भ गले अष्टपदी
1: जिसके अंतर राज अभिमान
0: सो नक पाति होवत स्वान
1: जो जान है मैं जो बनवंत
0: सो होवत विष्टा का जंत
1: आप को कर्मवंत कहावे
0: जन्म मरे भोजन प्रभावे
1: धन भूम का जो करे गुमान
0: सो मूर्ख अंधा अज्ञान
1: कर कृपा जिसके हृदय गरीबी बसावे
0: नान की है मुक्त अग्नि सुख पावे
1: धनवंता होए कर गर्भावे
0: तरण समान का चंग न जावे
1: बहु लश्कर मानुख ऊपर करे आस
0: और भीतरता का होए विनाश
1: सत्य आप जन है बलवंत
0: होए जाए पसमंत
1: सेना बदे आप अहंकारी
0: धर्म राय तिस करे खुआरी
1: गुर प्रसाद जहाँ का मिटे अभिमान
0: सोजन नानक दरगाह प्रवान
1: कोट कर्म करे हो तारी
0: शरम पावे सकले ब्रथारे
1: अनक तपस्या करे अहंकार
0: नरक स्वर्ग फिर अवतार
1: अनक जतन कर आत्म नहीं द्रवे
0: हर दरगाह को कैसे गवे
1: आप को जो भला कहावे
0: इसे भलाई निकट न आवे
1: सर्व की रेन जहाँ का मन होए
0: कहो नानक ताकि निर्मल सोए
1: जब लग जाने मुझ ते कश होए
0: जब इस को सुख नाही कोई
1: जब यह जाने मैं किस करता
0: तब लग गर्भ जोन में फिरता
1: जब तारे को बैरी मीत
0: जब लग नेचर नाही चीत
1: जब लग मोह मगन संग माए
0: तब लग धर्म राय देश जाए
1: रब कृपा से बंधन टूटे
0: गुरु को साधना नक हो छूटे
1: सहस कटे लख कोट तावे
0: इतने आवे माया पाछे पावे
1: अनक भोग विखिया के करे
0: नैत बतावे खप खप मरे
1: बिना संतोख नहीं को राजे
0: सपन मनोरथ फिर से सब काजे
1: नाम रंग सर्व सुख होए
0: भागी किसे प्राप्त होए
1: कर्ण करावन आपे आप
0: सदा सदा नानक हर जाप
1: कर्ण करावन करने हार
0: इसके हाथ कहां विचार
1: जैसी दृष्ट करे तैसा होए
0: आपे आप प्रभु सोए
1: जो किस पीनो सो अपने रंग
0: तब ते दूर सब हूँ कै संग
1: दूजा देखे करे विवेक
0: आपे एका पै अनेक
1: मरे न बिनसे आवे न जाए
0: नानक सधी रह समाए
1: आप उपदेशे समझे आप
0: आपे रचिया सब के साथ
1: आप कीनो आपन विस्तार
0: सब कुछ उसका हो करने हार
1: कोसते पेन कहो किस होए
0: हाथ नंतर एक है सोए
1: अपने चलित आप करने हार
0: गौत करे रंग अपार
1: मन में आप मन अपने माहे
0: नानक कीमत कह न जाए
1: सत सत सत प्रभु स्वामी
0: गुर प्रसाद के नै बखियानी
1: सच सच सत सब कीना
0: कोट मदै के बिरले चीना
1: भला भला भला तेरा रूप
0: अत सुंदर अपार अनूप
1: निर्मल निर्मल निर्मल तेरी बाणी
0: कट कट सुने सर उन बखियानी
1: पवित्र पवित्र पवित्र पुनीत
0: नाम जपै नानक मन प्रीत श्लोक
1: संत शरण जो जन पर सो जन उदर नहार
0: संत की निंदा नानका बहुर बहुर अवतार अष्टपदी
1: संत का दुखन आर जा कटै
0: संत का दुखन जपते नहीं छुटै
1: संत का दुखन सुख सब जाए
0: संत का दुखन नरक में पाए
1: संत का दुखन मत हो ही मलीन
0: संत का दुखन शोभा दे ही
1: संत के हथे को रखे न कोई
0: संत का दुखन थान भ्रष्ट हो
1: संत कृपाल कृपा जे करे
0: नानक संत संग निंदक भीतर
1: संत के दुखन ते मुख पवे
0: संतन के दुखन काग ज्यो लवे
1: संतन के दुखन सर्प जोन पाए
0: संत के दुखन त्रिगत जोन करमाए
1: संतन के दुखन तृष्णा मह जलै
0: संत के दुखन सब को छले
1: संत के दुखन तेज सब जाए
0: संत के दुखन नीच निचाए
1: संत दुखी का थाउ को नाही
0: नानक संत भावे ता ए पी कत पाए
1: संत का निंदक महा अतताई
0: संत का निंदक खन टिकन न पाए
1: संत का निंदक महा हत्यारा
0: संत का निंदक परमेश्वर मारा
1: संत का निंदक राज ते हीन
0: संत का निंदक दुखिया अर्दीन
1: संत के निंदक को सर्व रोग
0: संत के निंदक को सदा बिजो
1: संत के निंदा दुख मैं दुख
0: नानक सत भावे ता उसका भी होए मोख
1: संत का दुखी सदा अपवित
0: संत का दुखी किसे का नहीं मित
1: संत के दुखी को डान लग
0: संत के दुखी को सब त्याग
1: संत का दुखी महा अहंकारी
0: संत का दुखी सदा बेकारी
1: संत का दुखी जन्म मरे
0: संत की दुख न सुख ते तरे
1: संत के दुखी को ना ही ठाऊं
0: नानक सत भावे ता लय मिलाए
1: संत का दुखी अद बीज ते टूटे
0: संत का दुखी किते काज न पहुंचे
1: संत के दुखी को उदयान परमाई है
0: संत का दुखी उजड़ पाई है
1: संत का दुखी अंतर ते थोथा
0: जो सास बिना मृत की लोथा
1: संत के दुखी की जड़ किस नाही
0: अपन बीजा पे ही खाहे
1: संत के दुखी को अवर न रखन हार
0: नानक सत भावे ता लय उबार
1: संत का दुखी इउं बिल लाए
0: ज्यो जल बे हुन मछली तड़फड़ाए
1: संत का दुखी भूखा नहीं राजे
0: जो पावक ईंधन नहीं त्रापे
1: संत का दुखी छुटै अकेला
0: ज्यो बवार तिर खेत माहे दुहेला
1: संत का दुखी धर्म ते रहत
0: संत का दुखी सत मिथ्या कहत
1: कीर्तन का तुर ही पया
0: नानक जो तिस भावे सोई थिया
1: संत का दुखी बिगड़ रूप होए जाए
0: संत के दुखी को दरगह मिले सजाए
1: संत का दुखी सदा सहकाइए
0: संत का दुखी ना मरे ना जिवाइए
1: संत के दुखी की पूजा ना आसा
0: संत का दुखी उठ चले निराशा
1: संत के दुख न दृष्टै कोई
0: जैसा भावे तैसा कोई होए
1: पया कीर्तन मिटै कोई
0: नानक जाने सच्चा सोए
1: सब करत इसके हो करने हार
0: सदा सदा तिसको नमस्कार
1: रब की उसत करहो दिन रात
0: तिसे त्यावो सास ग्रास
1: सब कछ वर्तै तिसका किया
0: जैसा करे तैसा को थिया
1: अपना खेला करने हार
0: दूसर कौन कहे विचार
1: जिसनो कृपा करे तिस आपन नाम दे
0: वडपा की नानक जन से श्लोक
1: तजो सियान पुसुर जन हो सिमर हो हर हर हर राय।
0: एक आस हर मन रखो नानक दुख परम पौ जाए। अष्टपदी
1: मनुख की टेक बिरथी सब जान,
0: जीवन को एक है भगवान,
1: जिसके दिया रह अगाहे,
0: और न तृष्णा लागे आए,
1: मारे रखे एको आप,
0: मानुख कै कृष्णा ही हाथ,
1: जिसका हुकुम भूत सुख होए,
0: जिसका नाम रख कंठ परोए,
1: सिमर सिमर सिमर प्रभ सोए,
0: नानक बिघन न लागे कोए,
1: उसत मन में कर निरंकार,
0: कर मन मेरे सत व्यवहार,
1: निर्मल रसना अमृत पियो,
0: सदा सहेला कर ले जियो,
1: नैनो भेक ठाकुर का रंग,
0: सदा संग पिन सह सब संग,
1: चरण चलो मार्ग गोविंद,
0: मिटा पाप जप ये हर बिंद,
1: हर हर कर्म श्रवण हर कथा,
0: आदर ज्ञान नानक उज्जल मथा,
1: बड़ भागी ते जन जग माहे,
0: सदा सदा हर के गुण गाहे,
1: राम नाम जो करे विचार,
0: चेतन मंतक नि संसार,
1: मन तन मुख बोले हर मुखी,
0: सदा सदा जानो ते सुखी,
1: एको एक एक पछाने,
0: एतो तकियो सोजी जाने,
1: नाम संग जिसका मन मानिया,
0: नानक तने निरंजन जाने,
1: गुर प्रसाद अपने आप सुजे,
0: जिसकी जानो तृष्णा बुझे,
1: साथ संग हर हर जस कहत,
0: सर्व रोग त्यो हर जन रहत,
1: धन दिन कीर्तन केवल बखियान,
0: सोई निर्वाण,
1: एक ऊपर जिस जन की आशा,
0: जिसकी कटिए जन की फसा,
1: पार ब्रह्म की जिस मन भूख,
0: नानक प्रसन्न लगे दुख,
1: जिसको हर ब्रह्म मन चित आवे,
0: सो संत सोहेला नहीं डुलावे,
1: जिस प्रभु अपना कृपा करे,
0: सो सेवक को किसते डरे,
1: जैसा सा तैसा दृष्ट आया,
0: अपने कार्य में आप समाया,
1: सोदत सोदत सोदत सीजया,
0: प्रसाद तत् सब पूजया,
1: जब देखो तब सब शमूल,
0: नानक सो सूक्ष्म सोई स्थूल,
1: मैं किस जन मैं न किस मरे,
0: अपने चलते आप ही करे,
1: आवन जावन दृष्ट अन दृष्ट,
0: आज्ञाकारी तारी सब सृष्ट,
1: आपे आप सगल में आप,
0: जुग तरच था व्यथा,
1: अविनाशी नाही किस खंड,
0: धारण धार रहे हो ब्रह्मांड,
1: लख पे पुरख प्रताप,
0: आप जपाए था नानक जाप,
1: जिन प्रभ जाता सो सो बावंत,
0: सगल संसार उदरे तन मंत,
1: प्रभ के सेवक सगल उदारन,
0: प्रभ के सेवक दुख बिसारन,
1: आपे मेल लय कृपाल,
0: गुर का शब्द जप भय निहाल,
1: मन की सेवा सो ही लागे,
0: जिसनो कृपा करे बट भागे,
1: नाम जपत पावे विश्राम,
0: नानक तन पुरख को उत्तम कर मान,
1: जो किस करे सो प्रभ के रंग,
0: सदा सदा बसे हर संग,
1: सह सुपाई हो वह सो हो,
0: करने हार पछाने सोए,
1: प्रभ का किया जन मीठ लगाना,
0: जैसा सा तैसा दृष्टाना,
1: जिसकी उपजे तिस माही समाई,
0: सुख निदान उन्हों बने।

0: ਅਸ਼ਟਪਦੀ
1: ਰੋਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗੁਰ ਪੈ
0: ਸਭ ਕੁਛ ਤਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾ ਨੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਬਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਨ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤ ਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜਿਬ ਮਾਨ ਲਿਓ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹੈ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰੱਖੈ
0: ਹਰ ਗੁਣ ਗਾਇ ਅੰਮ੍ਰਿਤ ਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵੱਲ ਨਹਾਰ
0: ਭੁਖੇ ਕੋ ਦੇ ਵਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭਤੀ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕੈ ਮਨ ਕੋ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕੈ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋ ਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਬ੍ਰਹਮ ਮਨ ਮਹਿ ਰਾਖ
0: ਮਾਨੋ ਕੀ ਤੂੰ ਪ੍ਰੀਤ ਤਿਆਗ
1: ਤੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਇੱਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਦਾ ਮੰਤਰ ਨਾ ਜਾਣੈ ਹੋਰ
1: ਅੰਧ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਪ ਮਤ ਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਈ
0: ਜਨਮ ਰੈਫਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ
0: ਜੈਸਾ ਦਿਨ ਆਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਬਨਾਸੀ ਇੱਕ ਅੰਕਾਰ
1: ਨਾਨਾ ਚਲਿਤ

0: ਪ੍ਰਕਾਸ਼ ਖੁਦਾਈ
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
1: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
0: ਸਤ ਨਿਤ ਬੂਝੈ ਜੇ ਕੋਈ
1: ਨਾਮ ਜਬਰਤਾ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ
1: ਆਪੇ ਜਾਣੇ ਆਪਣੇ ਮਿਤ ਗਤ
0: ਜਿਸ ਕੀ ਸਿਫਤ ਸੋ ਕਰਨਾ ਹਾਰ
1: ਅਵਰ ਨਾ ਬੂਝ ਕਰਤ ਵਿਚਾਰ
0: ਕਰਤੀ ਕੀ ਮਿਤ ਨਾ ਜਾਣੈ ਕੀਆ
1: ਨਾਨਕ ਜੋਤ ਸੁਭਾਵ ਹੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ
1: ਜਿਨ ਬੂਝਿਆ ਤਿਸ ਆਇਆ ਸਵਾਦ
0: ਕਰਕੇ ਰੰਗ ਰਾਜ ਜਨ ਰਹੇ
1: ਵਰਕੇ ਵਚਨ ਪਦਾਰਥ ਲਹੇ
0: ਹੋਏ ਦਾਤੇ ਦੁੱਖ ਕਾਟਨ ਹਾਰ
1: ਜਾਗੇ ਸੰਗਤ ਰਹਿ ਸੰਸਾਰ
0: ਜਨ ਕਾ ਸੇਵ ਸੋ ਵਟ ਭਾਗੀ
1: ਜਨ ਕੈ ਸੰਗ ਏਕ ਲਿਵ ਲਾਗੀ
0: ਗੁਰ ਗੋਬਿੰਦ ਕੀਰਤਨ ਜਨ ਗਾਵੇ
1: ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ
0: ਆਦ ਸੱਚ ਜੁਗਾਦ ਸੱਚ
1: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
0: ਚਰਨ ਸਤ ਸਤ ਪ੍ਰਸਨ ਹਾਰ
1: ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਕਨ ਹਾਰ
1: ਨਾਮ ਸਤ ਸਤ ਧਿਆਵਨ ਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ
1: ਸੁਰਤ ਸਤ ਸਤ ਜਸ ਸੁਣਤਾ
0: ਬੁਜਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਨ ਮਾਨਿਆ
1: ਕਰਨ ਕਰਾਵਣ ਤਿਨ ਮੂਲ ਪਛਾਣੇ
0: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ
1: ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ
1: ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਬਸ ਮਾਹੀ ਲੈ ਬਸ ਕਢਾਈ
1: ਤਾਕੋ ਭਿੰਨ ਨਾ ਕਹਿਣਾ ਜਾਈ
0: ਬੂਜੈ ਬੂਜਨ ਹਾਰ ਵਿਵੇਕ
1: ਨਾਰਾਇਣ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ
1: ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਣ ਹਾਰਾ
1: ਸੇਵਕ ਕੀ ਰੱਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
1: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
0: ਆਪਣੇ ਜਨ ਕਾ ਪਰਦਾ ਢਕੈ
1: ਆਪਣੇ ਸੇਵਕ ਕੀ ਸਰ ਪਰ ਰੱਖੈ
0: ਆਪਣੇ ਦਾਸ ਕੋ ਦੇਵ ਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪ ਪਤ ਰੱਖੈ
1: ਤਾਕਿ ਕਦਮਿਤ ਕੋਈ ਨਾ ਲਖੈ
0: ਆਪਕੇ ਸੇਵਕ ਕੋ ਕੋਊ ਨਾ ਪਹੁੰਚੈ
1: ਆਪਕੇ ਸੇਵਕ ਉੱਚੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮਹਿ ਕਰ ਰੱਖੈ
1: ਭਸਮ ਕਰੈ ਲਸਕਰ ਕੋਟ ਲਾਗੈ
0: ਜਿਸ ਕਾ ਸਾਸਨ ਕੱਢ ਤੇ ਆਪ
1: ਤਾਕੋ ਰਾਖਤ ਦੇ ਕਰ ਹਾਥ
0: ਮਾਨਸ ਯਤਨ ਕਰਤ ਬਹੁ ਭਾਂਤ
1: ਜਿਸ ਕੇ ਕਰਤਵ ਪ੍ਰਥੇ ਜਾਤ
0: ਮਾਰੈ ਨਾ ਰੱਖੈ ਹਵਰ ਨਾ ਕੋਈ
1: ਸਰਬ ਜੀਆਂ ਕਾ ਰਾਖਾ ਸੋਏ
0: ਕਾਹੀ ਸੋਚ ਕਰ ਹਿਰੇ ਪ੍ਰਾਣੀ
1: ਜਪ ਨਾਨਕ ਪ੍ਰਭ ਲੱਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀ ਹੈ
1: ਕੀ ਪਤੇ ਮਨ ਤਨ ਤਰਕੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ
1: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ
0: ਨਾਮ ਧਨ ਨਾਮੋ ਰੂਪ ਰੰਗ
1: ਨਾਮੋ ਸੁਖਰ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ
1: ਮਨ ਤਨ ਨਾਮੇ ਨਾਮ ਸਮਾਨੇ
0: ਊਠ ਬੈਠ ਸੋਭਤ ਨਾਮ
1: ਕਹੋ ਨਾਨਕ ਜਨ ਕੈ ਸਦ ਕਾਮ
0: ਬੋਲੋ ਜਸ ਜੇਵਾ ਦਿਨ ਰਾਤ
1: ਰੱਬੇ ਆਪਣੇ ਜਨ ਕੀਨੀ ਦਾਤ
0: ਕਰੇ ਭਗਤੇ ਆਤਮ ਕੈ ਚਾਈ
1: ਰੱਬੇ ਆਪਣੇ ਸਿਉ ਰਹੇ ਸਮਾਈ
0: ਜੋ ਹੋ ਵਾਹ ਹੋ ਵਤ ਸੋ ਜਾਣੈ
1: ਰੱਬੇ ਆਪਣੇ ਕਾ ਹੁਕਮ ਪਛਾਣੈ
0: ਇਸ ਕੀ ਮਹਿਮਾ ਕੌਣ ਬਖਾਨੋ
1: ਇਸ ਕਾ ਗੁਣ ਕੈ ਏਕ ਨ ਜਾਨੋ
0: ਆਠ ਪੈਰ ਪ੍ਰਭ ਅਸੇ ਹਜੂਰੇ
1: ਕਹੋ ਨਾਨਕ ਸੇ ਜਨ ਪੂਰੇ
0: ਮਰ ਮੇਰੇ ਤਿਨ ਕੀ ਓਟ ਲੇਹੇ
1: ਮਨ ਤਨੇ ਆਪਣਾ ਤਿਨ ਜਨ ਦੇ
0: ਜਿਨ ਜਨੇ ਆਪਣਾ ਪ੍ਰਭੂ ਪਛਾਤਾ
1: ਸੋ ਜਨ ਸਰਬ ਥੋਕ ਕਾ ਦਾਤਾ
0: ਕਿਸ ਕੀ ਸਰਨ ਸਰਬ ਸੁਖ ਪਾਵਹਿ
1: ਇਸ ਕੈ ਦਰਸ ਸਭ ਪਾਪ ਮਟਾਵੈ
0: ਅਵਰ ਸਿਆਨਪ ਸਗਲੀ ਛਾੜ
1: ਜਿਸ ਜਨ ਕੀ ਤੂੰ ਸੇਵਾ ਲਾਗ
0: ਆਪ ਨ ਜਾਨ ਨ ਹੋਵੀ ਤੇਰਾ
1: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
1: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵੈ ਅਸ਼ਟਪਦੀ
0: ਸਤਿਗੁਰ ਸੇਵਕੀ ਕਰੈ ਪ੍ਰਤਪਾਲ
1: ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ
1: ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੇ ਬੰਧਨ ਕਟੈ
1: ਗੁਰ ਕਾ ਸਿੱਖ ਵਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ
1: ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹੈ
1: ਗੁਰ ਕੀ ਆਗਿਆ ਮਨ ਮੈਂ ਸਹੈ
0: ਆਪ ਉਸ ਕੋ ਕਰ ਕਸ਼ ਨਾ ਜਨਾਵੈ
1: ਹਰ ਹਰ ਨਾਮ ਹਿਰਦੈ ਸਦ ਧਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ
1: ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇ ਕਾਮੀ
1: ਜਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤਲੇ
0: ਇਸ ਵਿਸਵੇ ਗੁਰ ਕਾ ਮਨ ਮਾਨੈ
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰਨਾਉ
1: ਅਨਕ ਬਾਰ ਗੁਰ ਕੋ ਬਲ ਜਾ
0: ਸਰਵ ਨਿਧਾਨ ਜੀ ਕਾ ਦਾਤਾ
1: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
0: ਬ੍ਰਹਮ ਜਨ ਜਨਮ ਪਾਰ ਬ੍ਰਹਮ
1: ਏਕੈ ਆਪ ਨਹੀਂ ਕਛ ਭਰਮ
0: ਸਹਿ ਸਿਆਨ ਭਲਿਆ ਨ ਜਾਈਐ
1: ਨਾਨਕ ਐਸਾ ਗੁਰਵਟ ਭਾਗੀ ਪਾਈਐ
0: ਸਫਲ ਦਰਸ਼ਨ ਦੇਖਤ ਪੁਨੀਤ
1: ਵਰਸਤ ਚਰਨਗਤ ਨਿਰਮਲ ਰੀਤ
0: ਭੇਟ ਸੰਗ ਰਾਮ ਗੁਣ ਰਵੇ
1: ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਣ ਕਰ ਭਜਨ ਕਰਨ ਆਗਾਨੀ
1: ਮਨ ਸੰਤੋਖਾ ਤੰਪਤੀ ਜਾਣੈ
0: ਪੂਰਾ ਗੁਰ ਅਕਿਓ ਜਾਂ ਕਾ ਮੰਤਰ
1: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਵਾਏ ਕੋ ਸਤ ਅਨੇਕ
1: ਸਤਪੁਰਖ ਪੂਰਨ ਬਵੇਕ
0: ਕਾਉ ਬੋਲ ਨ ਪਹੁੰਚਤ ਪੁਰਾਨੀ
1: ਆਤਮਾ ਗੋਚਰ ਪ੍ਰਭ ਨਿਰਬਾਨੀ
0: ਮੇਰਾ ਹਾਰ ਨਿਰਵੈਰ ਸੁਖਦਾਈ
1: ਤਾਂਕੀ ਕੀਮਤ ਕਿਨੇ ਨ ਪਾਈ
0: ਅਨਕ ਭਗਤ ਬੰਦਨ ਨਿਤ ਕਰੇ
1: ਚਰਨ ਕਮਲ ਹਿਰਦੈ ਸਿਮਰੈ
0: ਸਦ ਬਲਹਾਰੀ ਸਤਪੁਰੇ ਆਪਣੇ
1: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ
1: ਅੰਮ੍ਰਿਤ ਪੀਵੈ ਅਮਰਸ ਹੋਏ
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
1: ਜਾਕੇ ਮਨ ਪ੍ਰਗਟੇ ਗੁਣਤਾਸ
0: ਆਠ ਪੈਰ ਹਰ ਕਾ ਨਾਮ ਲੇ
1: ਸੱਚ ਉਪਦੇਸੇ ਵਕੋ ਦੇ
0: ਮੋਹ ਮਾਇਆ ਕੈ ਸੰਗ ਨ ਲੇਪ
1: ਮਨ ਮੈਂ ਰੱਖੇ ਹਰ ਹਰ ਏਕ
0: ਅੰਧਕਾਰ ਦੀਪਕ ਪ੍ਰਗਾਸੇ
1: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
0: ਸਤ ਮਾਹੀ ਠਾਂਡ ਵਰਤਾਈ
1: ਅਣਤ ਭਇਆ ਦੁਖ ਨਾਠੇ ਭਾਈ
0: ਜਨਮ ਮਰਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਭਉ ਚੁਕਾ ਨਿਰਭਉ ਹੋਏ ਵਸੈ
1: ਸਗਲ ਵਿਆਦ ਮਨ ਤੇ ਕਹਿ ਨਸੇ
0: ਜਿਸ ਕਾ ਸਾਧਨ ਕਿਰਪਾ ਧਾਰੀ
1: ਸਾਧ ਸੰਗ ਜਪ ਨਾਮ ਮੁਰਾਰੀ
0: ਖਿਤ ਪਾਈ ਚੁਕੇ ਭ੍ਰਮ ਗਮਨ
1: ਸੋ ਨਾਨਕ ਹਰ ਹਰ ਦਾ ਸਰਵਨ

0: ਨਿਰਗੁਣ ਆਪ ਸਰਗੁਣ ਵੀ ਉਹੀ
1: ਕਲਾ ਧਾਰਜ ਸਗਲੀ ਮੋਹੀ
0: ਆਪਣੀ ਚੜਤ ਪ੍ਰਭ ਆਪ ਬਣਾਏ
1: ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ
1: ਸਭ ਨਿਰੰਤਰ ਇੱਕੋ ਸੋਏ
0: ਓਤ ਪੋਤ ਰਵਿਆ ਰੂਪ ਰੰਗ
1: ਭਾਈ ਪ੍ਰਕਾਸ਼ ਸਾਧਕ ਸੰਗ
0: ਰਾਜ ਰਚਨਾ ਆਪਣੀ ਕਲ ਧਾਰੀ
1: ਅਨਕ ਬਾਰਨਾ ਅਨਕ ਬਲਹਾਰੀ
0: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
1: ਹਰ ਹਰ ਨਾਮ ਕਮਾਵਨ ਨਾਨਕ ਇਹੋ ਧਨ ਸਾਰ ਅਸ਼ਟਪਦੀ
0: ਸੰਤ ਜਨਾ ਮਿਲ ਕਰੋ ਵਿਚਾਰ
1: ਏਕ ਸਿਮਰਨ ਨਾਮ ਆਧਾਰ
0: ਅਵਰੋ ਪਾਪ ਸਮੀਤ ਪਸਾਰੋ
1: ਸ਼ਰਨ ਕਮਲ ਵਿਦ ਮੈਂ ਉਰਧਾਰ
0: ਕਰਨ ਕਾਨ ਸੋ ਪ੍ਰਭ ਸਮਰੱਥ
1: ਦ੍ਰਿੜ ਕਰ ਗਾਹੋ ਨਾਮ ਹਰ ਵਥ
0: ਇਹੋ ਧਨ ਸੰਚੋ ਹੋ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰੱਖੋ ਮਨ ਮਾਹੀ
1: ਸਰਵ ਰੋਗ ਨਾਨਕ ਮਿਟ ਜਾਹੀ
0: ਜਿਸ ਧਨ ਕੋ ਚਾਰ ਪੁੱਟ ਉੱਟ ਧਾਵੇ
1: ਸੋ ਧਨ ਹਰ ਸੇ ਵਾਤੇ ਪਾਵੇ
0: ਜਿਸ ਸੁਖ ਕੋ ਨਿਤ ਬਾਂਛੇ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭਲੀ ਕਰਨੀ
1: ਸਾਸੋ ਬਾਪਰ ਹਰ ਕੀ ਸਰਨੀ
0: ਅਨ ਕੋ ਪਾਵੀ ਰੋਗ ਨਾ ਜਾਏ
1: ਰੋਗ ਮਿਟੈ ਹਰ ਅਵਖਦ ਲਾਏ
0: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰਗਾਹ ਪ੍ਰਵਾਨ
0: ਮਨ ਪ੍ਰਬੋਧੋ ਹਰ ਕੈ ਨਾਈ
1: ਦੇਹ ਸਤਾਵ ਤੇ ਆ ਬੈਠਾਏ
0: ਤਾਂ ਕੋ ਬਿਗਨ ਨਾ ਲਾਗੈ ਕੋਈ
1: ਜਾ ਕੇ ਹਿਰਦੇ ਵਸੈ ਹਰ ਸੋਏ
0: ਬਲ ਤਾਤੀ ਠੰਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਉ
0: ਹਉ ਬਿਨ ਸੈ ਪੂਰਨ ਹੋਏ ਆਸ
1: ਭਗਤ ਪਾਏ ਆ ਤਮ ਪ੍ਰਕਾਸ਼
0: ਇਤ ਕਰ ਜਾਏ ਵਸੈ ਅਬਿਨਾਸੀ
1: ਮਨ ਨਾ ਕਾਟੀ ਜਮ ਫਾਸੀ
0: ਸਤ ਵਿਚਾਰ ਕਹਿ ਜਨ ਸਾਚਾ
1: ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗਮਨ ਮਿਟੈ ਪ੍ਰਭ ਸੇਵ
1: ਆਪ ਤਿਆਗ ਸਰਨ ਗੁਰਦੇਵ
0: ਕਿਉਂ ਰਤਨ ਜਨਮ ਕਾ ਹੋਏ ਉਧਾਰ
1: ਹਰ ਹਰ ਸਿਮਰ ਪੁਰਾਣੇ ਆਧਾਰ
0: ਅਨ ਕੋ ਪਾਪ ਨਾ ਛੂਟਨ ਹਾਰੇ
1: ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਰ ਵੰਸ਼ਤ ਨਾਨਕ ਫਲ ਪਾਏ
0: ਸੰਗ ਨ ਚਾਰ ਸਥਿਰ ਹੈ ਧਨਾ
1: ਗਲ ਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟੰਬ ਹਰ ਬਨੇਤਾ
1: ਇਨਤੇ ਕਹੋ ਤੁਮ ਕਮਨ ਸਨਥਾ
0: ਰਾਜ ਰੰਗ ਮਾਇਆ ਵਿਸਾਰ
1: ਇਨਤੇ ਕਹੋ ਕਮਨ ਛੁਟਕਾਰ
0: ਹਸ ਹਸਤੀ ਰਥ ਸਵਾਰੀ
1: ਝੂਠਾ ਡੰਪ ਝੂਠ ਪਸਾਰੀ
0: ਜਿੰਦੀ ਇਹ ਤਿਸ ਬੁਝੈ ਨ ਬਗਾਨਾ
1: ਨਾਮ ਪਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਆਨੇ
1: ਭਗਤ ਬਿਨਾ ਭਉ ਡੂਬੇ ਸਿਆਨੇ
0: ਭਗਤੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤਮਾਰੋ ਚੀਤ
0: ਚਰਨ ਕਮਲ ਰੱਖੋ ਮਨ ਮਾਹੀ
1: ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪੋ ਅਵਰਾ ਨਾਮ ਜਪਾਵੋ
1: ਸੰਤ ਕਹਿ ਤੇ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਉ
1: ਸਹਿਸ ਬਾਜ ਨਾਨਕ ਗੁਣ ਗਾਓ
0: ਗੁਣ ਗਾਵ ਤੇਰੀ ਉਤਰ ਸਮੈਲ
1: ਨਿਰਸ ਜਾਏ ਹਾਂ ਮੈਂ ਬਿਖੈਲ
0: ਹੋਏ ਅਚਿੰਤ ਬਸੈ ਸੁਖਨਾਲ
1: ਸਾਧ ਗ੍ਰਾਸਰ ਨਾਮ ਸਮਾਲ
0: ਛਾੜ ਸਿਆਨਪ ਸਗਲੀ ਮਨਾ
1: ਸਾਧ ਸੰਗ ਭਾਵੈ ਸਸਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਹਾਂ ਸਬਦਰ ਗਾ ਜੈਕਾਰ
0: ਸਰਵ ਨਿਰੰਤਰ ਏਕੋ ਦੇਖ
1: ਹਾਂ ਨਾਨਕ ਜਾ ਕੇ ਮਸਤਕ ਲੇਖ
0: ਏਕੋ ਜਪ ਏਕੋ ਸਲਾਹੇ
1: ਏਕ ਸਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ
1: ਮਰਦਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰੇ ਪ੍ਰਭ ਆਪ
0: ਅੰਤ ਵਿਸਾਰ ਏਕ ਤੇ ਭਏ
1: ਏਕ ਅਰਾਧ ਪ੍ਰਾਸ਼ਟ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ
1: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਕਰਿਆ ਤੋ ਸਰਨਾਈ
1: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ
1: ਕਿਰਪਾ ਦੇਵੋ ਹਰਨਾਮ
0: ਸਾਧ ਜਨਾ ਕੀ ਮੰਗੋ ਧੂਰ
1: ਪਾਰ ਬ੍ਰਹਮ ਮੇਰੇ ਸ਼ਬਦਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਵੋ
1: ਸਾਸ ਸਾਸ ਪ੍ਰਭ ਤੁਮੇ ਧਿਆਵੋ
0: ਚਰਨ ਕਮਲ ਸਿਉ ਲਾਗੈ ਪ੍ਰੀਤ
1: ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਏਕੋਟ ਏਕੋ ਆਧਾਰ
1: ਨਾਨਕ ਮੰਗੈ ਨਾਮ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਰਸ ਪਾਵੈ ਬਿਰਲਾ ਕੋਏ
0: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਸੁਭਰ ਭਰੇ ਪ੍ਰੇਮ ਰਸ ਰੰਗ
1: ਜੇ ਚਾਹੋ ਸਾਧਕ ਸੰਗ
0: ਪਰੇ ਸਰਨ ਆਨ ਸਭ ਤਿਆਗ
1: ਅੰਤਰ ਪ੍ਰਕਾਸ਼ ਅੰਦਨ ਨਿਵਲਾਗ
0: ਬੜ ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਮ ਰਤੇ ਸੋਏ
0: ਸੇਵਕ ਕੀ ਮਨਸਾ ਪੂਰੀ ਭਈ
1: ਸਤਿਗੁਰ ਦੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਇਓ ਦਇਆਲ
1: ਸੇਵਕ ਕੀ ਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ
1: ਜਨਮ ਮਰਨ ਦੁਖ ਭ੍ਰਮ ਗਿਆ
0: ਜਿਛ ਪੁੰਨੀ ਸਰਧਾ ਸਭ ਪੂਰੀ
1: ਗਵ ਰਹਿਆ ਸਤਸੰਗ ਹਜੂਰੀ
0: ਜਿਸ ਕਾ ਸਾਥਿਨ ਲੀਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰਿਆ ਜੇ ਭਾਲ ਨਾ ਭਾਨੈ
1: ਸੋ ਕਿਉਂ ਬਿਸਰੇ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰਿਆ ਜਿਨ ਸਭ ਕੁਛ ਦੀਆ
1: ਸੋ ਕਿਉਂ ਬਿਸਰਿਆ ਜੇ ਜੀਵਨ ਜੀਆ
0: ਸੋ ਕਿਉਂ ਬਿਸਰਿਆ ਜੇ ਅਗਨ ਮਹਿ ਰਾਖੈ
1: ਗੁਰ ਪ੍ਰਸਾਦ ਕੋ ਬਿਰਲਾ ਲਖ ਹੈ
0: ਸੋ ਕਿਉਂ ਬਿਸਰਿਆ ਜੇ ਵਿਖ ਤੇ ਕਾਢ ਹੈ
1: ਜਨਮ ਜਨਮ ਕਾ ਟੂਟਾ ਗੰਢ ਹੈ
0: ਗੁਰ ਪੂਰੈ ਤਤ ਇਹ ਹੈ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹ ਕਾਮ
1: ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਵਰੈ ਨਾਮ ਜਪਾਵੋ
0: ਭਗਤ ਭਾਈ ਤਰੀਐ ਸੰਸਾਰ
1: ਭਗਤੀ ਧਨ ਹੋਸ਼ੀ ਸਾਰ
0: ਸਰਬ ਕਲਿਆਣ ਸੂਪ ਨਿਧ ਨਾਮ
1: ਮੂਡਤ ਜਾਤ ਪਾਏ ਵਿਸਰਾਮ
0: ਸਗਲ ਦੂਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ ਚਾਓ
1: ਮੰਤਰ ਅੰਤਰ ਇਹੀ ਸਵਾਓ
0: ਨੇਤਰੋਂ ਪੇਖ ਦਰ ਸੁਖ ਹੋਏ
1: ਮਨ ਪਿਕ ਸਹਿ ਸਾਧ ਚਰਨ ਧੋਏ
0: ਭਗਤ ਜਨਾ ਕੈ ਮਨ ਤਨ ਰੰਗ
1: ਬਿਰਲਾ ਕੋ ਪਾਵੇ ਸੰਗ
0: ਏਕ ਬਸ ਦੀਜੈ ਕਰਮਯਾ
1: ਗੁਰ ਪ੍ਰਸਾਦ ਨਾਮ ਜਪ ਲਿਆ
0: ਤਾਂ ਕਿ ਉਪਮਾ ਕਹੀ ਨਾ ਜਾਏ
1: ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ੰਦ ਦੀਨ ਦਇਆਲ
1: ਭਗਤ ਬਸ਼ਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ
1: ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਈ ਪੁਨੀਤ
1: ਭਗਤ ਭਾਏ ਲਾਵੇ ਮਨ ਹੀਤ
0: ਹਮ ਨਿਰਗੁਣ ਯਾਰ ਨੀਚ ਅਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਬੈਕੁੰਠ ਮੁਕਤ ਮੋਖ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਭਾਈ
0: ਉਹ ਭੋਜਨ ਕਾ ਪ੍ਰਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੋ ਕਰਨੀ ਸੋਭਾ ਧਨਵੰਤ
1: ਹਿਰਦੈ ਵਸੈ ਪੂਰਨ ਗੁਰਮੰਤ
0: ਸਾਧ ਸੰਤ ਪ੍ਰਭ ਦੇਹੋ ਨਿਵਾਸ
1: ਸਰਬ ਸੂ

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਿ ਦੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ
0: ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰ ਕ ਸੋ ਕੋ ਕਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਹੋ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਇੱਕ ਹੀ ਹਰ ਅਗਾਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਏਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾ ਵਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਸ ਪੂਸ਼ਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਭਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਤੈ ਵੇਦਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਉਰਧਾਰੈ
0: ਸ਼ਗਨ ਅਪਸ਼ਗਨ ਕਹਾ ਵਿਚਾਰੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮਹਾ ਕਿਸੈ ਪਿਆ ਪਤ ਮਾਇਆ
1: ਆਪ ਸਕੋ ਆਪੇ ਆਦੇਸ਼
0: ਗੁਰ ਕਾ ਨਾ ਹੀ ਪ੍ਰਵੇਸ਼
1: ਜੈ ਏਕ ਹੈ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸਕੋ ਆਪੇ ਪਹੁੰਚਾ
1: ਜੈ ਆਪ ਰਚਿਉ ਪ੍ਰਪੰਚ ਆਕਾਰ
0: ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਉਹ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਕਾ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨਬ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਏ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਅਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਪ ਪ੍ਰਾਪਤੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮ ਦਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਕਿਸ ਰਾਖੈ ਤਿਸ ਕੋਈ ਨ ਮਾਰੈ
0: ਸੋ ਮੂ ਆਜ ਸਮਹੁ ਵਿਸਾਰੈ
1: ਇਸ ਸਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਓ
1: ਆਠ ਪੈਰ ਪ੍ਰਭ ਵੇਖੋ ਹਨੇਰਾ
0: ਮਟਿਆ ਗਿਆਨ ਬਿਨ ਸੈ ਅੰਧੇਰਾ
1: ਸੋ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੇਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਓ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਇਹ ਕਾਟੇ ਕ ਰਖੋ ਮਨ ਮਾਹੀ
0: ਨਾਨਕ ਪਹੁਰ ਨ ਆਵੇ ਜਾਹੇ
1: ਇਸੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਘਰ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨ ਜਾਈਐ ਚਰਜ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮੈਂ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੁਣ ਡੋਲੇ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨ ਪਾਈਐ ਗੁਣੈ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹਿਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੁ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਣ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਹੋਈ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣੇ ਆਪ ਵੇਖਣਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤੋ ਰਹੈ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਏ ਸਮਾਇ
1: ਇਸੇ ਹੋਈ ਸੋ ਨਾਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਅਤ ਨੀਤੀ
0: ਆਪੇ ਜਾਣੈ ਆਪਣੇ ਜੀਤੀ
1: ਆਪ ਸਾਜ ਧਾਰੀ ਸਭ ਸਾਚ
0: ਬੋਧ ਬੋਧੇ ਆਪਣ ਸੰਗ ਰਾਚ
1: ਤਾਂ ਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਉ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਕੋ ਤਰੰਗ
0: ਸੰਤ ਜਨ ਆਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਣ ਸੁਣ ਅੰਤ ਕਰੇ ਪ੍ਰਭ ਗਾਜੈ
1: ਰਟੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਧਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਨ
1: ਸੁਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਦ ਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਵਹੀ ਖੇਪ ਹਮਾਰੀ
1: ਪ੍ਰਾਪਤੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਕੈ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਸਰਾਮ
1: ਓਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਾ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: You're listening to KRPI 1550 Radio Ferndale, Washington. You're listening to KRPI 1550 Radio Ferndale, Washington.
3: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ ਗੁਰੂ ਨੂੰ ਸਮਝਣ ਲਈ ਇਸ ਚੱਕਰ 'ਚ ਨਾ ਪੈਣਾ ਮੰਦਿਰ ਵਿੱਚ ਭੀੜ ਹੈ ਗੁਰਦੁਆਰੇ ਵਿੱਚ ਭੀੜ ਹੈ ਮਸਜਿਦਾਂ ਵਿੱਚ ਭੀੜ ਹੈ ਬੜਾ ਧਾਰਮਿਕ ਜਗਤ ਹੈ ਗੁਸਤਾਖੀ ਮਾਫ ਧਾਰਮਿਕ ਜਗਤ ਹੈ ਧਰਮ ਦੀ ਸਮਝ ਰੱਖੇ ਬਿਨਾਂ ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ ਸਮਝ ਤੋਂ ਬਿਨਾਂ ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ ਧਰਮ ਦੀ ਸਮਝ ਕੋਈ ਨਹੀਂ ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ ਮਾਂ ਹੈ ਪਿਤਾ ਹੈ ਕਿ ਚਾਚਾ ਹੈ ਤਾਇਆ ਹੈ ਪੁੱਤਰ ਹੈ ਭੈਣ ਹੈ ਭਰਾ ਹੈ ਇਹ ਮਾਮੇ ਨੇ ਮਾਸੀਆਂ ਨੇ ਇਸ ਦੀ ਸਮਝ ਹੀ ਨਾ ਹੋਵੇ ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ ਮਸਜਿਦ ਗੁਰਦੁਆਰੇ 'ਚ ਧਰਮ ਦੀ ਸਮਝ ਨਾ ਹੋਵੇ ਧਰਮ ਦਾ ਬੋਧ ਨਾ ਹੋਵੇ ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ ਜ਼ਮੀਨ ਦੇ ਜਿਤਨੇ ਧਾਰਮਿਕ ਮੰਦਿਰ ਨੇ ਕਿਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ ਨਹੀਂ ਜਿਤਨੀਆਂ ਮਸਜਿਦਾਂ ਨੇ ਜਿਤਨੇ ਮੰਦਰ ਨੇ ਜਿਤਨੇ ਗੁਰਦੁਆਰੇ ਨੇ ਜਿਤਨੇ ਜੈਨ ਮੰਦਰ ਨੇ ਜਿਤਨੇ ਬੌਧ ਮੱਠ ਨੇ ਜਿਤਨੇ ਸਨਾਤਨ ਮੰਦਰ ਨੇ ਜਿਤਨੇ ਚਰਚ ਨੇ ਜਿਤਨੇ ਸਿਨਾਗੋਗ ਨੇ ਇੰਨੇ ਧਾਰਮਿਕ ਮੰਦਰ ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ ਨਹੀਂ ਆਉਂਦਾ ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ ਹੁੰਦਾ ਤੇ ਹੈ ਚੰਦਨ ਦਾ ਬੂਟਾ ਪਰ ਹਰ ਜਗ੍ਹਾ ਨਹੀਂ ਆਉਂਦਾ ਹਰ ਜੰਗਲ ਦੇ 'ਚ ਨਹੀਂ ਆਉਂਦਾ ਹੁੰਦਾ ਤਾਂ ਹੈ ਕੇਸਰ ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ ਵਿੱਚ ਕੇਸਰ ਸਪੇਨ ਦੇ ਵਿੱਚ ਆਉਂਦਾ ਹੈ, ਕਸ਼ਮੀਰ ਦੇ ਵਿੱਚ ਆਉਂਦਾ ਹੈ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ ਨਹੀਂ ਆਉਂਦਾ, ਇੱਧਰ ਹਿਮਾਚਲ ਦੇ ਵਿੱਚ ਵੀ ਬੋ ਕੇ ਦੇਖਿਆ ਗਿਆ ਨਹੀਂ ਹੋਇਆ, ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ ਨਹੀਂ ਹੋਇਆ, ਬੀਜ ਕੇ ਦੇਖਿਆ ਗਿਆ ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਇੱਕ ਕਸਬਾ ਪੈਂਦਾ ਹੈ ਪੰਪੋਸ਼, ਉੱਥੇ ਆਉਂਦਾ ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ ਹਰ ਜਗ੍ਹਾ ਨਹੀਂ ਆਉਂਦਾ, ਹੁੰਦਾ ਤਾਂ ਹੈ ਚੰਦਨ ਹਰ ਜਗ੍ਹਾ ਨਹੀਂ ਆਉਂਦਾ, ਹੁੰਦੇ ਤਾਂ ਨੇ ਹੀਰੇ ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤਾਂ ਨੇ ਸੰਤ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਚੋਟੀ ਦਾ ਇੰਜੀਨੀਅਰ, ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਦੇ 'ਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ, ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ 'ਚ ਨਾ ਲੰਘ ਜਾਏ, ਕੁਛ ਉਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ। ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ। ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ। ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਲੈਂਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ। ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ ਚਾਰ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਤੇਰੇ ਵਿਵਹਾਰ ਦੇ ਵਿੱਚ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ ਚਾਰ ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ। ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰੂੰਗਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ? ਜਿਹੜਾ ਇਕੱਠਾ ਕੀਤਾ ਪਾਪ ਨਾਲ, ਪ੍ਰਾਪਤ ਕੀਤਾ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ? ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਹੀ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ। ना तू यहूदी है, ना तू पारसी है, ना तू जैनी है, ना तू बौद्धी है। तेरा कोई मजहब नहीं, तेरी कोई जात पात नहीं, तेरे कोई तात मात नहीं, तेरा कोई मजहब नहीं। गुरु गोबिंद सिंह जी महाराज बड़ी हिम्मत ते बड़ी जुरत दिखा रहे ने थे, नमस्तं अमजबे, नमस्कार है प्रभु तेनु, तो अमजब है, तेरा कोई मजहब नहीं। मजहब एक रास्ता है, मजहब दा अगर कोई माण भी कर रहा है तो रस्ते दे चे, ठीक है रस्ते चे, घर तक पहुंचने वास्ते रास्ता चाहिए। घर पहुंच गया कोई मजहब नहीं, क्योंकि जिसका घर है, जिस दे घर दे जाना है, उसका कोई मजहब नहीं। सारिया नदियां सागर दी तरफ जांदियां ने, हर नदी का किसी मुल्क नाल भी संबंध है, कुछ धार्मिक क्रियावां नाल भी संबंध है, इलाके नाल भी संबंध है, ते हर नदी का अपना नाम भी है। ये गंगा है, जमुना है, गोदावरी है, नर्मदा है, सतलुज है, ब्यास है, रावी है, चनाब है, जेलम है, ब्रह्मपुत्र है। इन्हां दा इलाकियां नाल और मुल्क नाल संबंध है। असी कह सकते हैं दरिया हिंदुस्तानी है, हिंदुस्तान दे च वगदा है। फिर इन्हां दे नाम ने, फिर दजला है, फरात है, ये इराक दे विच वगदे ने, तो मुल्क ते इलाके दा संबंध उन्हां नाल जुड़ंदा है। भी ये दरिया इराकी ने, इराक दे ने, उत्थे वगदे ने, दजला फरात उत्थे वगदा। नील नदी मिस्र दे च वगदी है, तो असीं कह सकदे हां इह ते मिस्री है, इजिप्शन है, मिस्र दे च वगदी है। उस इलाके नाल इसका संबंध है, इसका नाम है। थेम दरिया इंग्लैंड दे च वगदा है, असी कह सकते हैं इसका इंग्लैंड नाल संबंध है, इसका नाम थेम है। पर जब सारे सागर दे चलीन हो जाते हैं, सारिया का ना एको हो जाता है कि सागर, ना गंगा ना जमुना, ना सतलुज ना ब्यास, ना रावी ना चनाब, ना गोदावरी ना नर्मदा, ना दजला ना फिरात, ना नील ना थेम। जब भी कोई प्रभु दे चलीन हो जाता है, गुस्ताखी माफ मैनू कहण देना, ना वो हिंदू है, ना सिख है, ना मुस्लिम है, ना ईसाई है, ना जैनी है, ना बौद्धी है, ना यहूदी है, ना पारसी है। जितने चिर तक पारसी है, यहूदी है, हिंदू है, इतने चिर तक नदी तो है, सागर नहीं है, नहीं है, समुंदर नहीं है। मेरे ख्याल इतने ही शब्द बर्दाश्त कर सकोगे, इतना ही कहना मैं। कई बड़े तार्किक आते हैं, कट्टर बड़े होंगे, और कमाल की गल, अकल तो बिना अकल का दावा, अकल नूं ते छिके ते टंगे होए अकलमंद होने का दावा धार्मिक जगत दे इस तरह चलता है। फिर पता की है, किसी एक कद नूं अकल आ जाए तो इस तरह की गल कवे, फिर कटो उसके बंदबंद, बिठाओ उसनों तत्ती तवी, कटो उसकी गर्दन चांदनी चौंक दे, ईसा सोली ते लटकदा पिया। मुहम्मद साहब दे बदर की लड़ाई दे अगले दो दिन तोड़ दिते गए। सुकरात नूं जहर दा प्याला दे के मार दिता गया। हुण पुछिए, एक नूं तुसी सूली ते टंगिया, एक नूं जहर दे के मार रहे, एक दे दंद तुसी तोड़ दिते, एक नूं तत्ती तवी ते बिठाया, एक नूं चांदनी चौंक दे गर्दन कट दिती है। फिर उन्हां दे फरजंद, उन्हां दे बच्चियां नूं, पोतरियां नूं तुसी दीवार दे चिणदे पए, किसे दे बंद बंद कट रहे हो, किसे नूं उल दी देग दे च बिठा रहे हो। पहले दसो, इन्हां ने चोरी कीती है, यारी कीती है, बलात्कार कीता, किधरे कतल कीता है, एक भी जुर्म नहीं। इन्हां दा एक कसूर है कि ये बेकसूर ने, कसूरवारां दे कट दे च बेकसूर होना भी एक कसूर है, गुनाहगारां दे कठ दे च बेगुनाह होना भी गुनाह है, मूर्खां दे कठ दे च इतना सियाणा हो जाना भी किसे वद हालत च मूर्खता हो जाती है। देखो, सारा बनारस कह रहा है कबीर पागल है, लोग कहें कबीर बौराना, ये तो बौरा है, पागल है। हुण बनारस वासियां नूं कौन दसे सारे बनारस दे च इक्को ही ते सियाणा है, बाकी दे सब पागलों की भीड़ है। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ ਪ੍ਰਭਾਵ ਤੇ ਬਹੁ ਗਿਣਤੀ ਦਾ ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ? ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸਕੇ ਯੇ ਗੁਲਿਸਤਾਂ ਹਮਾਰਾ, ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ। ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ, ਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ, ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ, ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਵਿੱਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਹੁੰਦੇ ਨੇ, ਇਕੱਲਾ ਹੁੰਦਾ, ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ, ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਵਿੱਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਵਿੱਚ ਲਾਅ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਵਿੱਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ ਵਿੱਚ ਇਹ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ। ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ ਹੈ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ। ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ, ਉਹੀ ਗੁਰੂ ਦੇ ਰੂਪ ਦੇ 'ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ 'ਚ ਦਰ ਹੈ, ਉਹੀ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਭੇਦ ਨਹੀਂ ਹੈ, ਅਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਆਉਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਝ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ 'ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ 'ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੀ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੀਏ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨਗੜ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਵਿੱਚ ਕਿਧਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚਾ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ, ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਦੇ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ। ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਹਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ 'ਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ 'ਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ, ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ 'ਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, पहले ते बड़ी ताड़ना कीती मूर्खा तू एक ही कीता मासूम बेरा खुदा तरस बेरा खुदा शनास जो सी और बड़ा फैज दिल बंदा फयाज दिल बंदा बड़ा दानी मिजाज दा तू उन्हों भी मार दिता है कहने अंदर इतना जोश आया जहां आरा ने हाथ चुक लिया औरंगजेब नो मारन वास्ते ए तो की कीता औरंगजेब ने उसे वक्त उदी गुत पकड़ी घसीट के लै गया जिस कमरे दे प्यो बंद सी नाल दे कमरे च उन्हों बंद कीता 7 साल बिचारी जेल दे च रही है ये कम कोई वह कर सकता है जिदे कोल दिल नहीं पत्थर होवे जिदे कोल दिमाग नहीं सिर्फ जड़ भूसा होवे कुछ भी नहीं कुछ भी नहीं ऐसे मनुखां दा जल्दी जन्म नहीं आउंदा हिटलर जैसियां दा जल्दी जन्म नहीं आउंदा हर नाकस जैसियां दा जल्दी जन्म नहीं आउंदा कितना मूड़ कितना अचेत पशुआं नूं मात कर गया 7 साल दे प्रहलाद नूं मासूम बच्चा है और नाकश कहिंदा तू जपया कर जल हर नाकश थल हर नाकश ताकि तैनू वेख के होर बच्चे भी जपन कि असी निरंकार करके दुनिया दे च जाने जाइए निरंकार होने की तौफीक मनुख नूं निरंकार ने दिती है ध्यान नाल सुनना निरंकार होने की उमंग ते तड़प भी मनुख नूं दिती है मनुख ऐसा जीवन चाहता है जिहदे च मौत ना होवे ऐसा जीवन केवल परमात्मा कोल है जिहदे कोल मौत नहीं मनुख ऐसा रस चाहता है जो कदी बेरस ना होवे तो ऐसा महारस ते परमात्मा ही है मनुख ऐसा सुख चाहता है जो कदी दुख दे च ना बदले ऐसा सुख ते केवल परमात्मा मनुख ऐसी शक्ति चाहता है जो कदी कमजोरी दे च ना बदले उस महाशक्ति का ना ही ते परमात्मा और की है मनुख परमात्मा होना चाहता है होना चाहता है परमात्मा होने की सौगात परमात्मा ने हर मनुख नूं दित्ती है हर एक नूं दित्ती है

ਮਨੁੱਖ ਵੀ ਸੁਣਦਾ ਹੈ, ਵੇਖਦਾ ਹੈ, ਮਨੁੱਖ ਵੀ ਸਮਝਦਾ ਹੈ, ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸਦੇ ਅੰਦਰ ਭੁੱਖ ਹੈ, ਔਰ ਇੰਝ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੌਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ, ਬਣਾਇਆ ਐ ਜ਼ਫਰ ਖਾਲਿਕ ਨੇ ਕਬ ਇਨਸਾਨ ਸੇ ਬੜਕਰ ਮਲਿਕ ਕੋ ਦੇਵ ਕੋ ਜਿਨ ਕੋ ਪਰੀ ਕੋ ਊਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ। ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ, ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ। ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਇਹ ਫਰਵਰੀ ਦਾ ਮਹੀਨਾ ਪਿਛਲਿਆ, ਇਸ ਸਾਲ ਦੇ ਜੋ ਲੰਘਿਆ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਵਿਆਹ ਕਰਾਂ ਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ, ਸਹੀ ਹੈ, ਅੰਮ੍ਰਿਤ ਵੇਲੇ 4:30 ਕਿ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? ਕੀ ਬਾਈ, ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ, ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ, ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ। ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਔਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ, ਤ੍ਰਿਪਤੀ ਨਹੀਂ ਮਿਲੇਗੀ। ਚੰਗਾ ਕਾਰੋਬਾਰ ਮਿਲ ਗਿਆ, ਪਰੇਸ਼ਾਨੀਆਂ ਨਹੀਂ ਜਾਣਗੀਆਂ। ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾ, ਧਨਵਾਨ ਹੋ ਜਾ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ, ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ, ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ, ਧਿਆਨ ਨਾਲ ਸੁਣਨਾ। ਬਿਗਰੇ ਹੋ ਕਬੀਰਾ ਰਾਮ ਦੁਹਾਈ ਸਾਚ ਭਇਓ ਅਨ ਕਥੇ ਨਾ ਜਾਈ, ਮੈਂ ਸੱਚ ਹੋ ਗਿਆ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿਹਾ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ

0: ਹੁਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ। ਸੀਮਤ ਨੇ, ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ 'ਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ ਔਰ ਮੁਖੀ ਸੱਜਣਾਂ ਦਾ। ਵਾਰ ਵਾਰ ਧੰਨਵਾਦ। ਫੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

ਕੇ ਸਰਬਤਰ ਭਾਵਨਾ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਰਾਜਾ ਕੇ ਸਰਬਤਰ ਸਾਜਾ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜਾ ਕੇ ਸਰਬਤਰ ਸੋਖੈ ਕੇ ਸਰਬਤਰ ਭੋਖੈ

ਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬਿਭੂਤੇ ਸਮਸਤਲ ਸਰੂਪੇ ਕੋ ਕਰਮੰ ਪ੍ਰਣਾਸੇ ਸੋ ਧਰਮੰ ਬਿਭੂਤੇ ਸਦਾ ਸਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀਮੁਲ ਕੋ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਅਗਨੀਮੇ ਹਰਿਅੰ ਕਰਿਅੰ ਕਰੀਮੁਲ ਰੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ।

ਵਿਚਾਰੇ ਭਾਰੀ ਭੁਜਨ ਕੇ ਭੂਪ ਭਲੀ ਬਿਦਨ ਆਵਤ ਸੀਸ ਨ ਜਾਤ ਵਿਚਾਰੇ ਏਤ ਭਇ ਤੋ ਕਾ ਭਇ ਭੂਪ ਤੰਤ ਕੋ ਨਾ ਗਈ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭੇਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਿਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸਭ

ਗਾੜੇ ਗੜਾਨ ਕੇ ਤੋੜਨ ਹਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨੇਂਦਨ ਸਾਚਰ ਭੂਤ।

ਟਟਰਾਂ ਤਤ ਕਾਲਾ ਕਿਰਪਾ ਦ੍ਰਿਸ਼ ਤਨ ਜਾਹੇ ਨਿਹਰ ਤਾਕੇ ਤਾਪ ਤਨ ਕਮਹਿ ਹਰ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਛਵ ਸਕੈ ਨ ਕੋਈ ਏਕ।

ਅਹੰਕਾਰਤਾ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਖਾਨੇ ਤਿੱਖੀ ਵਾਲੋ ਨੇ ਕੀਏ ਤਮਾਰਗ ਜਾਣਾ ਗੁਰ ਪ੍ਰਸਾਦ ਜਿਨੇ ਆਪ ਤਜਾਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ।

ਕੂੜ ਕਿਸੋ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸਿਵਣ ਜਾਰੇ ਕਹਿ ਨਾਨਕ ਜਨਮ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ।

ਚਰਣੀ ਸਤਿਗੁਰੂ ਸ਼ਬਦ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ।

ਆਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ, ਤਤੈ ਸਾਰ ਨ ਜਾਣੀ ਗੁਰਬਾਜ ਹੋ ਤਤੈ ਸਾਰ ਨ ਜਾਣੀ। ਤਿਹ ਗੁਣੀ ਸੰਸਾਰ ਭ੍ਰਮ ਸੁਤਰ ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡੱਠੇ ਸ਼ਬਦ ਹੋ ਜਾਏ ਤੇ ਬਹਾਦਰ ਸਿਮਰੀਏ ਘਰ ਨਉ ਨਦਾਵੇ ਤਹਿ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਾਹੋ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਹ ਕਣ ਡਿੜ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦ ਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ ਨੇ ਮਾਣਿਓ ਕਿ ਮਾਣ ਦੇ ਤਾਣਿਓ ਕਿ ਤਾਣ ਦੇ ਉੱਟਿਓ ਕੀ ਓਟ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਕਿਆ ਹਜ਼ੂਰ ਚਰਨ ਕਮਲਾਂ ਪਾ ਸਰਦਾਸ ਬੇਨਤੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦਿਆਂ ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੁਰਤ ਸ਼ਬਦ ਦੇ ਨਾਲ ਜੋੜਨੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਰ ਕਰਦੇ ਸੇਵਕ ਬੀਬੀ ਜਤਿੰਦਰ ਕੌਰ ਨੂੰ ਆਪ ਜੀਆਂ ਨੇ ਕਿਰਪਾ ਕਰਕੇ ਮਾਰੇ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ ਹੈ ਸ਼ੁਕਰਾਨੇ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ ਬੱਚੇ ਦੇ ਸਿਰ ਤੇ ਮਿਹਰਾਂ ਪ੍ਰਥ ਰੱਖਣਾ ਦੀਰਗ ਆਯੂ ਬਖਸ਼ਿਸ਼ ਕਰਨੀ ਸਤਿਗੁਰੂ ਜੀ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਸੰਸਾਰ ਬ੍ਰਹਮ ਵਿਦਿਆ ਦੀ ਦਾਤ ਸੁਖ ਸ਼ਾਂਤੀਆਂ ਬਖਸ਼ਿਸ਼ ਕਰਨੀਆਂ ਆਪ ਜੀ ਦਰ ਕਰਦੇ ਸੇਵਕ ਅਕਬਲ ਧਾਲੀਵਾਲ ਦੇ ਜਨਮ ਦਿਨ ਤੇ ਮਾਰਾ ਪੂਰੇ ਦਿਨ ਦੀ ਦੇਗ ਦੀ ਸੇਵਾ ਕੀਤੀ ਜਾਂਦੀ ਖਜ਼ਾਨੇ ਭਰ ਕੇ ਭਰਪੂਰ ਕਰਨੇ ਦਸਾਂ ਨਹਾਂ ਦੀਆਂ ਕਿਰਤ ਕਮਾਈਆਂ 'ਚ ਬਰਕਤਾਂ ਪਾਉਣੀਆਂ ਆਪਣੇ ਸੇਵਕਾਂ ਦੇ ਸਿਰ 'ਤੇ ਮੇਰਾ ਪ੍ਰਤ ਰੱਖਣਾ ਅੰਗ ਸੰਗ ਸਹਾਇ ਕੌਣਾ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਤੰਦਰੁਸਤੀਆਂ ਸੁੱਖ ਸ਼ਾਂਤੀਆਂ ਬਖਸ਼ ਕੇ ਨਿਵਾਜਣਾ ਆਪ ਜੀ ਦਰ ਕਰਦੇ ਸੇਵਕ ਭਾਈ ਚਰਨਜੀਤ ਸਿੰਘ ਅਤੇ ਬੀਬੀ ਸਵਰਨਜੀਤ ਕੌਰ ਵੱਲੋਂ ਭਾਈ ਅਮਰੀਕ ਸਿੰਘ ਦੀ ਯਾਦ ਦੇ ਵਿੱਚ ਸਤਿਗੁਰੂ ਜੀ ਅਰਦਾਸ ਬੇਨਤੀ ਕਰਵਾਉਂਦੇ ਹਨ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਰੱਖਣਾ ਪਿੱਛੇ ਪਰਿਵਾਰ ਨੂੰ ਚਰਨਾਂ ਦਾ ਪਿਆਰ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਚੜ੍ਹਦੀਆਂ ਕਲਾ ਸੁੱਖ ਸ਼ਾਂਤੀਆਂ ਬਖਸ਼ਿਸ਼ ਕਰਨੀ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ
ਸਤਿਗੁਰ ਜੀ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰਨ ਕਰਨੀਆਂ, ਗ੍ਰਿਹਸਥ ਜੀਵਨ ਦਾ ਸੁੱਖ ਬਖਸ਼ਿਸ਼ ਕਰਨਾ, ਪਰਿਵਾਰਕ ਜੀਵਨ ਵਿੱਚ ਅੱਗੇ ਵਧਾਉਣਾ। ਕਿਰਨਵੀਰ ਕੌਰ, ਸਵਨਪ੍ਰੀਤ ਕੌਰ ਨੂੰ ਆਪਣੇ ਚਰਨਾਂ ਦਾ ਪਿਆਰ, ਨਾਮ ਬਾਣੀ ਸੇਵਾ ਸਿਮਰਨ ਦੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਕਾਰਜ ਰਾਸ ਕਰਨੇ ਵਿਘਨਾਂ ਦਾ ਨਾਸ ਕਰਨਾ। ਮਾਤਾ ਅਮਰਜੀਤ ਕੌਰ ਨੂੰ ਤੰਦਰੁਸਤੀਆਂ, ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਮਹਾਰਾਜ ਸਾਹਿਬ ਜੋ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਜੀ, ਦੇਖ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ, ਅੱਗੇ ਤੋਂ ਸਮਾਤ ਬਖਸ਼ਿਸ਼ ਕਰੋ ਜੀ। ਕਰੀ ਪਾਕ ਸਲ ਸੋਚ ਪਵਿੱਤਰ, ਹੁਣ ਲਾਭ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੇ ਆਗ।

0: ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਬੇਅੰਤ ਕਿਰਪਾ ਕਰਦਿਆਂ ਹੋਇਆ ਸਾਡੇ ਜੀਵਾਂ ਦੇ ਕਲਿਆਣ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਦਾ ਨਿਤਨੇਮ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, 27 ਅਕਤੂਬਰ ਦਿਨ ਮੰਗਲਵਾਰ ਗੁਰੂ ਰਾਮਦਾਸ ਸਾਹਿਬ ਜੀਆਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਜਿਸ ਸੰਬੰਧ ਦੇ ਵਿੱਚ 24 ਤਰੀਕ ਨੂੰ ਸ਼ਾਮ 4 ਤੋਂ 9 ਵਜੇ ਤੱਕ ਜੋਥ ਕੀਰਤਨ ਦਰਬਾਰ ਸਜਾਇਆ ਜਾਵੇਗਾ। 25 ਅਕਤੂਬਰ ਦਿਨ ਐਤਵਾਰ ਦੁਪਹਿਰ ਦੇ 2 ਤੋਂ 12 ਤੋਂ ਸ਼ਾਮ ਦੇ 4 ਵਜੇ ਤੱਕ ਜੋਥ ਕੀਰਤਨ ਦਰਬਾਰ ਸਜਾਇਆ ਜਾਵੇਗਾ ਅਤੇ 25 ਤਰੀਕ ਦਿਨ ਐਤਵਾਰ ਸ਼ਾਮ 4 ਵਜੇ ਇੱਥੇ ਮੇਨ ਹਾਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣਗੇ। 27 ਅਕਤੂਬਰ ਦਿਨ ਮੰਗਲਵਾਰ ਸ਼ਾਮ 5 ਵਜੇ ਭੋਗ ਪਾ ਕੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਹੁਣ ਸਿਮਰਨ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Gru, va, gru, va, gru, va.

Why, get it, why, get it, why, get it, why.

Why, get it, why, get it, why, get it, why.

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੇ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਅਗੇ ਫਿਰੈ ਜੰ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਬੁਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿੱਖ ਵਿਸਮਾਦ ਸਾਲਾ।

ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਕੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਨ ਅਭਿਮਾਨ ਕੁਦਰਤ ਪਾਣ ਪਾਣੀ ਵਾ ਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਕਾਦਰ ਕਰਤਾ ਪਾਕੀ ਨਾ ਹੀ ਪਾਕ ਨਾਨਕ ਮੈਂ ਅੰਦਰ ਵੇਖੈ ਵਰਤ ਤੱਕ ਤੱਕ ਪੌੜੀ ਆਪਣ ਭੋਗ।

0: ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿੱਤਣ ਪਈਆ ਨਾਨਕਾ ਸਿਤਨ ਹੋਵੇ ਛਾਰ ਗਿਆਨ ਨਾ ਗੱਲੀ ਢੂੰਡਿਆ ਕਥਨਾ ਕਰੜਾ ਸਾਰ ਕਰਮ ਲੈਤ ਪਾਈਐ ਹੋਰ ਹਿਕਮਤ ਹੁਕਮ ਖਵਾਰ ਪੌੜੀ ਨਦ ਕਰੇ ਜੇ ਆਪਣੀ ਤੰਦਾ ਦੇ ਸਤਿਗੁਰ ਪਾਇਆ
1: ਇਹੋ ਜੀ ਉਹ ਬਾਤੇ ਜਨਮ ਭ੍ਰਮ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਉੜਦਾ ਸੁਣਿਆ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਏ ਨੂੰ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਪਾਂਡਾ ਜੇ ਜੇ ਰਜਤ ਪੁਜਾ ਖਾਣੀ ਸੇਤ ਜਹਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੂੰ ਪਾਇ ਕਾ ਸਮਾਨੇ ਸਭਨਾ ਜਿਨ ਕਰਤਾ ਕਰਨਾ ਕੀਆ ਚਿੰਤਾ ਭੀ ਕਰਨੇ ਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇ।

ਸੁਰੀ ਦਾ ਕਸਾਈ ਨੀਲ ਵਸਤਰ ਪਹਿਰੇ ਹੈ ਪ੍ਰਵਾਨ ਮਲੇ ਸਥਾਨ ਲੈ ਪੁੱਜੇ ਪ੍ਰਾਣ ਆਪ ਆਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਅਨ ਆ ਸਾਡਾ ਫਿੱਟੇ।

ਮਨ ਕਰ ਸੁਤਕ ਲੋਭ ਹੈ ਜਿਹਾ ਸੁਤਕੂੜ ਅੱਖੀ ਸੁਤਕ ਵੇਖਣਾ ਪਰਤਰਿਆ ਪਰ ਧਨ ਰੂਪ ਕੰਨੀ ਸੁਤਕ ਪੰਨ ਕੰਨੀ ਸੁਤ ਕੰਨ ਪਾਏ ਲਾਇ ਤਬਾਰੀ ਖਾਏ ਨਾਨਕ ਹੰਸਾ ਆਦਮੀ ਬੱਧੇ ਜੰਪਰ ਜਾਏ ਸਭ ਸੁਤ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ, ਦਸਵੇਂ ਪ੍ਰਥਮ ਭਗਵਤੀ ਸਿਮਰਤਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰਾਓ, ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸ਼ਬਦ ਹੋ ਜਾਏ ਤੇ ਬਹਾਦਰ ਸਿਮਰੀਐ, ਘਰ ਨੌ ਨਦਾਵਤ ਹੈ ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ।

ਦੇਹ ਗਣ ਡਿੜ ਕੀਤਾ ਤਿੰਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ,

ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿਆਵੈ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ, ਦੇਖ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ।

ਖਾਲਸਾ ਜੀਵਨ ਬਖਸ਼ੋ ਜੀ ਨਿਮਾਣਿਓ ਕੇ ਮਾਣ ਨਤਾਣਿਓ ਕੇ ਤਾਣ ਨਿਓਟਿਓ ਕੇ ਓੜ ਧਨ ਧਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧਨ ਧਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ।

ਵਾਰ ਛੇ ਪੌੜੀਆਂ ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੈਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ, ਖਾਲਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਜੀ ਸੇਵਕ ਪਰਿਵਾਰ ਵਾਲਾ ਅਰਦਾਸ ਬੇਨਤੀ, ਬੱਚਿਆਂ ਨੂੰ ਆਪਣੇ ਚਰਨਾਂ ਦਾ ਪਿਆਰ, ਨਾਮ ਬਾਣੀ ਸਿੱਖੀ ਸਿਦਕ ਭਰੋਸੇ ਦੀਆਂ ਦਾਤਾਂ ਬਖਸ਼ਿਸ਼ ਕਰੋ, ਦਰ ਘਰ ਦੇ ਨਾਲ ਜੋੜ ਕੇ ਰੱਖੋ। ਬਲਰਾਮ ਕੁਮਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਦੇ ਵਾਸਤੇ ਅਰਦਾਸ ਬੇਨਤੀ, ਕਿਰਪਾ ਕਰਨੀ, ਸਿਰ 'ਤੇ ਮੇਰਾ ਪ੍ਰਤ ਰੱਖਣਾ, ਚੜ੍ਹਦੀਆਂ ਕਲਾ ਕਰਨੀਆਂ, ਗੁਰਮਤ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ। ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਅੱਜ ਦੇਖ ਸਜਾਉਂਦਿਆਂ, ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕ ਸਾਲ ਸੋਚ ਪਵਿੱਤਰ, ਹੁਣ ਲਾਭ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ।

ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਨੇ ਬੇਅੰਤ ਬੇਅੰਤ ਕਿਰਪਾ ਕਰਦਿਆਂ ਹੋਇਆ ਸਾਡੇ ਜੀਵਾਂ ਦੇ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਤੁਰ ਕੀ ਬਾਣੀ ਦਾ ਨਿਤਨੇਮ, ਆਸਾ ਜੀਆਂ ਦਾ ਵਾਰ ਦਾ ਕੀਰਤਨ, ਸਿਮਰਨ ਦੀਆਂ ਵੱਡ ਮੁੱਲੀਆਂ ਦਾਤਾ ਸਤਿਗੁਰੂ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੀਆਂ ਹਨ। 27 ਅਕਤੂਬਰ ਦਿਨ ਮੰਗਲਵਾਰ ਨੂੰ

ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ ਜਿਸ ਸੰਬੰਧ ਦੇ ਵਿੱਚ 24 ਅਕਤੂਬਰ ਦਿਨ ਸ਼ਨੀਵਾਰ ਸ਼ਾਮ 4 ਵਜੇ ਤੋਂ ਰਾਤ ਦੇ 9 ਵਜੇ ਤੱਕ ਜੋਤ ਕੀਰਤਨ ਦਰਬਾਰ ਸਜਾਇਆ ਜਾਵੇਗਾ। 25 ਅਕਤੂਬਰ ਦਿਨ ਐਤਵਾਰ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜੋਤ ਕੀਰਤਨ ਦਰਬਾਰ ਸਜਾਇਆ ਜਾਵੇਗਾ। 25 ਅਕਤੂਬਰ ਦਿਨ ਐਤਵਾਰ ਸ਼ਾਮ 4 ਵਜੇ ਮੇਨ ਹਾਲ ਵਿੱਚ ਇੱਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣਗੇ। 27 ਅਕਤੂਬਰ ਦਿਨ ਮੰਗਲਵਾਰ ਸ਼ਾਮ 5 ਵਜੇ ਭੋਗ ਪਾ ਕੇ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਆਪ ਜੀਆਂ ਨੇ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਹੁਣ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀਆਂ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਖਾਲਸਾ, ਉਹਨਾਂ ਤੋਂ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਹੋਇਆ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਜੁਗੋ ਜੁਗ ਅਟਲ, ਚਬਰ ਤਖ ਦੇ ਮਾਲਕ, ਹਲਤ ਪਲ ਦੇ ਰੱਖਿਅਕ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ ਮਹਾਨ, ਗੁਰੂ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦਨ ਦਰਬਰਾਜਮਨ ਅਤਿ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਧੰਨ ਧੰਨ ਦੇ ਯੋਗ ਹੋ, ਜੋ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਅਲਾਹੀ ਬਾਣੀ, ਰੱਬੀ ਬਾਣੀ, ਪੰਜਾਂ ਬਾਣੀਆਂ ਦੇ ਜਾਪ ਉਪਰੰਤ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਵਾਹਿਗੁਰੂ ਗੁਰਮੰਤਰ ਦੇ ਜਾਪ ਅਤੇ ਆਸਾ ਜੀ ਦੇ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਨੇ ਕਿਰਪਾ ਕੀਤੀ, ਰਹਿਮਤ ਕੀਤੀ ਹੈ, ਜੋ ਸਾਨੂੰ ਸਤਿਗੁਰਾਂ ਨੇ ਆਪ ਦੇ ਪਾਵਨ ਪਵਿੱਤਰ ਚਰਨਾਂ 'ਚ ਬੈਠ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਗ੍ਰਹਿਣ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕਿਰਪਾ ਕਰਦੇ, ਰਹਿਮਤ ਕਰਦੇ ਹਨ, ਸਾਨੂੰ ਦਰ 'ਤੇ ਆਇਆ ਹੋਇਆਂ ਨੂੰ ਸਤਿਗੁਰੂ ਜੀ ਆਤਮ ਜੀਵਨ ਦੀ ਦਾਤ ਦੇਣ ਵਾਸਤੇ ਸਾਨੂੰ ਸਮਝਾਉਂਦੇ ਆ ਗੁਰਬਾਣੀ ਦੇ ਰਾਹੀਂ, ਕਿਉਂਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਅੰਮ੍ਰਿਤਮਈ ਜਿਹੜੀ ਬਾਣੀ ਹੈ, ਇਹ ਸਾਨੂੰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾਪ ਦੀ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਹਨ, ਸਾਨੂੰ ਸਤਿਗੁਰੂ ਜੀ ਜੀਵਨ ਜਾਚ ਦੱਸਦੇ ਹਨ ਕਿ ਗੁਰੂ ਕੇ ਸਿੱਖਾ ਤੋਂ ਗੁਰੂ ਦੇ ਦਰ 'ਤੇ ਆ ਕੇ ਬੇਨਤੀ ਕਰਿਆ ਕਰ, ਕਿਉਂਕਿ ਜਿਹੜੇ ਅਸੀਂ ਸਵਾਸ ਲੈ ਰਹੇ ਹਾਂ, ਸਾਡੇ ਸਵਾਸਾਂ ਨੂੰ ਕੇਵਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਆਸਰਾ ਹੈ। ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਸਾਡੇ ਸਵਾਸ ਚੱਲ ਰਹੇ ਹਨ, ਕਿਉਂਕਿ ਅਸੀਂ ਸਵਾਸਾਂ ਨੂੰ ਯਤਨ ਕਰਕੇ ਨਹੀਂ ਲੈ ਰਹੇ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਸਾਡੇ ਸਵਾਸਾਂ ਨੂੰ ਚਲਾ ਰਹੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਇਸੇ ਕਰਕੇ ਸਮਝਾਉਂਦੇ ਆ ਕਿ ਇਹ ਭਾਈ ਉਸ ਪਰਮਾਤਮਾ ਦਾ ਸ਼ੁਕਰਾਨਾ ਕਰ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਵਸਾ, ਉਹਦੀ ਸਿਫਤਸਲਾਹ ਕਰਿਆ ਕਰ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਆਪਣੇ ਹਿਰਦੇ 'ਚ ਵਸਾ। ਜਿਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਾਡੇ ਸਵਾਸਾਂ ਨੂੰ ਆਸਰਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਕਿ ਭਾਈ ਤੁਸੀਂ ਗੁਰੂ ਦੇ ਦਰ 'ਤੇ ਆ ਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੁਸੀਂ ਹੀ ਸਾਡੇ ਪ੍ਰਾਣਾਂ ਦਾ, ਸਾਡੇ ਸਵਾਸਾਂ ਦਾ ਆਸਰਾ ਹੋ, ਸਹਾਰਾ ਹੋ, ਤੁਹਾਡੀ ਕਿਰਪਾ ਦੇ ਨਾਲ ਹੀ ਅਸੀਂ ਸਾਹ ਲੈ ਰਹੇ ਹਾਂ। ਤੁਸੀਂ ਆਪ ਹੀ ਕਿਰਪਾ ਕਰਕੇ ਸਾਡੇ ਜੀਵਨ ਦੀ ਹਰ ਸਾਹ ਦੇ ਨਾਲ ਸੰਭਾਲ ਕਰਦੇ ਹੋ। ਸਭ ਸਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੋ ਦਿਆਹੇ। ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡੇ ਪ੍ਰਾਣਾਂ ਦਾ ਤੁਸੀਂ ਆਸਰਾ ਹੋ, ਸਹਾਰਾ ਹੋ, ਅਤੇ ਮਹਾਰਸੇ ਪਾਤਸ਼ਾਹ ਜੀ ਕਿਰਪਾ ਕਰੋ ਮਹਾਰਾਜ, ਮੇਰੀ ਤੁਹਾਡੇ ਚਰਨਾਂ 'ਚ ਬੰਦਨਾ ਹੈ, ਡੰਡੌਤ ਬੰਦਨਾ ਹੈ, ਬਾਰ ਬਾਰ ਮੈਂ ਆਪ ਜੀ ਦੇ ਚਰਨਾਂ 'ਤੇ ਡੰਡੌਤ ਬੰਦਨਾ ਕਰਦਾ ਹਾਂ।
ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਉਂ ਬਾਰੈ। ਸਾਡੀ ਨਮਸਕਾਰ ਹੈ ਐਸੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ, ਡੰਡੌਤ ਬੰਦਨਾ ਹੈ ਅਨੇਕ ਵਾਰ ਬਾਰ ਬਾਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਬਲਹਾਰ ਜਾਈਏ, ਕੁਰਬਾਨ ਜਾਈਏ, ਜਿਸ ਪਰਮਾਤਮਾ ਨੇ ਸਾਨੂੰ ਮਨੁੱਖਾ ਜੀਵਨ ਦਿੱਤਾ। ਇਸ ਮਨੁੱਖਾ ਜੀਵਨ ਦੀ ਸੰਭਾਲ ਕਰਨ ਵਾਸਤੇ, ਇਸ ਮਨੁੱਖਾ ਜੀਵਨ ਦੀ ਉਪਜੀਵਿਕਾ ਵਾਸਤੇ ਪਰਮਾਤਮਾ ਨੇ ਸਾਨੂੰ ਸਾਰੇ ਪਦਾਰਥ ਦਿੱਤੇ ਅਤੇ ਇਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਵਾਸ ਦਿੱਤੇ ਹਨ, ਸਵਾਸਾਂ ਦਾ ਨੂੰ ਆਸਰਾ ਦਿੱਤਾ ਹੈ। ਐਸੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਸਦਾ ਬਲਹਾਰ ਜਾਈਏ, ਕੁਰਬਾਨ ਜਾਈਏ ਅਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ ਹੀ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰਿਓ, ਰਹਿਮਤ ਕਰੋ। ਅਸੀਂ ਹਰ ਵਕਤ ਹੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਰਹੀਏ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਰਹੀਏ। ਉਠਤ ਬੈਠਤ ਸੋਵਤ ਜਾਗਤ ਇਹੋ ਤੰਤੂ ਜਿਹਾ ਚਿਤਾ ਰਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਿਹੜਾ ਤੁਸੀਂ ਸਾਨੂੰ ਇਹ ਮਨੁੱਖਾ ਜੀਵਨ ਦਿੱਤਾ, ਸਰੀਰ ਦਿੱਤਾ, ਤੰਦਰੁਸਤੀ ਦਿੱਤੀ ਹੈ, ਸਵਾਸ ਦਿੱਤੇ ਹਨ, ਅਤੇ ਇਹ ਵੀ ਕਿਰਪਾ ਕਰ ਦੇਵੋ ਕਿ ਅਸੀਂ ਉੱਠਦਿਆਂ ਬੈਠਦਿਆਂ ਹੋਇਆਂ ਸੁੱਤਿਆਂ ਜਾਗਦਿਆਂ ਸਦਾ ਤੇਰੀ ਯਾਦ 'ਚ ਰਹੀਏ, ਸਦਾ ਤੇਰਾ ਨਾਮ ਜਪਦੇ ਰਹੀਏ, ਸਿਮਰਨ ਕਰਦੇ ਰਹੀਏ, ਬਾਣੀ ਪੜ੍ਹਦੇ ਰਹੀਏ। ਜਦੋਂ ਆਪਾਂ ਸਤਿਗੁਰੂ ਅੱਗੇ ਬੇਨਤੀ ਕਰਾਂਗੇ, ਵਾਰ ਵਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਆਪਣੀ ਅੰਮ੍ਰਿਤਮਈ ਬਾਣੀ ਦੇ ਵਿੱਚ ਇਹੀ ਜਾਚ ਦੱਸਦੇ ਹੈ ਕਿ ਸਦਾ ਗੁਰੂ ਦੇ ਚਰਨਾਂ 'ਚ ਟਿਕਿਆ ਰਹੋ, ਸਦਾ ਤਰਲੇ ਕਰਦਾ ਰਹੋ, ਨਾਮ ਦੀ ਦਾਤ ਮੰਗਦਾ ਰਿਹਾ ਕਰ, ਬਾਕੀ ਦਾਤਾਂ ਜਿਹੜੀਆਂ ਉਹ ਪਰਮਾਤਮਾ ਦੇ ਸਰਗੁਣ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਭ ਨੂੰ ਦਿੰਦੇ ਹਨ। ਨਾਮ ਦੀ ਦਾਤ ਜਿਹੜੀ ਵਡਮੁੱਲੀ ਦਾਤ ਹੈ, ਇਹ ਤਰਲਿਆਂ ਤੋਂ ਬਗੈਰ ਨਹੀਂ ਮਿਲਦੀ। ਇਹ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਰਿਹਾ ਕਰ, ਤਰਲੇ ਕਰਦੇ ਰਿਹਾ ਕਰ ਕਿ ਸਤਿਗੁਰੂ ਜੀ ਕਿਰਪਾ ਕਰ, ਰਹਿਮਤ ਕਰੋ, ਮੇਰੇ ਹਿਰਦੇ ਵਿੱਚ ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਦਾਤ ਬਖਸ਼ ਦੇਵੋ। ਮੈਂ ਮਨ ਕਰਕੇ, ਸਰੀਰ ਕਰਕੇ, ਬਚਨ ਕਰਕੇ ਸਦਾ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦਾ ਰਹਾਂ। ਇਸੇ ਤਰ੍ਹਾਂ ਗੁਰੂ ਕਾ ਸਿੱਖ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ, ਜੀ ਕੀ ਬਿਰਥਾ ਵੈਸੋ ਗੁਰ ਪੈ ਅਰਦਾਸ ਕਰ। ਜਦੋਂ ਵੀ ਸਿੱਖ ਦੇ ਮਨ 'ਚ ਕੋਈ ਚਾਹਤ ਹੁੰਦੀ ਹੈ, ਕੋਈ ਵੇਦਨਾ ਹੁੰਦੀ ਹੈ, ਕੋਈ ਇੱਛਾ ਹੁੰਦੀ ਹੈ, ਤਾਂ ਗੁਰੂ ਕਾ ਸਿੱਖ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਹੈ। ਸੁਖਦਾਤਾ ਪੈ ਭੰਜਨੋ ਅਤੇ ਸਿਆਗੇ ਕਰ ਅਰਦਾਸ। ਸੁੱਖਾਂ ਦੇ ਦਾਤੇ, ਦੁੱਖਾਂ ਦੇ ਨਾਸ ਕਰਨ ਵਾਲੇ ਐਸੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਨ। ਸੁਖਦਾਤਾ ਪੈ ਭੰਜਨੋ ਅਤੇ ਸਿੱਖਾਂ ਅੱਗੇ ਕਰ ਅਰਦਾਸ, ਐਸੇ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਜਿਹੜੇ ਭਾਈ ਐਸੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦੇ ਹੈ, ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰ ਜਾਵੇ ਰਾਸ। ਮਿਹਰਾਂ ਦੇ ਦਾਤੇ ਸਤਿਗੁਰੂ ਜੀ ਕਿਰਪਾ ਕਰਕੇ, ਰਹਿਮਤ ਕਰਕੇ ਆਪਣੇ ਸੇਵਕ ਦੀ ਅਰਦਾਸ ਨੂੰ ਆਪਣੇ ਦਰ 'ਤੇ ਪ੍ਰਵਾਨ ਕਰਕੇ ਅਤੇ ਆਪਣੇ ਸੇਵਕ ਦੇ ਸਾਰੇ ਕਾਰਜ ਰਾਸ ਕਰਦੇ ਹਨ, ਐਸ ਲੋਕ ਵਾਲੇ ਵੀ ਅਤੇ ਪਰਲੋਕ ਵਾਲੇ ਵੀ। ਇਹ ਦਾਤ ਕੇਵਲ ਗੁਰੂ ਦੀ ਸ਼ਰਨ 'ਚ ਆ ਕੇ ਅਰਦਾਸ ਬੇਨਤੀ ਕਰਕੇ ਪ੍ਰਾਪਤ ਹੁੰਦੀ ਹੈ। ਲੋਕ ਪਰਲੋਕ ਦੇ ਸਾਰੇ ਸੁੱਖ ਜਿਹੜੀ ਝੋਲੀ 'ਚ ਪੈ ਜਾਂਦੇ ਹੈ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦੇ ਹਨ। ਸੁਖ ਦੁੱਖ ਇਸ ਮਨ ਕੀ ਬਿਰਥਾ, ਤੁਝ ਹੀ ਆਗੇ ਸਾਰੇ। ਸਾਡੇ ਜੀਵਨ ਦਾ ਸੁੱਖ ਦਾ ਸਮਾਂ, ਦੁੱਖ ਦਾ ਸਮਾਂ, ਕੋਈ ਵੀ ਸਮਾਂ ਹੋਵੇ ਤਾਂ ਗੁਰੂ ਕਾ ਸਿੱਖ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ, ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਹੈ
सुख दुख इस मन की बिरथा तुझी आगे सारे। परमात्मा कोई भी समा साड़ा जिंदगी दा होवे, खुशी दा होवे, गमी दा होवे, साड़े ताड़े चरना च ही अरदास बेनती है। ताड़े तो बगैर साड़ी कोई सुनता भी नहीं है, सुन भी नहीं सकता, किसी तो को इन्नी समर्था नहीं है कि साड़ी वेदना नू जान लवे, साड़ी जोदरी नू सुन लवे। एक है परमात्मा तुसी हो जो सारे जीवन दियां अरदासां बेनतियां जोदरियां नू सुनदे हो, ते आप कृपा करके रहमत करके झोलियां भरदे हो। ये करके परमात्मा अकाल पुरख वाहिगुरु सानू ताडे ही चरणा दा आसरा है। तुदनों छोड़ जाइए प्रभ कै धार, आना बिया तेरी समसर, तेनों छड़ के जाइए भी कितने होर को टिकाणा है ही नहीं साडा। तुसी आप ही तरस करके रहमत करके सानू अपने दर नाल जोड़िया है। ते परमात्मा अकाल पुरख वाहिगुरु कृपा करो महाराज, जो कुछ भी बख्शिश किया सतगुरु जी ताडा भी बख्शिश किया होया है, मेरा अपना कुछ भी नहीं है। तू मेरी ओट बल बुद्ध धन तुम ही, तुम है मेरा परिवार है। हे परमात्मा अकाल पुरख वाहिगुरु ताडा ही सानू आसरा है, ओट है, ये बल भी ताडा दिता होया है, ये बुद्धि है, सोचण शक्ति है, परमात्मा है, वाहिगुरु तुह बख्शिश की हुई है, ये धन दौलत दिता है परमात्मा वाहिगुरु तुसी आप ही कृपा करके दिता है सानू। तू मेरी ओट बाल बुद्ध तन तुम ही, तुम्हें मेरे परिवार है, मेरे वास्ते है परमात्मा काल तुसी ही मेरा परिवार हो, क्योंकि असी ताड़े ही पैदा किए हुए जीव हाँ, तुसी साड़े मालक हो। हे परमात्मा अकाल पुरख वाहिगुरु जो तुम करो सोई पल हमराए, पेख नानक सुख चरना रहे। ये सतगुरु कृपा ग्रहण करो, साड़े जीवन में ऐसी बख्शिश करो कि असी जो भी परमात्मा अकाल पुरख वाहिगुरु करता है उन्हों सत करके भाणा करके प्रसन्न चित होके उस परमात्मा के भाणे को मिठा करके मनीए, क्योंकि परमात्मा अकाल पुरख वाहिगुरु किसी का बुरा करता नहीं है। सतगुरु जी कृपा करके रहमत करके सब का भला ही करते हैं, भला करने वास्ते ही सतगुरु इस संसार से प्रगट हुए हैं। सरगुण स्वरूप दे विच सतगुरु सब उन्हों का भला मनाएगा, तो यहाँ बुरा क्यों होए। सतगुरु जी तो सारे जीवों का भला लोचते हैं, भला करते हैं। यह परमात्मा अकाल पुरख वाहिगुरु कृपा करो कि साड़ी इस ऐसा जीवन बन जाए कि जो तुम करो सो ही पल हमरा है। साढ़े भले वास्ते तो सारे कर्म करते हो, लेकिन असी अनजाण हाँ, कई उन्हें बुरे दे विच भी भला लुकया हुंदा है, पर सानू बुरा दिस रहा है। जिहड़ा बुरे दे विच भला लुकया होया है उहदे बारे सानू नहीं पता। असी जिहड़ा बुरा होया साढ़े नाल उहदे बारे असी गिले करते हैं परमात्मा अकाल पुरख वाहिगुरु नाल। उस बुरे दे विच पता नहीं किन्ना भला परमात्मा अकाल पुरख वाहिगुरु ने करना है। एक राजा ही बड़ा धर्मी सी, राजा नहीं धर्मी, उहदा जिहड़ा वजीर उह धर्मी सी, ते राजा जिहड़ा उह बड़ा तकड़े देश दा राजा ही, ते वजीर बड़ा ईमानदार सी, परमात्मा दे पैच रहण वाला ही। ते उस राजे दा बड़ा विश्वास पात्र सी। एक दिन की होया कि राजे दी एक उंगल कट्टी गई, जदों उंगल कट्टी गई एक पोटा ले गया नालों,
ਲਾਗੇ ਵਜ਼ੀਰ ਸੀਗਾ, ਵਜ਼ੀਰ ਕਹਿੰਦਾ ਰਾਜਨ ਜੋ ਪਰਮਾਤਮਾ ਨੇ ਕੀਤਾ ਚੰਗਾ ਕੀਤਾ, ਭਲਾ ਹੀ ਕੀਤਾ ਹੈ। ਉਹ ਜਿਹੜਾ ਵਜ਼ੀਰ ਉਹ ਤਾਂ ਪਰਮਾਤਮਾ ਵਾਹਿਗੁਰੂ ਦੀ ਰਜ਼ਾ 'ਚ ਰਹਿਣ ਵਾਲਾ ਸੀ, ਪਰਮਾਤਮਾ ਵਾਹਿਗੁਰੂ ਦੇ ਵਿਸ਼ਵਾਸ ਪਾਤਰ ਸੀ। ਪਤਾ ਹੈ ਪਰਮਾਤਮਾ ਬੁਰਾ ਨਹੀਂ ਕਿਸੇ ਦਾ ਕਰਦੇ। ਜੇ ਕੋਈ ਐਸੀ ਬੁਰਾ ਹੁੰਦਾ ਤਾਂ ਉਹਦੇ ਵਿੱਚ ਭਲਾ ਲੁਕਿਆ ਹੁੰਦਾ, ਉਹ ਲਿਖ ਸਾਨੂੰ ਦਿਸਦਾ ਨਹੀਂ ਹੈ। ਪਰ ਉਹਨੂੰ ਵਿਸ਼ਵਾਸ ਸੀ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡਾ ਜੀਵਾਂ ਦਾ ਭਲਾ ਕਰਦੇ ਹਨ। ਅਤੇ ਵਜ਼ੀਰ ਨੇ ਕਿਹਾ ਰਾਜਨ ਜੋ ਪਰਮਾਤਮਾ ਨੇ ਕੀਤਾ ਚੰਗਾ ਕੀਤਾ ਹੈ। ਰਾਜੇ ਨੇ ਬੜਾ ਗੁੱਸਾ ਕੀਤਾ, ਕਹਿੰਦਾ ਚੰਗਾ ਤੂੰ ਮੇਰਾ ਵਜ਼ੀਰ ਹੈ, ਮੈਂ ਤੇਰੇ 'ਤੇ ਬੜਾ ਵਿਸ਼ਵਾਸ ਕਰਦਾ ਹਾਂ, ਸਾਰਾ ਰਾਜ ਭਾਗ ਹੀ ਤੇਰੇ ਆਸਰੇ ਚੱਲ ਰਿਹਾ, ਤੇਰੀ ਦੇਖ ਰੇਖ ਚੱਲਦਾ, ਮੈਂ ਤਾਂ ਕਦੀ

ਫੜਕ ਦਿਓ ਇਹਨੂੰ ਜੇਲ੍ਹ ਦੇ ਵਿੱਚ। ਜਦੋਂ ਉਹਨੂੰ ਜੇਲ੍ਹ ਸੁਣਾ ਦਿੱਤੀ ਤਾਂ ਗਾੜੀ ਫਿਰ ਵਜ਼ੀਰ ਪਤਾ ਕੀ ਕਹਿੰਦਾ, ਕਹਿੰਦਾ ਰਾਜਨ ਇਹ ਵੀ ਪਰਮਾਤਮਾ ਨੇ ਵਾਹਿਗੁਰੂ ਨੇ ਜੋ ਕੀਤਾ ਚੰਗਾ ਕੀਤਾ, ਭਲਾ ਹੀ ਕੀਤਾ। ਜੇਲ੍ਹ ਦੀ ਸਜ਼ਾ 'ਤੇ ਵੀ ਉਹਨੇ ਗਾੜੀਆਂ ਇਹ ਕਹੇ, ਜੋ ਕਰਦਾ ਪਰਮਾਤਮਾ ਚੰਗਾ ਹੀ ਕਰਦਾ, ਮਾੜਾ ਨਹੀਂ ਕਰਦਾ। ਇਸੇ ਤਰ੍ਹਾਂ ਜਿੱਦਾਂ ਰੋਜ਼ਾਨਾ ਦੇ ਤੌਰ 'ਤੇ ਰੂਟੀਨ ਦੇ ਨਾਲ ਇਹ ਰਾਜਾ ਸ਼ਿਕਾਰ ਖੇਡਣ ਜਾਂਦਾ ਅਤੇ ਇੱਕ ਦਿਨ ਕੀ ਹੋਇਆ ਕਿ ਸ਼ਿਕਾਰ ਦੇ ਮਗਰ ਲੱਗਾ ਹਿਰਨ, ਅਤੇ ਹਿਰਨ ਬਹੁਤ ਤੇਜ਼ ਦੌੜਿਆ, ਇਹਨੇ ਮਗਰ ਘੋੜਾ ਲਾਇਆ, ਦੂਰ ਨਿਕਲ ਗਿਆ, ਆਪਣੇ ਦੇਸ਼ ਦੀ ਹੱਥੋਂ ਦੂਸਰੀ ਦੇਸ਼ ਦੇ ਹੱਥ ਚਲੇ ਗਿਆ। ਲੇਕਿਨ ਜਿਹੜਾ ਹਿਰਨ ਸੀ ਉਹ ਬਹੁਤ ਤੇਜ਼ ਰਫ਼ਤਾਰ 'ਚ ਅੱਗੇ ਨਿਕਲ ਗਿਆ। ਜਿਸ ਦੇਸ਼ ਵਿੱਚ ਇਹ ਪ੍ਰਵੇਸ਼ ਹੋ ਗਿਆ ਘੋੜੇ ਦੇ ਸਹਿਤ ਰਾਜਾ, ਉਸ ਦੇਸ਼ ਦੇ ਜਿਹੜਾ ਰਾਜਾ ਸੀ ਉਹਦੇ ਘਰ ਔਲਾਦ ਨਹੀਂ ਸੀ। ਉਹਨੇ ਬੜੇ ਯਤਨ ਕੀਤੇ, ਬੜੇ ਸਿਆਣੇ ਮਲਾਣਿਆਂ ਨੂੰ ਬੁਲਾਇਆ ਆਪਣੀ ਔਲਾਦ ਦੀ ਪ੍ਰਾਪਤੀ ਵਾਸਤੇ, ਬੜੇ ਜੰਤਰ ਮੰਤਰ ਕਰਵਾਏ। ਇੱਕ ਦਿਨ ਉਹਦੇ ਕੋਲ ਇੱਕ ਮੰਤਰੀ ਆਇਆ, ਮੰਤਰ ਕਰਨ ਵਾਲਾ। ਉਹ ਕਹਿੰਦਾ, ਰਾਜਨ ਤੇਰੇ ਘਰ ਪੁੱਤਰ ਹੋ ਸਕਦਾ ਪਰ ਉਹਦੇ ਬਦਲੇ ਇੱਕ ਬੰਦੇ ਦੀ ਬਲੀ ਦੇਣੀ ਪਵੇਗੀ। ਉਹ ਰਾਜਾ ਕਹਿੰਦਾ ਵੀ ਵਛ, ਕਹਿੰਦੇ ਵਛ ਹੋਵੇਗਾ, ਤੇਰੇ ਘਰ ਪੁੱਤਰ ਹੋਵੇਗਾ ਪਰ ਬਲੀ ਦੇਣੀ ਪਵੇਗੀ ਬੰਦੇ ਦੀ। ਕਹਿੰਦੇ ਠੀਕ ਹੈ। ਉਸ ਸਮੇਂ ਦੇ ਰਾਜੇ ਜਿਹੜੇ ਧਰਮੀ ਹੁੰਦੇ ਸਨ, ਆਪਣੇ ਦੇਸ਼ ਦੀ ਪਬਲਿਕ ਨੂੰ ਆਪਣੇ ਪਰਿਵਾਰ ਸਮਝਦੇ ਸਨ, ਆਪਣੀ ਪਬਲਿਕ ਦੀ ਰੱਖਿਆ ਕਰਦੇ ਹਨ, ਖਿਆਲ ਦਿੰਦੇ ਆਪਣੀ ਪਬਲਿਕ ਦੇ ਪ੍ਰਤੀ। ਅੱਜ ਦੇ ਸਮੇਂ ਵਾਲੇ ਰਾਜੇ ਨਹੀਂ ਸਨ, ਜਿਹੜੇ ਆਪ ਹੀ ਕਾਤਲ ਹਨ। ਤੁਸੀਂ ਆਪ ਨੇ ਸੁਣਿਆ ਹੋਣਾ, ਸਾਰੇ ਆਲ ਵਰਲਡ ਵਿੱਚ ਹੀ ਸਾਰੀ ਫੈਲੀ ਹੋਈ ਹੈ ਖਬਰ, ਭਾਈ ਪਰਮਿੰਦਰ ਸਿੰਘ ਜਾਂ ਤਖਲ ਝੋਟਾ ਸੀ, ਜਿਨ੍ਹਾਂ ਨੇ ਨਸ਼ੇ ਦੇ ਵਿਰੁੱਧ ਬੜਾ ਵੱਡਾ ਬੀੜਾ ਚੁੱਕਿਆ ਹੋਇਆ ਸੀ ਅਤੇ ਉਸੇ ਹੀ ਨਸ਼ਾ ਵੇਚਣ ਵਾਲਿਆਂ ਤਸਕਰਾਂ ਨੇ ਹੀ ਰੋਕਣ ਦੇ ਸਮੇਂ ਉਹਨੂੰ ਗੋਲੀਆਂ ਮਾਰ ਦਿੱਤੀਆਂ। ਇਹ ਵੱਡੇ ਵੱਡੇ ਜਿਹੜੇ ਜਿਹੜੇ ਨਸ਼ੇ ਦਾ ਦੇ ਤਸਕਰ ਹਨ, ਇਹ ਸਾਰੇ ਸਰਕਾਰਾਂ ਦੀ ਸ਼ਹਿ ਦੇ ਨਾਲ ਚੱਲਦੇ ਹਨ ਅਤੇ ਸਰਕਾਰਾਂ ਅੱਖੀਂ ਘੱਟਾ ਪਾਉਣ ਵਾਸਤੇ ਜਿਹੜੇ ਛੋਟੇ ਛੋਟੇ ਨਿੱਕੇ ਨਿੱਕੇ ਵਪਾਰੀ ਆ ਨਸ਼ਿਆਂ ਦੇ, ਉਹਨਾਂ ਦੇ ਘਰ ਢਾ ਦਿੰਦੇ ਆ, ਜੇਲ੍ਹ ਦੇ ਦਿੰਦੇ ਆ। ਲੇਕਿਨ ਜਿਹੜਾ ਵੱਡੀ ਖੇਪਾਂ ਲੈ ਕੇ ਆਉਂਦੇ ਆ ਉਹਨਾਂ ਨੂੰ ਕੁਛ ਨਹੀਂ ਕਹਿੰਦੇ, ਉਹਨਾਂ ਦੇ ਵਿੱਚ ਇੰਨਾ ਹਿੱਸਾ ਹੁੰਦਾ ਇਹਨਾਂ ਦਾ। ਲੇਕਿਨ ਪਿਛਲੇ ਸਮੇਂ ਜਿਹੜੇ ਸੀ ਰਾਜੇ ਧਰਮੀ ਹੁੰਦੇ ਸਨ, ਰਾਜੇ ਨੇ ਸੋਚਿਆ ਕਿ ਪਬਲਿਕ ਦੀ ਅਤੇ ਰੱਖਿਆ ਕਰਨ ਵਾਲਾ ਰਾਜਾ ਹੁੰਦਾ, ਜੇ ਪਬਲਿਕ ਦੇ ਆਪਣੇ ਵਿੱਚੋਂ ਕਿਸੇ ਦੇਸ਼ ਦੇ ਵਿਅਕਤੀ ਦੀ ਮੈਂ ਬਲੀ ਦਵਾਵਾਂਗਾ ਤਾਂ ਫਿਰ ਮੈਂ ਰਾਜਾ ਕਹਦਾ ਇਹਨਾਂ ਦਾ, ਫਿਰ ਤਾਂ ਮੈਂ ਕਸਾਈ ਹੋ ਗਿਆ ਆਪਣੀ ਪ੍ਰਜਾ ਦਾ ਹੀ। ਉਹਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਕੋਈ ਵੀ ਬੰਦਾ ਜਦੋਂ ਬਾਹਰਲੇ ਦੇਸ਼ ਦਾ ਆਪਣੇ ਦੇਸ਼ ਕੋਲ ਪ੍ਰਵੇਸ਼ ਹੁੰਦਾ ਉਹਨੂੰ ਪਕੜ ਕੇ ਲੈ ਆਓ, ਉਹਦੀ ਬਲੀ ਦਿੱਤੀ ਜਾਵੇਗੀ, ਆਪਣੇ ਦੇਸ਼ ਦੀ ਵਿਅਕਤੀ ਦੀ ਨਹੀਂ। ਇਹ ਰਾਜਾ ਸ਼ਿਕਾਰ ਦੇ ਮਗਰ ਲੱਗਾ ਹੋਇਆ, ਜਿਹਦੀ ਉਂਗਲ ਕੱਟੀ ਹੋਈ ਸੀ, ਪੋਟਾ ਇੱਕ ਲੱਥਾ ਹੋਇਆ ਉਂਗਲ ਦਾ, ਇਹ ਜਦੋਂ ਉਸ ਦੇਸ਼ ਵਿੱਚ ਪ੍ਰਵੇਸ਼ ਹੋਇਆ ਅਤੇ ਸਿਪਾਹੀ ਅੱਗੇ ਤਲਾਸ਼ ਵਿੱਚ ਕੋਈ ਬਾਹਰ ਦੇ ਪ੍ਰਾਂਤ ਦਾ ਦੂਸਰੇ ਦੇਸ਼ ਦਾ ਕੋਈ ਵਿਅਕਤੀ ਆਵੇ ਅਤੇ ਉਹਨੂੰ ਪਕੜ ਕੇ ਰਾਜੇ ਦੇ ਪੇਸ਼ ਕਰੀਏ, ਇਸ ਰਾਜੇ ਨੂੰ ਵੇਖ ਕੇ ਕਿ ਦੂਸਰੇ ਦੇਸ਼ ਦਾ ਵਾ, ਉਹਨੂੰ ਫੜ ਕੇ ਅਤੇ ਲੈ ਆਏ ਕੋਲ ਰਾਜੇ ਦੇ। ਰਾਜੇ ਨੇ ਜਿਹੜਾ ਮੰਤਰ ਪੜ੍ਹ ਕੇ ਜਿਹੜਾ ਬਲੀ ਲੈਣ ਵਾਲਾ ਸੀ ਉਹਨੂੰ ਬੁਲਾਇਆ, ਅਤੇ ਰਾਜੇ ਨੂੰ ਪਤਾ ਲੱਗ ਗਿਆ ਕਿ ਮੇਰੀ ਬਲੀ ਦਿੱਤੀ ਜਾਣੀ, ਹੁਣ ਮੇਰੀ ਜਾਨ ਕੁਛ ਚਿਰ ਵਾਸਤੇ ਹੈ। ਜਦੋਂ ਉਹ ਬਲੀ ਲੈਣ ਵਾਲਾ ਆਇਆ ਅਤੇ ਉਹ ਕਹਿੰਦਾ ਤਿਆਰੀ ਕਰੀਏ, ਪਹਿਲਾਂ ਇਹਦਾ ਇਸ਼ਨਾਨ ਕਰਾਉਣਾ ਜਿਹਦੀ ਬਲੀ ਦੇਣੀ ਹੈ। ਜਦੋਂ ਇਸ਼ਨਾਨ ਕਰਾਉਣ ਲੱਗੇ ਅਤੇ ਜਦੋਂ ਉਹਦੇ ਹੱਥ ਦੇਖੇ, ਇੱਕ ਹੱਥ ਦੀ ਉਂਗਲ ਦੀ ਪੋਟਾ ਨਹੀਂ ਹੈ, ਲੱਥਾ ਹੋਇਆ,

0: ਉਹ ਕਹਿੰਦਾ ਨਹੀਂ ਜੀ, ਇਸ ਵਿਅਕਤੀ ਦੀ ਬਲੀ ਨਹੀਂ ਦਿੱਤੀ ਜਾਣੀ ਕਿਉਂਕਿ ਅੰਗ ਭੰਗ ਹੈ। ਸਾਰੇ ਅੰਗ ਪੂਰੇ ਹੋਣ ਤਾਂ ਉਹਦੀ ਬਲੀ ਜਿਹੜੀ ਆ ਉਹ ਚੜ੍ਹ ਸਕਦੀ ਆ, ਪ੍ਰਮਾਣਨੀ ਤੇ ਅਧੂਰੇ ਅੰਗ ਵਾਲੀ ਦੀ ਬਲੀ ਦਿੱਤੀ ਨਹੀਂ ਜਾ ਸਕਦੀ, ਇਹਨੂੰ ਛੱਡ ਦਿਓ ਇਹਨੂੰ। ਜਦੋਂ ਉਹਨਾਂ ਇਹਨੂੰ ਰਾਜੇ ਨੂੰ ਛੱਡਿਆ ਤਾਂ ਉਸ ਰਾਜੇ ਦੇ ਮਨ ਵਿੱਚ ਉਹ ਗੱਲ ਆ ਗਈ ਯਾਦ, ਕਹਿੰਦੇ ਮੇਰੇ ਵਜ਼ੀਰ ਨੇ ਜਦੋਂ ਮੇਰੀ ਉਂਗਲ ਕੱਟੀ ਗਈ ਤਾਂ ਮੈਨੂੰ ਕਿਹਾ ਜੋ ਪਰਮਾਤਮਾ ਕਰਦਾ ਚੰਗਾ ਹੀ ਕਰਦਾ, ਭਲਾ ਹੀ ਕਰਦਾ, ਚੰਗਾ ਹੀ ਹੋਇਆ ਰਾਜਨ, ਅਤੇ ਮੈਂ ਗੁੱਸਾ ਕਰਕੇ ਅਤੇ ਉਹਨੂੰ ਜੇਲ੍ਹ 'ਚ ਦੇ ਦਿੱਤਾ। ਹੁਣ ਮੈਂ ਜਾਂਦਿਆਂ ਪਹਿਲਾਂ ਉਹਨੂੰ ਜੇਲ੍ਹ 'ਚੋਂ ਕੱਢਣਾ ਹੈ। ਮੇਰੀ ਉਂਗਲ ਕੱਟੀ ਹੀ ਤਾਂ ਉਹਨੇ ਕਿਹਾ ਭਲਾ ਹੋਇਆ, ਜੇ ਮੇਰੀ ਉਂਗਲ ਨਾ ਕੱਟੀ ਦੀ ਤਾਂ ਮੇਰੀ ਬਲੀ ਹੋ ਜਾਣੀ ਸੀ, ਅੱਜ ਮੇਰੀ ਮੌਤ ਸੀ। ਪਰਮਾਤਮਾ ਨੇ ਜੋ ਕੀਤਾ ਚੰਗਾ ਕੀਤਾ, ਪਰ ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ। ਪਰ ਉਹ ਮੇਰਾ ਵਜ਼ੀਰ ਜਿਹੜਾ ਧਰਮੀ ਸੀ ਆ, ਉਹਨੂੰ ਇਸ ਗੱਲ ਦਾ ਵਿਸ਼ਵਾਸ ਸੀ ਪਰਮਾਤਮਾ 'ਤੇ। ਪਰ ਜਾਂਦਾ ਉਹਨੂੰ ਪਹਿਲਾਂ ਰਿਹਾ ਕਰਾਂਗਾ ਅਤੇ ਆਪਣੇ ਉਹਦੇ 'ਤੇ ਉਹਨੂੰ ਬਹਾਲ ਕਰਾਂਗਾ। ਤੁਰਿਆ ਤੁਰਿਆ ਜਾਂਦਾ, ਨਾਲ ਵਿਚਾਰ ਕਰੀ ਜਾਂਦਾ, ਨਾਲੇ ਕਹਿੰਦਾ ਚਲੋ ਇਹ ਤਾਂ ਗੱਲ ਸਪਸ਼ਟ ਹੋ ਗਈ ਆ ਨਾ ਕਿ ਮੇਰੀ ਉਂਗਲ ਕੱਟੀ ਗਈ, ਮੈਨੂੰ ਤਕਲੀਫ ਹੋਈ ਉਸ ਟਾਈਮ 'ਤੇ, ਪਰ ਹੁਣ ਮੇਰੀ ਜਾਨ ਬਚ ਗਈ। ਉਹ ਕੇਵਲ ਪੋਟੇ ਦੀ ਕੱਟਣ ਦੇ ਨਾਲ ਇੰਨੀ ਕੁ ਤਕਲੀਫ ਨਾ ਮਾਰਨ ਮੇਰਾ ਸਾਰਤਾ। ਪਰ ਜਦੋਂ ਮੈਂ ਉਹਨੂੰ ਜੇਲ੍ਹ ਦਿੱਤੀ, ਉਮਰ ਕੈਦ ਕਰ ਦਿੱਤੀ ਆ, ਅਤੇ ਉਦੋਂ ਵੀ ਉਹ ਕਹਿੰਦਾ ਵੀ ਜੋ ਪਰਮਾਤਮਾ ਕਰਦਾ ਚੰਗਾ ਹੀ ਕਰਦਾ, ਭਲਾ ਹੀ ਕਰਦਾ। ਉਹ ਜੇਲ੍ਹ 'ਚ ਆਪਣੀ ਕੈਦ ਨੂੰ ਵੀ ਉਹਨੇ ਭਲਾ ਹੀ ਕਿਹਾ, ਉਹ 'ਚ ਕਿਹੜੇ ਭਲੇ ਵਾਲੀ ਗੱਲ ਸੀ? ਚਲੋ ਆਹ ਤਾਂ ਉਂਗਲ ਦੀ ਤਾਂ ਸਰੇਆਮ ਸਪਸ਼ਟ ਹੋ ਗਿਆ ਨਾ ਕਿ ਉਂਗਲ ਨਾ ਕੱਟੀ ਦੀ ਤਾਂ ਮੇਰੀ ਅੱਜ ਬਲੀ ਸੀ। ਅਤੇ ਉਹਨੂੰ ਪੁੱਛਾਂਗਾ ਜਾ ਕੇ ਰਿਹਾ ਕਰਕੇ ਕਿ ਇਹ ਤਾਂ ਸਪਸ਼ਟ ਹੋ ਗਈ ਗੱਲ, ਲੇਕਿਨ ਤੈਨੂੰ ਜੇਲ੍ਹ 'ਚ ਬੰਦ ਕਰਤਾ ਤਾਂ ਤੂੰ ਕਹਿੰਦਾ ਵੀ ਪਰਮਾਤਮਾ ਜੋ ਕਰਦਾ ਭਲਾ ਹੀ ਕਰਦਾ, ਚੰਗਾ ਹੀ ਹੋਇਆ, ਇਹ 'ਚ ਚੰਗਿਆਈ ਵਾਲੀ ਕਿਹੜੀ ਗੱਲ ਸੀ? ਇਹ ਬਾਰੇ ਪੁੱਛਾਂਗਾ ਉਹਨੂੰ। ਜਦੋਂ ਰਾਜੇ ਨੇ ਆ ਕੇ ਅਤੇ ਆਪਣੇ ਉਸ ਵਜ਼ੀਰ ਨੂੰ ਜੇਲ੍ਹ 'ਚੋਂ ਰਿਹਾ ਕਰਕੇ ਅਤੇ ਆਪਣੇ ਅਹੁਦੇ 'ਤੇ ਉਹਨੂੰ ਬਹਾਲ ਕਰ ਦਿੱਤਾ, ਅਤੇ ਇਹ ਗੱਲ ਕਹੀ ਕਿ ਜੋ ਤੁਸੀਂ ਕਿਹਾ ਸੀ ਕਿ ਜੋ ਪਰਮਾਤਮਾ ਕਰਦਾ ਚੰਗਾ ਹੀ ਕਰਦਾ, ਇਹ ਪਰਮਾਤਮਾ ਵਾਹਿਗੁਰੂ ਨੇ ਚੰਗਾ ਕੀਤਾ ਕਿ ਮੇਰੀ ਪੋਟਾ ਕੱਟਿਆ ਗਿਆ ਅਤੇ ਮੈਂ ਬਲੀ ਤੋਂ ਬਚ ਗਿਆ, ਮੇਰੀ ਜਾਨ ਜਾਂਦੀ ਰਹਿਣੀ ਸੀ। ਪਰ ਇਹ ਵਜ਼ੀਰ ਤੂੰ ਇਹ ਦੱਸ ਕੇ ਜਦੋਂ ਤੈਨੂੰ ਜੇਲ੍ਹ ਕੀਤੀ ਆ ਅਤੇ ਤੂੰ ਕਿਹਾ ਵੀ ਪਰਮਾਤਮਾ ਜੋ ਕਰਦਾ ਚੰਗਾ ਕਰਦਾ ਭਲਾ ਕਰਦਾ, ਇਹ 'ਚ ਭਲੇ ਵਾਲੀ ਗੱਲ ਕੋਈ ਨਹੀਂ ਨਾ ਹੈਗੀ। ਗਾੜੀਓ ਵਜ਼ੀਰ ਕਹਿੰਦਾ ਰਾਜਨ ਮੈਨੂੰ ਨਹੀਂ ਪਤਾ ਵੀ ਆਹ ਚਾਂਸ ਤੇਰੇ ਨਾਲ ਹੋਣਾ, ਪਰ ਮੈਨੂੰ ਇਹ ਪਤਾ ਸੀ ਕਿ ਜੋ ਪਰਮਾਤਮਾ ਕਰਦਾ ਸਾਡੇ ਵਾਸਤੇ ਚੰਗੇ ਕਰਦਾ, ਮਾੜਾ ਕਰਦਾ ਨਹੀਂ ਪਰਮਾਤਮਾ ਕਦੀ। ਸਤਿਗੁਰ ਸਭਨਾਂ ਦਾ ਭਲਾ ਮਨਾ ਜਾਂਦਾ, ਤਿਸ ਦਾ ਬੁਰਾ ਕਿਉਂ ਹੋਏ? ਪਰਮਾਤਮਾ ਬੁਰਾ ਨਹੀਂ ਕਰਦਾ ਕਿਸੇ ਦਾ ਵੀ, ਜੇ ਬੁਰਾ ਹੁੰਦਾ ਤਾਂ ਸਾਡੇ ਕਰਮਾਂ ਦੇ ਕੀਤਾ ਦਾ ਫਲ ਪ੍ਰਾਪਤ ਹੁੰਦਾ ਹੈ। ਅਤੇ ਰਾਜਨ ਮੈਨੂੰ ਨਹੀਂ ਇਹ ਗੱਲ ਦਾ ਪਤਾ, ਮੈਂ ਕੋਈ ਅੰਤਰਜਾਮੀ ਨਹੀਂ ਹਾਂ ਕਿ ਮੈਨੂੰ ਪਤਾ ਹੈ ਵੀ ਤੇਰੀ ਬਲੀ ਤੂੰ ਬਚੇਗਾ ਤਾਂ ਤੇਰੀ ਉਂਗਲ ਕੱਟ ਗਈ, ਮੈਨੂੰ ਇਹਦੇ ਬਾਰੇ ਨਹੀਂ ਪਤਾ। ਪਰ ਮੈਨੂੰ ਇਹ ਪਤਾ ਹੈ ਜੋ ਪਰਮਾਤਮਾ ਕਰਦਾ ਉਹ ਚੰਗਾ ਕਰਦਾ, ਭਲਾ ਕਰਦਾ, ਕਿਉਂਕਿ ਸਾਰੇ ਜੀਵ ਪਰਮਾਤਮਾ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ। ਪਰ ਹੁਣ ਮੈਨੂੰ ਇਹ ਗੱਲ ਦਾ ਅਹਿਸਾਸ ਹੋ ਗਿਆ, ਮੈਂ ਮੇਰੀ ਜੇਲ੍ਹ ਹੋਈ ਤਾਂ ਮੈਂ ਕਿਹਾ ਵੀ ਪਰਮਾਤਮਾ ਭਲਾ ਕਰਦਾ ਕੀ, ਤਾਂ ਮੇਰਾ ਕਿੰਨਾ ਕੁ ਬੁਰਾ ਤੋਂ ਬਚਾਅ ਹੋਵੇਗਾ, ਮੈਨੂੰ ਨਹੀਂ ਪਤਾ। ਪਰ ਜਦੋਂ ਹੁਣ ਤੁਸੀਂ ਦੱਸਿਆ ਕਿ ਮੇਰੀ ਉਂਗਲ ਕੱਟੀ ਕਰਕੇ ਮੈਂ ਬਲੀ ਤੋਂ ਬਚ ਗਿਆ, ਪਰ ਰਾਜਨ ਜਦੋਂ ਤੂੰ ਸ਼ਿਕਾਰ 'ਤੇ ਖੇਡਣ ਜਾਂਦਾ ਮੈਂ ਤੇਰੇ ਨਾਲ ਹੁੰਦਾ, ਤੇਰੇ ਬਰਾਬਰ ਘੋੜਾ ਰੱਖਦਾ, ਮੈਂ ਤੈਨੂੰ ਕਦੀ ਨਹੀਂ ਤੇਰਾ ਵਸਾਹ ਨਹੀਂ ਕਦੀ ਖਾਧਾ, ਮੈਂ ਤੇਰੇ ਨਾਲ ਹੀ ਨਾ ਹਰ ਵਕਤ। ਪਰ ਜੇ ਮੇਰੇ ਨੂੰ ਤੁਸੀਂ ਜੇਲ੍ਹ ਨਾ ਕਰ ਦਿਓ ਮੈਂ ਤੁਹਾਡੇ ਨਾਲ ਹੋਣਾ ਸੀ, ਆਪਾਂ ਦੋਨਾਂ ਨੇ ਪਕੜਿਆ ਜਾਣਾ ਸੀਗਾ, ਤੁਹਾਡੀ ਉਂਗਲ ਕੱਟੀ ਹੋਣ ਕਰਕੇ ਤੁਹਾਡੀ ਬਲੀ ਨਾ ਹੋਈ ਅਤੇ ਮੇਰੀ ਤਾਂ ਹੋ ਜਾਣੀ ਨਾ, ਮੇਰੇ ਤਾਂ ਸਾਰੇ ਅੰਗ ਠੀਕ ਆ, ਮੈਨੂੰ ਨਹੀਂ ਪਤਾ ਵੀ ਆਹ ਚਾਂਸ ਹੋਣਾ, ਚਾਂਸ ਬਾਰੇ ਮੈਨੂੰ ਕੋਈ ਨਹੀਂ ਪਤਾ, ਪਰ ਜੋ ਹੋਇਆ ਉਹਦੇ ਬਾਰੇ ਮੈਨੂੰ ਪਤਾ, ਜੋ ਕਰਦਾ ਪਰਮਾਤਮਾ ਚੰਗਾ ਹੀ ਕਰਦਾ, ਮਾੜਾ ਕਰਦਾ ਹੀ ਨਹੀਂ ਹੈ। ਇਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਹੈ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀਵਾਂ ਨੂੰ ਕਿਸੇ ਨੂੰ ਦੁੱਖ ਨਹੀਂ ਦਿੰਦਾ। ਜੇ ਸਾਨੂੰ ਦੁੱਖ ਮਿਲਦਾ ਤਾਂ ਸਾਡੇ ਕਰਮਾਂ ਕਰਕੇ, ਸਾਡੇ ਕਰਮਾਂ ਦਾ ਲੇਖਾ ਜੋਖਾ ਕਰਨ ਵਾਸਤੇ। ਉਹਦੇ ਵਿੱਚ ਵੀ ਜੇ ਆਪਾਂ ਗੁਰੂ ਦੀ ਸ਼ਰਨ ਲਵਾਂਗੇ, ਅਰਦਾਸ ਬੇਨਤੀ ਕਰਾਂਗੇ, ਬਾਣੀ ਪੜ੍ਹਾਂਗੇ, ਸਿਮਰਨ ਕਰਾਂਗੇ, ਤੇ ਸਾਡੇ ਕੀਤੇ ਕਰਮਾਂ ਦਾ ਫਲ ਨੂੰ ਵੀ ਬਦਲ ਦਿੰਦੇ ਆ, ਸੋਲੀ ਨੂੰ ਸੂਲ ਵਿੱਚ ਬਦਲ ਦਿੰਦੇ ਹਨ। ਜਿਸ ਤਰ੍ਹਾਂ ਉਹ ਰਾਜੇ ਹਰੀਚੰਦ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ 60 ਸਾਲ ਦੀ ਉਮਰ ਜਿਹੜੀ ਆ ਸੁਪਨੇ ਵਿੱਚ ਹੀ ਭੁਗਤਾ ਦਿੱਤੀ ਹੈ। ਇਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅਤੇ ਸਤਿਗੁਰੂ ਜੀ ਇੱਕ ਰੂਪ ਹਨ। ਸਤਿਗੁਰੂ ਜੀ ਜੋ ਚਾਹੁਣ ਉਹ ਕਰ ਸਕਦੇ ਹਨ। ਸਾਡੇ ਕੀਤੇ ਹੋਏ ਜਿਹੜੇ ਪਿਛਲੇ ਕਰਮ ਹਨ ਉਹਨਾਂ ਨੂੰ ਭੁਗਤਾ ਵੀ ਦਿੰਦੇ ਹੈ ਅਤੇ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਆਧਾਰ ਵੀ ਕਰ ਦਿੰਦੇ ਹਨ। ਅਤੇ ਸਤਿਗੁਰੂ ਦੀ ਬਾਣੀ ਇਹ ਕਰਕੇ ਕਹਿ ਰਹੀ ਹੈ ਕਿ ਭਾਈ ਤੂੰ ਗੁਰੂ ਦੀ ਸ਼ਰਨ 'ਚ ਆ ਕੇ ਬੇਨਤੀ ਕਰਿਆ ਕਰ, ਜੋ ਇਸ ਗੱਲ ਦਾ ਮਨ ਵਿੱਚ ਵਿਸ਼ਵਾਸ ਕਰ, ਤੇਰੇ ਅੰਦਰ ਭਰੋਸਾ ਹੋਣਾ ਚਾਹੀਦਾ ਕਿ ਪਰਮਾਤਮਾ ਜੋ ਤੁਮ ਕਰੋ ਸੋ ਹੀ ਪਲ ਹਮਰ ਹੈ, ਜੋ ਤੁਸੀਂ ਕਰਦੇ ਹੋ ਸਾਡੇ ਭਲੇ ਵਾਸਤੇ ਕਰਦੇ ਹੋ, ਸਾਡੇ 'ਚ ਐਸਾ ਵਿਸ਼ਵਾਸ ਬਣਿਆ ਰਹੇ। ਪੇਖ ਨਾਨਕ ਸੁਖ ਚਰਨਾ ਰਹੇ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਚਰਨਾਂ ਦਾ ਦਰਸ਼ਨ ਕਰਕੇ ਸਾਨੂੰ ਆਤਮ ਸੁਖ ਪ੍ਰਾਪਤ ਹੁੰਦਾ ਰਹੇ, ਤੁਸੀਂ ਆਪ ਕਿਰਪਾ ਕਰੋ। ਇਸੇ ਤਰ੍ਹਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਵਾਰ ਵਾਰ ਅਰਦਾਸ ਬੇਨਤੀ ਕਰਨ ਦੀ ਹੀ ਜਾਚ ਦੱਸਦੇ ਹੈ। ਸੰਤਨ ਕਹਿ ਸੁਨੀਅਤ ਪ੍ਰਭ ਕੀ ਬਾਤ, ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਗੁਰੂ ਕੀ ਸ਼ਰਨ 'ਚ ਆ, ਸਤਿਗੁਰੂ ਦੀ ਸ਼ਰਨ 'ਚ ਆ ਕੇ ਅਤੇ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਿਫਸਲਾ ਵਾਲੀ ਬਾਣੀ ਹੈ ਉਹਨੂੰ ਸੁਣਿਆ ਕਰ, ਪੜ੍ਹਿਆ ਕਰ। ਸੰਤਨ ਕਹਿ ਸੁਨੀਅਤ ਪ੍ਰਭ ਕੀ ਬਾਤ, ਸੰਗਤ ਵਿੱਚ ਆ ਕੇ ਅਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਿਫਸਲਾ ਵਾਲੀ ਬਾਣੀ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਕਹਾਣੀਆਂ ਸੁਣਿਆ ਕਰ। ਜਦੋਂ ਤੂੰ ਗੁਰੂ ਦੇ ਦਰ 'ਤੇ ਆ ਕੇ ਸੰਗਤ ਵਿੱਚ ਆ ਕੇ ਬਾਣੀ ਪੜ੍ਹੇਗਾ, ਸੁਣੇਗਾ, ਸੇਵਾ ਕਰੇਗਾ, ਫਿਰ ਕਥਾ ਕੀਰਤਨ ਆਨੰਦ ਮਗਲ ਧੁਨ ਪੂਰੀ ਦਿਨ ਸਰ ਰਾਤ। ਜੋ ਗੁਰੂ ਦੇ ਦਰ 'ਤੇ ਸੰਗਤ ਵਿੱਚ ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਕੀਰਤਨ, ਜੋ ਆਤਮਿਕ ਆਨੰਦ ਦੇਣ ਵਾਲਾ ਹੈ, ਜਿੱਥੇ ਸਦਾ ਹੀ ਆਤਮਿਕ ਆਨੰਦ ਦੇਣ ਵਾਲੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕੀਰਤਨ ਦੀ ਧੁਨੀ ਚੱਲਦੀ ਰਹਿੰਦੀ ਹੈ ਰਾਤ ਦਿਨ, ਪੂਰੀ ਦਿਨ ਸਰ ਰਾਤ। ਰਾਤ ਦਿਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸੇਵ ਸਲਾਹ ਹੁੰਦੀ ਹੈ ਗੁਰੂ ਦੇ ਦਰ 'ਤੇ ਸੰਗਤ ਵਿੱਚ। ਜਿਹੜੇ ਭਾਈ ਐਸੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਬੇਨਤੀਆਂ ਕਰਦੇ ਹੈ, ਸੁਨੀਅਤ ਪ੍ਰਭ ਤੋਂ ਸਗਲ ਉਦਾਹਰਨ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੁਣ ਕਰਕੇ ਸਾਡਾ ਪਾਪੀਆਂ ਦਾ ਆਧਾਰ ਹੁੰਦਾ ਹੈ। ਮੋਹ ਮਗਨ ਪਤਤ ਸੰਗ ਪ੍ਰਾਣੀ ਐਸੇ ਮਨੇ ਵਿਸਾਰਨ, ਅਸੀਂ ਮਾਇਆ ਦੇ ਮੋਹ ਵਿੱਚ ਮਸਤ ਹੋਏ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲੇ ਹੋਏ ਹਾਂ। ਮੋਹ ਮਗਨ ਪਤਤ ਸੰਗ ਪ੍ਰਾਣੀ ਐਸੇ ਮਨੇ ਵਿਸਾਰਨ, ਐਸੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਮਨੋਂ ਵਿਸਾਰਿਆ ਹੋਇਆ ਹੈ, ਪਰ ਵਿਸਾਰਨਾ ਹੈ ਮੋਹ, ਵਿਸਾਰਨਾ ਹੈ ਕਾਮ, ਕ੍ਰੋਧ, ਲੋਭ, ਇਹਨਾਂ ਵਿਕਾਰਾਂ ਨੂੰ ਵਿਸਾਰਨਾ ਹੈ, ਧਾਰਨ ਕਰਨਾ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜੋ ਸਦੀਵ ਕਾਲ ਲਈ ਕਾਇਮ ਰਹਿਣ ਵਾਲਾ ਹੈ। ਆਠ ਪਹਿਰ ਗੁਣ ਗਾਵਤ ਪ੍ਰਭ ਕੇ, ਕਾਮ ਕ੍ਰੋਧ ਇਸ ਤਨ ਤੇ ਜਾਤ। ਅੱਠੇ ਪਹਿਰ ਜੇ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਗਾਵਾਂਗੇ, ਪਰਮਾਤਮਾ ਦੀ ਸਿਫਸਲਾ ਵਾਲੀ ਬਾਣੀ ਨੂੰ ਪੜ੍ਹਾਂਗੇ, ਸੁਣਾਂਗੇ, ਫਿਰ ਸਾਡੇ ਅੰਦਰੋਂ ਇਹ ਜਿਹੜੇ ਪੰਜ ਦੁਸ਼ਮਣ ਹਨ ਜਿਹੜੇ ਸਾਡੇ ਸੁਭ ਗੁਣਾਂ ਨੂੰ ਲੁੱਟੀ ਜਾ ਰਹੇ ਹਨ, ਇਸ ਦੇਹ ਅੰਦਰ ਪੰਜ ਚੋਰ ਵਸੇ, ਕਾਮ ਕਰੋ ਲੋਭ ਓਹੰਕਾਰਾ, ਕਿ ਜਿਹੜੇ ਪੰਜ ਦੁਸ਼ਮਣ ਹਨ ਸਾਡੇ ਸ਼ੁਭ ਗੁਣਾਂ ਨੂੰ ਲੁੱਟ ਰਹੇ ਹਨ। ਅਤੇ ਸਾਧੂ ਕਹਿੰਦੇ ਪਏ ਜੇ ਅੱਠੇ ਪੈਰ ਜੇ ਗੁਰੂ ਦੇ ਸ਼ਰਨ 'ਚ ਆ ਕੇ ਪਰਮਾਤਮਾ ਦੇ ਗੁਣ ਗਾਵੇ ਗਾਉਣ ਦੇ ਨਾਲ, ਪਰਮਾਤਮਾ ਸਿਮਸਲਾ ਵਾਲੀ ਬਾਣੀ ਪੜ੍ਹਨ ਦੇ ਨਾਲ, ਇਹ ਕਾਮ ਕ੍ਰੋਧ ਇਸ ਤਨ ਤੇ ਜਾ ਸਰੀਰ ਦੇ ਵਿੱਚੋਂ ਇਹ ਜਿਹੜੇ ਕਾਮ ਕ੍ਰੋਧ ਓਂਕਾਰ ਹਨ ਇਹ ਨਾਸ ਹੋ ਜਾਂਦੇ ਆ, ਦੂਰ ਹੋ ਜਾਂਦੇ ਹਨ। ਸੁਣ ਕੇ ਜਮ ਕੇ ਦੂਤ ਨਾ ਤੇਰੇ ਛੱਡ ਜਾਏ। ਤ੍ਰਿਪਤ ਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਦ। ਜਿਹੜੇ ਭਾਈ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੀ ਬਾਣੀ ਨੂੰ ਸੁਣਦੇ ਹਨ, ਗੁਰੂ ਦੇ ਦਰਸ਼ਨ ਕਰਦੇ ਹਨ, ਉਹ ਭਾਈ ਮਾਇਆ ਦੇ ਮੋਹ ਵੱਲੋਂ ਰੱਜ ਜਾਂਦੇ ਹਨ, ਉਹਨਾਂ ਦੇ ਅੰਦਰ ਕੋਈ ਵਾਸਨਾ ਰਹਿੰਦੀ ਨਹੀਂ ਹੈ, ਉਹ ਸਦਾ ਵਾਸਤੇ ਮਾਇਆ ਵੱਲੋਂ ਰੱਜ ਜਾਂਦੇ ਹਨ। ਤ੍ਰਿਪਤ ਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਦ। ਉਹ ਜੋ ਆਤਮ ਜੀਵਨ ਦੇਣ ਵਾਲੀ ਅੰਮ੍ਰਿਤ ਪਰਮਾਤਮਾ ਦੀ ਬਾਣੀ ਹੈ, ਪਰਮਾਤਮਾ ਦਾ ਨਾਮ ਹੈ, ਜਿਹੜਾ ਸਾਰੇ ਰਸਾਂ।
1: You're listening to KRPI 1550 Radio, Ferndale, Washington.
2: 1550 KRPI Radio te chal reha hai live from Guru Nanak Sikh Gurdwara Sahib, Scott Road, Surrey.
0: Guru di kripa de naal guru di sharan ch aa jande hai, sada guru di sharan ch rehnde han, charan sharan nanak prab teri kar kripa sansang milat। ਆਣ ਕੇ ਗੁਰੂ ਦੀ ਸ਼ਰਨ 'ਚ ਆ ਕੇ ਅਰਦਾਸ ਬੇਨਤੀ ਕਰਦੇ ਹੈ, ਪਰਮਾਤਮਾ ਹੈ ਸਤਿਗੁਰੂ ਜੀ ਤੁਹਾਡੀ ਚਰਨ ਸ਼ਰਨ ਵਿੱਚ ਆਏ ਹਾਂ, ਆਪ ਕਿਰਪਾ ਕਰੋ ਮਰਸੇ ਪਾਤਸ਼ਾਹੀ ਚਰਨ ਸ਼ਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਦ। ਆਪ ਕਿਰਪਾ ਕਰਕੇ ਰਹਿਮਤ ਕਰਕੇ ਆਪਣੀ ਸੰਗਤ ਨਾਲ ਮਿਲਾ ਲਵੋ ਸਾਨੂੰ, ਸਾਨੂੰ ਆਪਣੇ ਦਰ ਘਰ ਦੀ ਹਾਜ਼ਰੀ ਆਪਣੇ ਦਰ ਘਰ ਦੀ ਸੰਗਤ ਦੇ ਨਾਲ ਸਦੀਵ ਕਾਲ ਲਈ ਜੋੜ ਲਵੋ। ਜਿਨ੍ਹਾਂ ਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਰਹਿਮਤ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਿਆ, ਆਪਣੀ ਸੰਗਤ ਵਿੱਚ ਜੋੜ ਲਿਆ, ਫਿਰ ਭਾਈ ਉਹ ਤਾਂ ਉਸ ਗੁਰਮੁਖ ਦੇ ਐਸੀ ਬਖਸ਼ ਰਹਿਮਤ ਹੋ ਜਾਂਦੀ ਹੈ। ਰੱਖ ਲਈਏ ਆਪਣੇ ਜਨ ਆਪ, ਜਿਨ੍ਹਾਂ ਨੂੰ ਪਰਮਾਤਮਾ ਨੇ ਕਿਰਪਾ ਕਰਕੇ ਗੁਰੂ ਦੇ ਰਾਹੀਂ ਆਪਣੇ ਸੇਵਕ ਬਣਾ ਕੇ ਆਪਣੇ ਚਰਨਾਂ 'ਚ ਜੋੜ ਲਿਆ ਹੈ, ਫਿਰ ਭਾਈ ਕਰ ਕਿਰਪਾ ਹਰ ਹਰ ਨਾਮ ਦੀਨੋ। ਫਿਰ ਸਤਿਗੁਰੂ ਜੀ ਕਿਰਪਾ ਕਰਕੇ ਦਰ 'ਤੇ ਆਏ ਹੋਏ ਆਪਣੇ ਸੇਵਕ ਨੂੰ, ਆਪਣੇ ਜਨ ਨੂੰ ਉਸ ਪਰਮਾਤਮਾ ਅਕਾਲ ਪੁਰਖ ਭਾਈ ਦੇ ਨਾਮ ਦੀ ਦਾਤ ਬਖਸ਼ ਦਿੰਦੇ ਹਨ। ਫਿਰ ਬਿਨਸ ਗਏ ਸਭ ਸੋਗ ਸੰਤਾਪ, ਫਿਰ ਸਾਰੇ ਜਿੰਨੇ ਦੁੱਖ ਹਨ, ਰੋਗ ਹਨ, ਸੋਗ ਹਨ, ਝੋਰੇ ਹਨ, ਚਿੰਤਾ ਹੈ, ਇਹ ਸਾਰੇ ਭਾਈ ਨਾਸ ਹੋ ਜਾਂਦੇ, ਫਿਰ ਦੂਰ ਹੋ ਜਾਂਦੇ ਹਨ ਜਿਹੜੇ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੀ ਬਾਣੀ ਨਾਲ ਜੁੜਦੇ ਹਨ। ਫਿਰ ਸਤਿਗੁਰੂ ਜੀ ਕਿਰਪਾ ਕਰਦੇ ਰਹਿਮਤ ਕਰਦੇ ਹੈ। ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਦੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਇੱਕ ਇੱਕ ਬਾਣੀ ਦਾ ਲਫਜ਼ ਇੱਕ ਇੱਕ ਲਗ ਮਾਤਰ ਸਾਨੂੰ ਕੇਵਲ ਆਤਮ ਜੀਵਨ ਦੀ ਜਾਂਚ ਦੱਸਦੇ ਹਨ। ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਜੋਦੜੀ ਕਰਨ ਦੀ ਸਾਨੂੰ ਜਾਂਚ ਦੱਸਦੇ ਹੈ, ਢੰਗ ਦੱਸਦੇ ਹੈ ਕਿ ਗੁਰੂ ਕੇ ਸਿੱਖ ਨੇ ਗੁਰੂ ਅੱਗੇ ਪਰਮਾਤਮਾ ਵਾਹਿਗੁਰੂ ਅੱਗੇ ਕਿਸ ਤਰ੍ਹਾਂ ਤਰਲਾ ਕਰਨਾ, ਕਿਸ ਤਰ੍ਹਾਂ ਬੇਨਤੀ ਕਰਨੀ ਹੈ, ਸਾਡੇ ਵਿੱਚ ਕਿੰਨੇ ਔਗਣ ਹਨ, ਅਸੀਂ ਔਗਣਾਂ ਦੇ ਭਰੇ ਹੋਏ ਹਨ, ਗੁਣ ਸਾਡੇ ਵਿੱਚ ਇੱਕ ਵੀ ਨਹੀਂ, ਭਲੇ ਕਿ ਸਾਨੂੰ ਅਹਿਸਾਸ ਨਹੀਂ ਹੈ, ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਸਾਡੇ ਅੰਦਰ ਔਗਣ ਕਿੰਨੇ ਹਨ। ਚੰਦ ਕੁ ਜੇ ਸਾਡੇ ਅੰਦਰ ਗੁਣ ਹੋਣ ਤਾਂ ਅਸੀਂ ਉਹ ਗੁਣਾਂ ਨੂੰ ਹੀ ਅੱਗੇ ਰੱਖ ਕੇ ਚੱਲਦੇ ਹਾਂ, ਆਪਣੇ ਗੁਣ ਸ਼ੋਅ ਕਰਨਾ ਚਾਹੁੰਦੇ ਹਾਂ, ਆਪਣੇ ਔਗਣਾਂ ਨੂੰ ਨਸ਼ਰ ਕਰਨ ਤੋਂ ਹੀ ਗਰੇਜ਼ ਕਰਦੇ ਹਾਂ। ਪਰ ਜਿਨ੍ਹਾਂ 'ਤੇ ਸਤਿਗੁਰੂ ਜੀ ਕਿਰਪਾ ਕਰਦੇ ਉਹ ਭਾਈ ਆਪ ਗੁਰੂ ਦੇ ਦਰ 'ਤੇ ਆ ਕੇ ਆਪਣੇ ਸਾਰੇ ਗੁਨਾਹ ਔਗਣ ਗੁਰੂ ਅੱਗੇ ਰੱਖ ਦਿੰਦੇ ਹਨ। हम अवगुण परे गुण ना ही, सतगुरु जी अवगुणा दे परे हुए हाँ, एक गुण साडे विच नहीं है। अमृतसर विखे विखाई अं तेरी अमृतमई बाणी जिहड़ी आत्म जीवन देने वाली है, उस परमात्मा की अमृतमई बाणी नूं छड के माया का जिहड़ा मोह रूपी जहर है उही खाई जा रहे हाँ। ये गल धन गुरु ग्रंथ साहिब पातशाह सानूं समझाउंदे आ, ते सतगुरु धन गुरु ग्रंथ साहिब पातशाह जी अमृत वेले तों जो अपने पावन पवित्र संघासना ते सुभायमान हो के प्रकाशमान हो के जो सतगुरां ने श्री मुख वाक की दात बख्शिश की है, जो सतगुरां सानूं पावन पवित्र उपदेश बख्शिश किया है, आपां सारे बड़े प्यार दे

ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਅੰਮ੍ਰਿਤੀ ਬਾਣੀ ਜੋ ਬਲਾਵਲ ਰਾਗ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 819-820 ਅੰਕ 'ਤੇ ਪ੍ਰਕਾਸ਼ਮਾਨ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਸਾਨੂੰ ਸੰਬੋਧਨ ਹੋ ਕੇ ਸਮਝਾਉਂਦੇ ਹੈ ਕਿ ਇਹ ਭਾਈ ਆਪਣੇ ਬਾਲਕ ਆਪ ਰੱਖੇ ਹਨ, ਉਹ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡਾ ਮਾਲਕ ਹੈ, ਸਾਨੂੰ ਪੈਦਾ ਕਰਨ ਵਾਲਾ ਹੈ, ਜੋ ਸਾਡਾ ਸਾਰਾ ਅਸਾਂ ਸਾਰੇ ਜੀਵਾਂ ਦਾ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਮਾਤਾ ਪਿਤਾ ਹੈ। ਅਸੀਂ ਸਾਰੇ ਜੀਵ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਹਾਂ। ਏਕ ਪਿਤਾ ਏਕ ਕੇ ਹਮ ਬਾਰਕ, ਸਾਡਾ ਸਾਰਿਆਂ ਦੇ ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਿਤਾ ਹੈ। ਅਸੀਂ ਸਾਰੇ ਉਸ ਪਰਮਾਤਮਾ ਵਾਹਿਗੁਰੂ ਦੇ ਬੱਚੇ ਹਾਂ, ਆਪਣੇ ਬਾਲਕ ਆਪ ਰੱਖਿਆ ਨੂੰ ਪਰਮਾਤਮਾ ਅਕਾਲ ਪੁਰਖ ਆਪ ਹੀ ਅਸਾਂ ਜੀਵਾਂ ਨੂੰ ਆਪਣੇ ਬੱਚਿਆਂ ਦੀ ਆਪ ਹੀ ਪਰਮਾਤਮਾ ਰੱਖਿਆ ਕਰਦਾ ਹੈ, ਜੋ ਪਰਿਪੂਰਨ ਵਿਆਪਕ ਹੈ, ਹਰ ਜਗ੍ਹਾ 'ਤੇ ਮੌਜੂਦ ਹੈ, ਜੋ ਸਭ ਨੂੰ ਪੈਦਾ ਕਰਨ ਵਾਲਾ, ਜੋ ਸਭ ਦੀ ਰੱਖਿਆ ਕਰਨ ਵਾਲਾ ਹੈ, ਸਭ ਦੀ ਸੰਭਾਲ ਕਰਨ ਵਾਲਾ ਹੈ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਆਪਣੇ ਜੀਵਾਂ ਦੀ ਰੱਖਿਆ ਕਰਦਾ ਹੈ। ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਪਈ ਸੇਵ। ਇਹ ਭਾਈ ਜਿਹੜੇ ਗੁਰੂ ਦੀ ਸ਼ਰਨ ਚ ਆ ਕੇ ਗੁਰੂ ਦੇ ਰਾਹੀਂ ਜੋ ਸੇਵਾ ਸਿਮਰਨ ਕਰਦੇ ਹਨ, ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਹੈ, ਫਿਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ, ਗੁਰੂ ਦੀ ਅੰਮ੍ਰਿਤਮਈ ਬਾਣੀ ਪੜ੍ਹਨ ਦੇ ਨਾਲ ਸੁੱਖ ਸ਼ਾਂਤ ਸਹਿਜ ਆਨੰਦ ਪਏ। ਫਿਰ ਭਾਈ ਐਸੇ ਪਰਮਾਤਮਾ ਵਾਹਿਗੁਰੂ ਦੇ ਨਾਮ ਜਪਣ ਵਾਲੇ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ, ਮਨ ਟਿਕ ਜਾਂਦਾ ਹੈ, ਮਨ ਦੀ ਭਟਕਣਾ ਜਿਹੜੀ ਰੁਕ ਜਾਂਦੀ ਹੈ ਅਤੇ ਆਤਮਕ ਸੁੱਖ ਪ੍ਰਾਪਤ ਹੋ ਜਾਂਦਾ, ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ। ਉਹਦੀ ਕੀਤੀ ਹੋਈ ਸੇਵਾ ਭਗਤੀ ਦੀ ਕਮਾਈ ਪਰਮਾਤਮਾ ਅਕਾਲ ਪੁਰਖ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦੀ ਹੈ, ਸਫਲ ਹੋ ਜਾਂਦੀ ਹੈ। ਆਇਆ ਸਫਲ ਤਾਂ ਕੋ ਗਰਨੀਏ ਜਾਸ ਰਸਨ ਹਰ ਹਰ ਜਸ ਬਣੀਏ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜਿਹੜੇ ਪਏ ਗੁਰੂ ਦੀ ਸ਼ਰਨ 'ਚ ਆ ਕੇ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਬਾਣੀ ਪ੍ਰੇਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਪੜ੍ਹਦੇ ਹੈ, ਉਹਨਾਂ ਦੇ ਅੰਦਰ ਆਤਮਿਕ ਡੋਲਤਾ ਪ੍ਰਾਪਤ ਹੋ ਜਾਂਦੀ ਹੈ, ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸੇ ਤਰ੍ਹਾਂ ਫਿਰ ਉਹਨਾਂ ਦੀ ਕੀਤੀ ਹੋਈ ਪ੍ਰੇਮਾ ਭਗਤੀ ਸੇਵਾ ਸਫਲ ਹੋ ਜਾਂਦੀ ਹੈ। ਰਹਾਉ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ। ਵਿਸ਼ਰਾਮ ਦੇ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਫਰਮਾਨ ਕਰਦੇ ਹੈ, ਭਗਤ ਜਨਾਂ ਕੀ ਬੇਨਤੀ ਹੈ, ਭਾਈ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਅਰਦਾਸਾਂ ਬੇਨਤੀਆਂ ਸੁਣਦੇ ਹਨ, ਉਹ ਆਪ ਹੀ ਕਿਰਪਾ ਕਰਦੇ ਹਨ ਕਿਉਂਕਿ ਉਹ ਭਗਤਾਂ ਨਾਲ ਪਿਆਰ ਕਰਦੇ ਹਨ। ਹਰ ਜੋ ਜੁਗ ਭਗਤੋਂ ਪਾਇਆ ਪੈਜ ਰੱਖਦਾ ਹੈ ਰਾਮ ਰਾਜੇ, ਯੁੱਗਾਂ ਤੋਂ ਲੈ ਕੇ ਜਦੋਂ ਤੋਂ ਸ੍ਰਿਸ਼ਟੀ ਦੀ ਪੈਦਾ ਹੋਈ ਹੈ, ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਉਦੋਂ ਤੋਂ ਲੈ ਕੇ ਹੀ ਆਪਣੇ ਭਗਤਾਂ ਆਪਣੇ ਪਿਆਰੇ ਸੰਤਾਂ ਦੀਆਂ ਬੇਨਤੀਆਂ ਅਰਦਾਸਾਂ ਸੁਣਦੇ ਹਨ, ਆਪਣੇ ਪਿਆਰਿਆਂ ਦੀ ਹਰ ਵਕਤ ਰੱਖਿਆ ਕਰਦੇ ਹਨ। ਹਰ ਜੋ ਜੋ ਭਗਤ ਪਾਇਆ ਪੈਜ ਰੱਖਦਾ ਹੈ ਰਾਮ ਰਾਜ, ਹਰ ਨਾਸ਼ ਦੁਹਟਾ ਮਾਰਿਆ ਪ੍ਰਹਿਲਾਦ ਤਰਾਇਆ, ਆਪਣੇ ਭਗਤਾਂ ਨੂੰ ਆਂਚ ਨਹੀਂ ਆਉਣ ਦਿੰਦੇ ਕਿਉਂਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਹੈ ਕਿ ਜੇ ਉਸ ਪਰਮਾਤਮਾ ਅਕਾਲ ਪੁਰਖ ਪਿਆਰਿਆਂ ਨੂੰ ਸੰਤਾਂ ਨੂੰ ਕੋਈ ਦੁੱਖ ਦਿੰਦਾ, ਪਰਮਾਤਮਾ ਆਪਣੇ ਪਿਆਰਿਆਂ ਦਾ ਦੁੱਖ ਸਹਾਰ ਨਹੀਂ ਸਕਦੇ, ਆਪਣੇ ਪਿਆਰੇ ਭਗਤਾਂ ਨੂੰ ਸੁਖੀ ਦੇਖ ਕੇ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਨੂੰ
ਸੁੱਖ ਮਹਿਸੂਸ ਕਰਦੇ ਹਨ। ਜਿਹੜੇ ਪਰਮਾਤਮਾ ਕਾਰ ਸਭ ਨੂੰ ਸੁੱਖ ਦੇਣ ਵਾਲੇ ਹਨ, ਉਹ ਆਪਣੇ ਪਿਆਰੇ ਭਗਤਾਂ ਦੇ ਅਨੁਸਾਰ ਹੀ ਸੁੱਖ ਦੁੱਖ ਮਹਿਸੂਸ ਕਰਦੇ ਹਨ। ਜੇ ਪਰਮਾਤਮਾ ਦੇ ਭਗਤ ਨੂੰ, ਸੰਤ ਨੂੰ ਕੋਈ ਦੁੱਖ ਦਿੰਦਾ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਮਹਿਸੂਸ ਕਰਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਆਪਣੇ ਭਗਤਾਂ ਨੂੰ ਸੁਖੀ ਦੇਖ ਕੇ ਪਰਮਾਤਮਾ ਸੁੱਖ ਮਹਿਸੂਸ ਕਰਦਾ ਹੈ। ਅਤੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੀ ਪਿਆਰਿਆਂ ਦੀ ਦੀਆਂ ਬੇਨਤੀਆਂ ਅਰਦਾਸਾਂ ਸੁਣਦੇ ਹਨ। ਰੋਗ ਮਟਾਏ ਜੀਵਾਲਿਆਨ ਜਾਂ ਕਾ ਵੱਡ ਪ੍ਰਤਾਪ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਤੇਜ ਪ੍ਰਤਾਪ ਹੈ। ਤਿੰਨਾਂ ਲੋਕਾਂ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਹੀ ਤੇਜ ਪ੍ਰਤਾਪ ਹੈ। ਤਿੰਨਾਂ ਲੋਕਾਂ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੁਕਮ ਚੱਲ ਰਿਹਾ ਹੈ। ਪਰਮਾਤਮਾ ਦੀ ਰਜ਼ਾ ਵਿੱਚ ਹੀ ਤਿੰਨਾਂ ਲੋਕਾਂ ਦੇ ਜਿਹੜੇ ਜੀਵ ਹਨ, ਪਰਮਾਤਮਾ ਦੀ ਰਜ਼ਾ ਕਰਕੇ ਹੀ ਹਨ, ਸਾਰੇ ਪਰਮਾਤਮਾ ਦੀ ਰਜ਼ਾ ਵਿੱਚ ਹੀ ਹਨ। ਐਸਾ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਬਹੁਤ ਵੱਡੇ ਤੇਜ ਪ੍ਰਤਾਪ ਵਾਲਾ ਹੈ, ਰੋਗ ਮਟਾਏ ਜੀਵਾਲੇ, ਉਹ ਆਪ ਹੀ ਕਿਰਪਾ ਕਰਕੇ ਰਹਿਮਤ ਕਰਕੇ ਆਪਣੇ ਪਿਆਰੇ ਭਗਤਾਂ ਨੂੰ ਦੇ ਅੰਦਰ ਜਿਹੜਾ ਰੋਗ ਆ ਉਹਨੂੰ ਦੂਰ ਕਰ ਦਿੰਦੇ ਹਨ। ਜਿਹੜਾ ਵੀ ਗੁਰੂ ਦੀ ਸ਼ਰਨ 'ਚ ਆਉਂਦਾ ਹੈ, ਸਤਿਗੁਰੂ ਜੀ ਕਿਰਪਾ ਕਰਕੇ ਪਰਮਾਤਮਾ ਗੁਰੂ ਦੇ ਰਾਹੀਂ ਪਰਮਾਤਮਾ ਜਿਹੜਾ ਉਸ ਜੀਵ ਦੇ ਅੰਦਰੋਂ ਜਨਮਾਂ ਜਨਮਾਂ ਦੇ ਜਿਹੜੇ ਇਹ ਕਾਮ ਕਰੋ ਲੋਭ ਮੋਹਕਾਰ ਦੇ ਰੋਗ ਹਨ, ਉਹਨਾਂ ਨੂੰ ਦੂਰ ਕਰਦੇ ਬਟਾ ਦਿੰਦੇ ਹਨ। ਕਿਉਂਕਿ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ ਹੈ ਕਿ ਸਤਿਗੁਰੂ ਜੀ ਸਭ ਤੋਂ ਵੱਡੇ ਜਿਹੜੇ ਵੈਦ ਹਨ, ਅਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਪਾਵਨ ਫਰਮਾਨ ਹੈ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸੇ ਅਵਗੁਣਿਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸਤਿਗੁਰੂ ਜੀ ਪੂਰੇ ਵੈਦ ਹਨ। ਜਿਹੜੇ ਨਾ ਸਾਧੇ ਜਾਣ ਵਾਲੇ ਜਿਹੜੇ ਪੰਜ ਰੋਗ ਹਨ, ਕਾਮ ਕ੍ਰੋਧ ਮੋਹਕਾਰ, ਉਹਨਾਂ ਨੂੰ ਸਾਧਣ ਵਾਲੇ ਹਨ। ਇਸੇ ਤਰ੍ਹਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਿਹੜੇ ਜੀਵ ਗੁਰੂ ਦੀ ਸ਼ਰਨ 'ਚ ਪੈਂਦੇ ਹਨ, ਗੁਰੂ ਦੀ ਸ਼ਰਨ 'ਚ ਪਾ ਕੇ ਉਹਨਾਂ ਨੂੰ ਭਾਈ ਰੋਗ ਮਟਾਏ ਜੀ ਵਾਲੇ, ਉਹਨਾਂ ਦੇ ਅੰਦਰੋਂ ਸਾਰੇ ਰੋਗ ਦੂਰ ਕਰ ਦਿੰਦੇ ਹੈ ਅਤੇ ਆਤਮ ਜੀਵਨ ਦੀ ਦਾਤ ਪੁੱਛ ਦਿੰਦੇ ਹਨ। ਦੁੱਖ ਹਮਾਰੇ ਬਖਸ਼ਿਆਨ ਆਪਣੇ ਕਲ ਤਾਰੇ। ਭਾਈ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬੜਾ ਬਖਸ਼ਿੰਦ ਹੈ, ਸਾਡੇ ਦੁੱਖਾਂ ਨੂੰ ਦੇਖਦਾ ਵੀ ਹੈ, ਪਰ ਸਾਡੇ ਦੋਸ਼ਾਂ ਨੂੰ, ਸਾਡੇ ਗੁਨਾਹਾਂ ਨੂੰ ਦੇਖਦਿਆਂ ਵੀ ਉਹ ਪਰਮਾਤਮਾ ਅਕਾਲ ਪੁਰਖ ਸਾਨੂੰ ਬਖਸ਼ ਲੈਂਦਾ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਾਵਨ ਬਚਨ, ਦੁੱਖ ਨੂੰ ਦੇਖਤ ਹੈ ਪਰ ਦੇਤ ਨਾ ਹਾਰੈ। ਸਾਡੇ ਗੁਨਾਹਾਂ ਨੂੰ, ਸਾਡੇ ਔਗੁਣਾਂ ਨੂੰ, ਸਾਡੇ ਦੁੱਖਾਂ ਨੂੰ ਪਰਮਾਤਮਾ ਚੰਗੀ ਤਰ੍ਹਾਂ ਜਾਣਦਾ ਹੈ, ਦੇਖਦਾ ਵੀ ਹੈ ਜਿੰਨੇ ਅਸੀਂ ਗੁਨਾਹਗਾਰ ਹਾਂ, ਪਰ ਉਹ ਕਿਰਪਾ ਕਰਕੇ, ਰਹਿਮਤ ਕਰਕੇ ਸਾਡੇ ਦੁੱਖਾਂ ਨੂੰ ਵੇਖ ਕੇ ਵੀ ਬਖਸ਼ ਦਿੰਦੇ ਹਨ, ਕਿਉਂਕਿ ਉਹਦਾ ਬਿਰਧ ਹੈ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਦਾ ਪਾਵਨ ਫਰਮਾਨ ਹੈ, ਸਤਿਗੁਰੂ ਦਇਆ ਨਿਧ ਮਹਿਮਾ ਗਾਦ ਬੋਧ, ਸਤਿਗੁਰੂ ਦੀ ਦਇਆ ਦੇ ਅਥਾਹ ਖਜ਼ਾਨੇ ਹਨ ਕਿ ਜਿਹੜਾ ਵੀ ਗੁਰੂ ਦੇ ਦਰ 'ਤੇ ਆਉਂਦਾ ਹੈ, ਸਤਿਗੁਰੂ ਜੀ ਕਿਰਪਾ ਕਰਕੇ, ਦਇਆ ਕਰਦੇ, ਮਿਹਰ ਕਰਕੇ ਸਾਡੇ ਜਨਮਾਂ ਜਨਮਾਂ ਦੇ ਕੀਤੇ ਕਰੋੜਾਂ ਅਪਰਾਧ, ਕਰੋੜਾਂ ਸਾਡੇ ਅੰਦਰ ਜਿਹੜੇ ਔਗਣ ਹਨ, ਉਹ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਮਾਫ਼ ਕਰ ਦਿੰਦੇ, ਜਿਹੜਾ ਗੁਰੂ ਦੀ ਸ਼ਰਨ 'ਚ ਆ ਜਾਂਦਾ ਹੈ। ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਤੁਸੀਂ ਕਿਰਪਾ ਕਰਨ ਵਾਲੇ ਹੋ, ਦੁੱਖ ਹਮਾਰੇ ਬਖਸ਼ਿਆਨ ਆਪਣੇ ਕਲ ਧਾਰੀ। ਤੁਸੀਂ ਆਪਣੀ ਚੇਤਨ ਸੱਤਾ ਸਾਰੇ ਜੀਵਾਂ ਵਿੱਚ ਟਿਕਾਈ ਹੋਈ ਹੈ, ਤੁਹਾਡੀ ਹੀ ਤਿੰਨਾਂ ਲੋਕਾਂ ਵਿੱਚ ਤਾਕਤ ਹੈ, ਤਿੰਨਾਂ ਲੋਕਾਂ ਵਿੱਚ ਤੁਸੀਂ ਆਪਣੀ ਚੇਤਨ ਸੱਤਾ ਟਿਕਾਈ ਹੋਈ ਹੈ।
ਤੁਸੀਂ ਆਪ ਹੀ ਕਿਰਪਾ ਕਰਕੇ ਸਾਡੇ ਬੇਅੰਤ ਕਰੋੜਾਂ ਜਨਮਾਂ ਦੇ ਕੀਤੇ ਹੋਏ ਜਿਹੜੇ ਪਾਪ ਹਨ ਉਹਨਾਂ ਨੂੰ ਬਖਸ਼ ਦਿੰਦੇ ਹੋ। ਲੇਕਿਨ ਅਸੀਂ ਇੰਨੇ ਗੁਨਾਹਗਾਰ ਹਾਂ ਕਿ ਜੇ ਸਾਡੇ ਲੇਖਾ ਜੋਖਾ ਕਰੋ ਤਾਂ ਸੁੱਟ ਨਹੀਂ ਸਕਾਂਗੇ। ਲੇਖੇ ਕਤਨ ਛੁੱਟੇ ਖਿਨ ਖਿਨ ਪੂਰਨ ਹਾਰ ਬਖਸ਼ਨਹਾਰਾ ਬਖਸ਼ਣ ਨਾਨਕ ਪਾਰ ਉਤਾਰ। ਸਤਿਗੁਰੂ ਜੀ ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਬਖਸ਼ ਦਿੰਦੇ ਹੈ। ਜੇ ਅਸੀਂ ਗੁਨਾਹ ਕਰਕੇ ਵੀ ਗੁਰੂ ਦੇ ਸ਼ਰਨ 'ਚ ਆ ਕੇ ਬੇਨਤੀ ਕਰੀਏ, ਆਪਣੇ ਗੁਨਾਹ ਅੱਗੇ ਰੱਖ ਦਈਏ, ਸਤਿਗੁਰੂ ਜੀ ਸਾਡੇ ਵਿੱਚ ਔਗੁਣ ਬਹੁਤ ਹਨ, ਸਾਡੇ ਗੁਨਾਹ ਬਹੁਤ ਹਨ, ਪਰ ਤੁਸੀਂ ਬਖਸ਼ਿੰਦ ਹੋ, ਬਖਸ਼ ਲਵੋ, ਅੱਗੇ ਤੋਂ ਸਮਾਪਤ ਬਖਸ਼ ਦੇਵੋ। ਮਨ ਬਾਛਤ ਫਲ ਦਿੱਤੇ ਹਨ ਨਾਨਕ ਬਲਿਹਾਰੇ। ਭਾਈ ਐਸੇ ਸਤਿਗੁਰੂ ਤੋਂ, ਐਸੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਸਦਾ ਬਲਿਹਾਰ ਜਾਈਏ, ਕੁਰਬਾਨ ਜਾਈਏ, ਜੋ ਸਾਰਿਆਂ ਨੂੰ ਦਰ 'ਤੇ ਆਇਆ ਦੀਆਂ ਮਨ ਦੀਆਂ ਮਨੋਰਥ, ਮਨ ਦੀ ਇੱਛਾ ਉਹ ਸਤਿਗੁਰੂ ਜੀ ਕਿਰਪਾ ਕਰਕੇ ਸਭ ਦੀਆਂ ਪੂਰੀਆਂ ਕਰਦੇ ਹਨ, ਸਭ ਨੂੰ ਕਿਰਪਾ ਕਰਕੇ ਰਹਿਮਤ ਕਰਕੇ ਝੋਲੀਆਂ ਭਰਦੇ ਹਨ। ਮਨ ਬਾਂਝ ਫਲ ਦਿੱਤੇ ਹਨ ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾ ਕੇ ਵਾਸਾ ਹੈ ਕਾਮ ਧਿਆਨਾ। ਸੋ ਐਸਾ ਹਰ ਧਿਆਈਏ ਮੇਰੇ ਜੀ ਜਿਹੜੇ ਤਾਂ ਸਰਵ ਸੁਖ ਪਾਵੇ ਮੇਰੇ ਮਨਾਂ, ਜਿਤੜੇ ਫਲ ਬਨ ਬਾਛੀਏ ਤੇ ਤੜੇ ਸਤਿਗੁਰ ਪਾਸ, ਪੂਰਵ ਲਿਖੇ ਪਾਵਣੇ ਸਾਚ ਨਾਮ ਦੇ ਰਾਸ। ਸਾਰੀਆਂ ਦਾਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰ 'ਤੇ ਹਨ। ਸਤਿਗੁਰੂ ਕਿਰਪਾ ਕਰਦੇ ਆਪਾਂ ਗੁਰੂ ਦੇ ਦਰ 'ਤੇ ਆ ਕੇ ਇਹੀ ਅਰਦਾਸ ਕਰੀ, ਸਤਿਗੁਰ ਕਿਰਪਾ ਕਰੋ, ਰਹਿਮਤ ਕਰਿਓ, ਸਾਨੂੰ ਬਖਸ਼ ਲਵੋ। ਜਦੋਂ ਬਖਸ਼ ਕਰ ਦੇਣਗੇ ਸਤਿਗੁਰੂ ਜੀ, ਫਿਰ ਸਾਰੀਆਂ ਦਾਤਾਂ ਬਖਸ਼ ਦੇ ਵਿੱਚ ਆ ਜਾਣਗੀਆਂ ਹਨ। ਸਤਿਗੁਰ ਕਿਰਪਾ ਕਰ ਰਹਿਮਤ ਕਰਨ, ਜੋ ਸਤਿਗੁਰ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ ਕੀਤਾ ਹੈ, ਸਾਨੂੰ ਸਤਿਗੁਰੂ ਪਏ ਗੁਰੂ ਦੇ ਦਰ 'ਤੇ ਆ ਕੇ ਇਹੀ ਅਰਦਾਸ ਬੇਨਤੀ ਕਰਿਆ ਕਰ ਕਿ ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰਿਓ, ਸਾਡੇ ਕੀਤੇ ਗੁਨਾਹ ਨੂੰ ਬਖਸ਼ ਲਵੋ ਅਤੇ ਆਪਣੇ ਨਾਮ ਦੀ ਦਾਤ ਸੇਵਾ ਸਿਮਰ ਦੀ ਦਾਤ ਝੋਲੀ 'ਚ ਪਾ ਦੇਵੋ, ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ। ਸੋ ਐਸੀ ਇੰਨੀਆਂ ਬੇਨਤੀਆਂ ਆਪਣੇ ਪ੍ਰਵਾਨ ਕਰਨੀਆਂ, ਇੱਕ ਨਹੀਂ ਅਨੇਕਾਂ ਪੁੱਲਾਂ ਹੋਈਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਗੁਰੂ ਕੀ ਸੰਗਤ ਦੀ ਬਖਸ਼ਣ ਯੋਗ ਅਦਾਸ ਦੀਆਂ ਤਮਾਮ ਪੁੱਲਾਂ ਨੂੰ ਆਪਣੇ ਬਖਸ਼ ਲੈਣਾ ਜੀ। ਹੁਣ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ, ਗੰਦਰਬੇਲ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਸਾਹਿਬ ਦੀ ਪਾਵਨ ਵਿਚਾਰ ਦੇ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ, ਉਹਨਾਂ ਦਾ ਰਾਗੀ ਜਥਾ ਆਪ ਸੰਗਤ ਨੂੰ ਗੁਰਬਾਣੀ ਕੀਰਤਨ ਦੇ ਦੁਆਰਾ ਨਿਹਾਲ ਕਰਨਗੇ। ਸਾਧ ਸੰਗਤ ਜੀ, 17 ਤਰੀਕ ਦਿਨ ਸ਼ਨੀਸ਼ਵਾਰ ਨੂੰ ਪਾਵਨ ਸੰਗਰਾਂਦ ਦਾ ਦਿਹਾੜਾ ਹੈ। ਸ਼ਾਮ ਸੰਧਿਆ ਦੇ ਸਮੇਂ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਸਮੂਹ ਸ਼ਹੀਦਾਂ ਦੀ ਯਾਦ, ਬੰਦੀ ਸਿੰਘਾਂ ਦੀ ਚੜ੍ਹਦੀ ਕਲਾ, ਰਿਹਾਈ ਦੇ ਵਾਸਤੇ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ। 18 ਤਰੀਕ ਨੂੰ ਗੁਰੂ ਘਰ ਦੇ ਮੁੱਖ ਸੇਵਾਦਾਰ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਜਰ, ਉਹਨਾਂ ਦੇ ਮਹੀਨਾਵਾਰੀ ਜੋ ਸਮਾਗਮ ਸਜਦੇ ਹਨ, ਸ਼ਾਮ ਨੂੰ ਗੁਰਬਾਣੀ ਦੇ ਜਾਪ, ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ। 23 ਤਰੀਕ ਨੂੰ ਬ੍ਰਹਮ ਗਿਆਨੀ ਗੁਰਸਿੱਖੀ ਦੇ ਥੰਮ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਹੈ। 27 ਤਰੀਕ ਨੂੰ ਧੰਨ ਧੰਨ ਰਾਮਦਾਸ ਗੁਰ, ਜਿਨ ਸਰਿਆਤ ਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੈ ਧਾਰਿਆ, ਸੋਢੀ ਸੁਲਤਾਨ ਧੰਨ ਸਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਹਨ। ਜਨਮ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰ, ਸੋ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜੋ ਹਰ ਸਾਲ ਹੀ ਯੂਥ ਕੀਰਤਨ ਦਰਬਾਰ ਸਜਾਏ ਜਾਂਦੇ ਹਨ, ਸੋ ਇਸ ਸਾਲ ਵੀ 24 ਤਰੀਕ ਨੂੰ ਸ਼ਾਮ 4 ਤੋਂ 9, 25 ਤਰੀਕ ਦਿਨ ਐਤਵਾਰ ਦੁਪਹਿਰੇ 12 ਤੋਂ 4 ਯੂਥ ਕੀਰਤਨ ਦਰਬਾਰ ਸਜੇਗਾ। 25 ਤਰੀਕ ਨੂੰ ਸਾਧ ਸੰਗਤ ਜੀਓ ਸ਼ਾਮ ਨੂੰ ਮੇਨ ਹਾਲ ਦੇ ਵਿੱਚ ਸ੍ਰੀ ਜਪਜੀ ਸਾਹਿਬ ਜੀ ਦੇ ਪਾਠਾਂ ਦੇ ਸਮੇਤ ਸ੍ਰੀ ਅਖੰਡ ਸਾਹਿਬ ਦੀ ਅਰੰਭਤਾ ਹੋਵੇਗੀ। 27 ਤਰੀਕ ਨੂੰ ਸ਼ਾਮ ਨੂੰ 5 ਵਜੇ ਭੋਗ ਪਾਏ ਜਾਣਗੇ। ਉਸ ਤੋਂ ਉਪਰੰਤ ਰਾਤ ਤੱਕ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨ ਸਜਣੇ ਹਨ। ਵੱਧ ਤੋਂ ਵੱਧ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਆਓ ਕੀਰਤਨ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਬਜ਼ੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 14.98 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸ ਗਿਵਿੰਗ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ। ਫਰੂਟੀ ਕਹਿਣਾ ਵਿਸ਼ਿਸ ਯੂ ਹੈਪੀ ਥੈਂਕਸ ਗਿਵਿੰਗ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: ਗੁਰਬਾਣੀ ਵਿਚਾਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਬਲੂਬੇਰੀ ਦੇ ਉਤਪਾਦਕ ਅਤੇ ਪ੍ਰੋਸੈਸਰ ਲਾਲੀ ਫਾਰਮਸ, ਸਵਰਗਵਾਸੀ ਰਜਿੰਦਰ ਸਿੰਘ ਲਾਲੀ ਜੀ ਦੀ ਪਵਿੱਤਰ ਯਾਦ ਵਿੱਚ। ਇਸ ਪਵਿੱਤਰ ਸੇਵਾ ਵਿੱਚ ਸਹਿਯੋਗ ਦੇਣ ਲਈ ਅਸੀਂ ਲਾਲੀ ਫਾਰਮਸ ਦੇ ਦਿਲੋਂ ਧੰਨਵਾਦੀ ਹਾਂ।
4: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ। ਬੀਸੀ ਰੈਡ ਓਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ

ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ ਤੁਹਾਡੇ ਘਰ, ਕੱਲ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਹੀ 'ਤੇ ਦੇਣਾ ਹੈ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾਹੇ, ਜੋ ਕਰ ਰਿਹਾ ਬਸ ਨੂੰ ਸਵੀਕਾਰ ਕਰ ਲੈ। ਅਕਸਰ

ਮਾਰੀ ਬਾਰੇ ਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ। ਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ ਤੇ ਵਾਪਸ ਆਏ ਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ ਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ? ਉਹ ਕਹਿਣ ਲੱਗੇ ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਹੈ ਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ, ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ ਹੈ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨਹੀਂ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਹੀਂ, ਉਹਦਾ ਪਰਚਾ ਕੀ? ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ਼ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੇ ਤਿਉਂ ਰੱਖੀਏ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀ। ਇਹ ਹੈ ਸਮਰਪਣ, ਇਹ ਤੇਰੇ ਹੱਥ 'ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ, ਨਾ ਜੋਰ, ਜੋਰ ਨਾ ਜੀਵਨ ਮਰਨ, ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ 'ਚ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ, ਮੇਰੇ ਹਰ ਜੀ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੇ, ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ, ਜਿਸ ਠਾਕੁਰ ਸਿਓ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ,

ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ, ਇੱਕ ਤਾਂ ਭਾਈ ਸਾਹਿਬ ਦੇ ਪਿੰਡ, ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ, ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋਂ ਨੰਗੀ, ਸਿਰੋਂ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ। ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ। ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ। ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ, ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ, ਉਹਨਾਂ ਦੀ ਭੈਣ ਬੀਬੀ ਤਾਰੋ ਅਤੇ ਮਾਂ, ਤਿੰਨ ਜੀ ਘਰ 'ਚ ਰਹਿੰਦੇ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ, ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ, ਕੇਸ ਖਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ, ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ, ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੁਯਮ ਜ਼ੁਬਾਨ ਕੁਨ ਅਜ ਕਰਮ, ਤਾਂ ਬਗੋਇ ਵਸ ਵਹਾਕਰਾ ਦਮ ਬਦਮ, ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ, ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ, ਇਹ ਖੁੱਲ੍ਹ ਜਾਂਦੇ ਨੇ, ਅਸੀਂ ਕਹਿੰਦੇ ਨੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ, ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਆ, ਵੀ ਇਹ ਖੁੱਲ੍ਹ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ ਹੈ।
ਉਹਨਾਂ ਕਿਹਾ ਮਾਂ ਕੇਸ ਅੱਗੋਂ ਉੱਤਰ ਮਿਲਿਆ ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ ਮੈਂ ਰੱਬ ਦੀ ਦਾਤ ਕਹਿ ਰਿਹਾ ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ ਹੱਥ ਪੈਰ ਦੰਦ ਵਾਲ ਗਣਾਇਆ ਜਿਵੇਂ ਦੰਦ ਤੇ ਹੱਥ ਪੈਰ ਨੇ ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ ਨਹੀਂ ਪਿਆਰਿਓ ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ ਅੱਜ ਵੀ ਜਿਹੜਾ ਬੰਦਾ ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ ਮੈਂ ਨਹੀਂ ਮੰਨਦਾ ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਤੂੰ ਦਾਰੂ ਪੀਤਾ ਸੀ ਹੈ ਨਾ ਜੀ ਇਹ ਅਸਲੀਅਤ ਹੈ ਮੈਂ ਆਪ ਨੂੰ ਬੇਨਤੀ ਕਰਾਂਗਾ ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ ਕੇਵਲ ਸਿੱਖ ਨਹੀਂ ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਅਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ ਮਾਂ ਨੇ ਕੇਸਾਂ ਦੀ ਸੰਭਾਲ ਕਰਨੀ ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਹੈ ਕੇਸ ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ ਅਤੇ ਪਹਿਲਾ ਦਾਨ ਹੀ ਇਹ ਕੇਸ ਦਾਨ ਅਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ ਕਿਲ੍ਹੇ ਪੰਜ ਵੱਖਰੇ ਨੇ ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ ਮਹਾਰਾਜ ਜੀ ਦੇ ਬਚਨ ਵੀ ਹੁੰਦੇ ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ ਬਹੁਤ ਸੋਹਣੇ ਕੇਸਾਂ ਵਾਲਾ ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਚਿਨ ਲੰਬੜੇ ਵਾਲਾ ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਤੇ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ ਕਿਉਂ ਖੋਪੜੀ ਲਾਈ ਗਈ ਗਰਦਨ ਕਿਉਂ ਨਾ ਲਾ ਦਿੱਤੀ ਹੱਥ ਪੈਰ ਕਿਉਂ ਨਾ ਕੱਟ ਦਿੱਤੇ ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ ਕੇਸ ਰੱਬ ਦੀ ਦਾਤ ਨੇ ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ ਸ਼ਹੀਦ ਕਰਾਏ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਅਤੇ ਕਿਹਾ ਜੋ ਮੰਗੇਗਾ ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ ਕੇਸ ਮੇਰੀ ਝੋਲੀ 'ਚ ਪਾ ਦਿਓ ਉਹ ਗੁਰਮੁਖੋ ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ ਉਹ ਮੁਸਲਮਾਨ ਹੈ ਪੀਰ ਜੀ ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰਵਾਲੀ ਨੂੰ ਕਿਹਾ ਸੀ ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ ਸ਼ਬਦ ਸੁਣਨ ਵਾਲੇ ਸੁਣ ਨਸੀਰਾਂ ਨਸੀਰਾਂ ਵਾਈਫ ਦਾ ਨਾਂ ਸੀ ਮੇਰੇ ਨਸੀਬ ਜ਼ੋਰ ਕਰ ਗਏ ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ ਯਾਰ ਨੂੰ ਪੁੱਤ ਦੇ ਕੇ ਆਇਆ ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ ਨਹੀਂ ਫਿਰ ਅਰਜ਼ ਹੈ ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨਹੀਂ ਨੂੰ ਪੜ੍ਹਨਾ ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਨਾ ਲੋਕੋ ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰ ਦਿਓ ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ ਮੇਰੀ ਫਿਰ ਬੇਨਤੀ ਹੈ ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ ਇੱਕ ਜ਼ੁਲਫ਼ ਦੇ ਵਿੱਚ ਦੀਨ ਅਤੇ ਦੁਨੀਆ ਦੋਨੋਂ ਵੱਜੇ ਹੋਏ ਨੇ ਮੈਂ ਆਪ ਨੂੰ ਬੇਨਤੀ ਕਰਾਂ ਮਾਂ ਨੇ ਕੇਸ ਪਾਲੇ ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ ਆਪ ਹਲ ਬਣਦਾ ਜੀ
ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਇਹ ਨਹੀਂ ਫੈਜ਼ਲਾਪੁਰੀ ਜਿਹਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਅਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਅਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜ੍ਹਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ੍ਹ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ। ਭਾਈ ਸਾਹਿਬ ਕਹਿੰਦੇ, ਮਾਂ ਅਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ? ਕਹਿਣ ਲੱਗੀ, ਅੱਜ ਮੈਂ ਸਿੰਘ ਦੇਖੇ ਨੇ, ਕਛਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ 'ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ ਪਤਾ ਮੈਨੂੰ ਵੀ ਹੈ, ਪੈਰਾਂ 'ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ, ਪਰ ਸਦਕ ਅਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਅਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ, ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦਾ, ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ? ਜਿਵੇਂ ਭਾਈ ਸਾਹਿਬ ਕਹਿ ਕੇ ਗਏ, ਕਿੰਨਾ ਉੱਥੇ ਚੱਲ ਰਿਹਾ, ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ ਉੱਥੇ।

ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਦੇ ਅਨੰਤ ਪਹਿਲੂ ਨੇ, ਅਨੰਤ ਰੂਪ ਨੇ, ਔਰ ਹਰ ਪਹਿਲੂ ਦੀ ਆਪਣੀ ਆਪਣੀ ਵਿਚਾਰ ਹੈ। ਧਰਮ ਦੀ ਦੁਨੀਆ ਵਿੱਚ ਕਰਮ ਦੀ ਬਹੁਤ ਵੱਡੀ ਚਰਚਾ ਹੈ। ਅੱਜ ਆਪਾਂ ਇਸ ਨੂੰ ਹੀ ਗੁਰਬਾਣੀ ਦੀ ਰੋਸ਼ਨੀ ਵਿੱਚ ਪੜ੍ਹਨ ਦੀ, ਸਮਝਣ ਦੀ, ਸੋਚਣ ਦੀ, ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹ ਪ੍ਰਭੂ ਸੱਚਾ ਹੈ, ਉਸਦਾ ਦਰਬਾਰ ਸੱਚਾ ਹੈ, ਉਸਦਾ ਨਿਆਂ ਸੱਚਾ ਹੈ। ਉਸ ਤੋਂ ਕੋਈ ਬੇਇਨਸਾਫੀ ਨਹੀਂ ਆਉਂਦੀ, ਕੋਈ ਦਬਾਅ ਪਾ ਕੇ ਉਸਦਾ ਫੈਸਲਾ ਨਹੀਂ ਬਦਲਾਇਆ ਜਾ ਸਕਦਾ, ਕੁਛ ਲਾਲਚ ਦੇ ਕੇ ਉਸਦੀ ਕਲਮ ਤੋੜੀ ਨਹੀਂ ਜਾ ਸਕਦੀ, ਕੋਈ ਹੋਰ ਕਿਸੇ ਪ੍ਰਕਾਰ ਦਾ ਲੋਭ ਲਾਲਚ ਰੱਖ ਕੇ ਉਹਦੇ ਫੈਸਲੇ ਨੂੰ, ਉਸਦੇ ਇਰਾਦੇ ਨੂੰ ਨਾ ਮੋੜਿਆ ਜਾ ਸਕਦਾ, ਨਾ ਤੋੜਿਆ ਜਾ ਸਕਦਾ। ਇਸ ਵਾਸਤੇ ਕਹਿੰਦੇ ਨੇ ਉਹ ਅਟਲ ਹੈ, ਉਸਦਾ ਨਿਆਂ ਅਟਲ ਹੈ। ਉਹ ਆਪ ਸੱਚ ਹੈ, ਉਸਦਾ ਨਿਆਂ ਸੱਚ ਹੈ। ਇਹ ਗੱਲ ਵੱਖਰੀ ਹੈ ਕਿ ਦੁਨੀਆਂ ਵਿੱਚ ਜਿੱਥੇ ਇਨਸਾਫ ਮਿਲੇ, ਸਾਰੇ ਅਰਬ ਵਿੱਚ, ਈਰਾਨ, ਅਫਗਾਨਿਸਤਾਨ ਅਤੇ ਭਾਰਤ ਵਿੱਚ, ਉਸਨੂੰ ਅਦਾਲਤ ਕਹਿੰਦੇ ਨੇ। ਅਦਲ ਕਹਿੰਦੇ ਨੇ ਇਨਸਾਫ ਨੂੰ, ਅਦਾਲਤ ਇਨਸਾਫ ਦਾ ਘਰ, ਅਖਰੀ ਅਰਥ ਇਹ ਬਣਦੇ ਨੇ। ਅਦਲ ਇਨਸਾਫ, ਅਦਾਲਤ ਇਨਸਾਫ ਦਾ ਘਰ। ਮੁਨਸਫ ਜਿਹੜਾ ਇਨਸਾਫ ਕਰੇ, ਮੁਨਸਫ ਜੋ ਇਨਸਾਫ ਕਰੇ, ਅਦਾਲਤ ਜਿੱਥੇ ਅਦਲ ਹੋਵੇ, ਜਿੱਥੇ ਇਨਸਾਫ ਹੋਵੇ। ਬਾਕੀ ਦੁਨੀਆ ਬਾਰੇ ਤਾਂ ਸ਼ਾਇਦ ਮੇਰੀ ਇਤਨੀ ਜਾਣਕਾਰੀ ਨਾ ਹੋਵੇ, ਪਰ ਭਾਰਤ ਬਾਰੇ ਮੇਰੀ ਜਾਣਕਾਰੀ ਹੈ। ਉੱਥੇ ਤਾਂ ਅਗਰ ਪੈਸੇ ਹਨ ਤਾਂ ਇਨਸਾਫ ਖਰੀਦ ਲਓ, ਅਗਰ ਤਾਕਤ ਹੈ ਤਾਂ ਇਨਸਾਫ ਖੋ ਲਓ। ਜੇ ਤਾਕਤ ਨਹੀਂ ਹੈ ਇਨਸਾਫ ਖੋਣ ਦੀ, ਅਤੇ ਜੇ ਪੈਸਾ ਨਹੀਂ ਹੈ ਇਨਸਾਫ ਖਰੀਦਣ ਦੀ, ਤਾਂ ਇਨਸਾਫ ਮੁਫਤ ਦੇ ਵਿੱਚ ਉੱਥੇ ਕਿਸੇ ਨੂੰ ਨਹੀਂ ਮਿਲਦਾ ਹੈ। ਅਤੇ ਬਹੁਤ ਸਾਰੇ ਦੇਸ਼ਾਂ 'ਚ ਵੀ ਇਸ ਤਰ੍ਹਾਂ ਨਾਮ ਹੀ ਆਉਂਦਾ ਹੈ ਅਦਾਲਤ। ਅਦਲ ਕਿੱਥੇ ਮਿਲਦਾ ਹੈ, ਇਨਸਾਫ ਕਿੱਥੇ ਮਿਲਦਾ ਹੈ? ਪਰ ਸੱਚਾ ਆਪ ਸੱਚਾ ਦਰਬਾਰ, ਪਰਮਾਤਮਾ ਸੱਚਾ ਹੈ, ਉਸਦਾ ਦਰਬਾਰ ਸੱਚਾ ਹੈ, ਉਸਦਾ ਨਿਆਂ ਵੀ ਸੱਚਾ ਹੈ। ਉਸਦੇ ਦਰਬਾਰ ਵਿੱਚ ਕੀ ਆਉਂਦਾ ਹੈ? ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸਦੇ ਦਰਬਾਰ ਵਿੱਚ ਕਰਮਾਂ ਦੀ ਵਿਚਾਰ ਆਉਂਦੀ ਹੈ, ਮਨੁੱਖ ਦੀ ਸ਼ਕਲ ਸੂਰਤ ਦੀ ਨਹੀਂ, ਮਨੁੱਖ ਦੇ ਕਰਮਾਂ ਦੀ। ਇਸ ਨੂੰ ਖੋਲ੍ਹਣ ਤੋਂ ਪਹਿਲੇ ਮੈਂ ਅਰਜ਼ ਕਰਾਂ, ਇਸ ਪ੍ਰਿਥਵੀ ਦੇ ਉੱਤੇ ਜਿਸ 'ਤੇ ਅਸੀਂ ਰਹਿੰਦੇ ਹਾਂ, ਦੋ ਤਰ੍ਹਾਂ ਦੀ ਦੁਨੀਆ ਧਰਮ ਨੇ ਮੰਨੀ ਹੈ, ਭੋਗ ਭੂਮੀ ਕਰਮ ਭੂਮੀ। ਇੱਕ ਉਹ ਜੀਵ ਨੇ ਜੋ ਸਿਰਫ ਇੰਝ ਕਹਿ ਲਓ ਜੀਵਨ ਬਤੀਤ ਕਰਨ ਲਈ ਆਏ ਨੇ, ਭੋਗ ਭੋਗਣ ਲਈ ਆਏ ਨੇ, ਖਾ ਲੈਣਾ, ਪੀ ਲੈਣਾ, ਸੋ ਲੈਣਾ ਅਤੇ ਸਰੀਰ ਦੀ ਜ਼ਰੂਰਤਾਂ ਦੀ ਪੂਰਤੀ ਕਰ ਲੈਣੀ ਹੈ, ਬਸ। ਪਸ਼ੂ ਜਗਤ ਭੋਗ ਭੂਮੀ, ਮਨੁੱਖ ਨੂੰ ਆਖਿਆ ਗਿਆ ਇਹ ਭੋਗ ਭੂਮੀ ਦੇ ਨਾਲ ਨਾਲ ਕਰਮ ਭੂਮੀ ਹੈ, ਇਹ ਕੁਝ ਭੋਗਣ ਦੇ ਨਾਲ ਨਾਲ ਕਰਨ ਲਈ ਆਇਆ ਹੈ। ਇਸ ਵਾਸਤੇ ਸਿਰਫ ਭੋਗ ਭੂਮੀ ਨਹੀਂ ਹੈ, ਭੂਮੀ ਕਹਿੰਦੇ ਧਰਤੀ ਨੂੰ, ਪਸ਼ੂ ਕੀ ਨੇ ਭੋਗਾਂ ਦੀ ਧਰਤੀ, ਮਨੁੱਖ ਕੀ ਹੈ ਕਰਮ ਭੂਮੀ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਰਮ ਭੂਮ ਮੈਂ ਭੋਵੋ ਨਾਮ, ਇਹ ਤੇ ਕਰਮ ਭੂਮੀ ਹੈ। ਮਨੁੱਖ ਕਰਮ ਭੂਮੀ ਹੈ, ਪਸ਼ੂ ਭੋਗ ਭੂਮੀ ਨੇ। ਪਸ਼ੂ ਆਪਣੇ ਕਰਮਾਂ ਅਨੁਸਾਰ ਵਿਕਾਸ ਨਹੀਂ ਕਰ ਸਕਦਾ, ਇਸ ਤਰ੍ਹਾਂ ਦੇ ਨਾ ਉਸਦੇ ਸਰੀਰ ਦੀ ਬਣਤਰ ਹੈ, ਨਾ ਹੀ ਇਸ ਤਰ੍ਹਾਂ ਉਸਦੇ ਮਨ ਦੀ ਬਣਤਰ ਹੈ। ਉਹ
विकास कर्मां दे उत्ते असवार होके नहीं कर सकता, अगां नहीं वध सकता। प्रकृति अपने सुभाव दे मुताबक उसनू अगां तोरदी है। इंज कह लो पशुआं दा विकास प्राकृतिक है, परमात्मा दी मर्यादा अनुसार है। तो वह मर्यादा क्या मनुख नाल कम नहीं करती? कम करती है। मनुख नाल परमात्मा दी सुतंत्र मर्यादा कम करती है, भी इत्थे सुनसुर सुतंत्रता दे दी है, तेरी मर्जी है तू की करना है। मनुख नू कर्म दी छोट दे दी गई, एक कर्म भूमि है। इस धरती देच जेहा बीजे सो लूणे कर्मा संदला खेत। जैसा जैसा तू बीज बोवेगा वैसा वैसा तेरे झोली देच उसका फल पवेगा, एक कर्म भूमि है। चूंकि खुल इतनी परमात्मा ने दे दी मनुख नू, तो सतपुरशां ने ब्रह्म ज्ञानियों ने कहा खुल भी ते तेरी दिती हुई है, पर साडा की, साडे कोल कुछ भी नहीं है, कुछ भी नहीं है साडे। इस तो आम लोगों ने बड़े गलत अंदाजे लाए साढ़े कुल की है, करन करावन वह आपे है। जे साढ़े कुल सुतंत्रता भी है तो उसकी दिती हुई इस हिसाब न ठीक है, करन कारण है, सब कुछ वही कर रहे हैं, पर उसने सानू खुल दिती है। तू सच भी बोल सकदा है, झूठ भी बोल सकदा है, अगां भी जा सकदा है, पिछे भी जा सकदा है, उपर भी उठ सकदा है, थले भी जा सकदा है, इतनी खुल दिती है। पर चूंकि खुल उसे दी दिती हुई है, तो जिन्हां दे अंदर ब्रह्म ज्ञान घटित होया उन्होंने कहा भी ठीक है, खुल तो दिती अगे जाण दी पिछे जाण दी, सच भी बोल सकते हैं, तेरे नाल जुड़ भी सकते हैं, तेथों दूर भी हो सकते हैं, पर खुल ते तेरी दिती हुई है ना, तेरी खुल करके तेरे तक पहुंचे ते तेरी खुल करके दूर हो गए तेथों। इस वक्त साढ़े कोल की है कुछ भी नहीं। उम्मीद है पकड़ दे आई होगी गल आपते। कई दफा सतपुरश जिस शिखर के उत्ते बोलते हैं ना, आम लोगों की वह शिखर नहीं आती, उन्होंने खड़े होने का तल कुछ होर आता है, और जिस तल तो बोल रहे होंगे ने वह तल कुछ होर है। इस वास्ते कई दफा सतपुरश कहिंदे कुछ नहीं जगत समझदा कुछ है, यह भी मैं अर्ज करते हैं। महापुरश ने आख्या कुछ है, गुरुआ ने आख्या कुछ है, जगत ने समझिया कुछ है। कारण ऐसा क्यों होया है? तालमेल नहीं बैठे। गल बहुत उच्ची सी, बहुत उच्ची सी, सिर दे उपरों लंघ गई। जद ये आख्या जाता है कर्म कर, ऐ रखवाद न कीजे रे मन, सुकृत कर कर लीजे रे मन, तू गिला क्यों करदा है? शुभ कर्म करके सुखा नाल अपनी झोली भर ले, जो कुछ तू जगत दे प्राप्त करना है कर ले, तेन खुल है, तेन धरती दिती है ते बीज बोन दी तेन खुल दे दिती है। तू केसर बीजना है कि निम बीजनी है, तू जौ बीजने ने कि चने बीजने ने, तू अंगूरां दियां बेलां लानियां ने कि किकर दे बीज बोने ने, ये तेरी मर्जी है, खुल है। तेन धरती भी दे दिती, तेनू बीज बोण की खुल भी दे दी, पर एक दफा बीज तू बो दिता ते बोण तो बाद तेनू ख्याल आवे मैं ते अंबां दे बूटे लाने सन, ला बैठा किकरां दे, अच्छा हुण परमात्मा मैथों भुल होई है, इन्हां किकरां नू ही अंब ला दे, नहीं लगणगे, ऐसा नहीं होगा। ये उसका नियम नहीं है, ये उसकी मर्यादा नहीं है। बाबा फरीद कहिंदे ने लोड़े दाख बिजोरिया किकर बीजे जट, हंडे उन कताएं दा पैंदा लोड़े पट, लांदा है बूटे किकरां दे मंगदा है अम, चरखे दिच कतदा है उन मंगदा है रेशम, हंडे उन कताएं दा पैंदा लोड़े पट। कतदा ते उन पे है, बुणदा ते उन पे है, ते मंगदा है रेशमी कपड़ा खड्डी तो, बुणदा ते किकर पे है, मंगदा अंब है। ऐसा हो है बीज मनुख दुखां ते बौंदा है,
ਮੰਗਦਾ ਸੁੱਖ ਹੈ, ਇਸ ਤਰ੍ਹਾਂ ਹੀ ਰਿਹਾ। ਔਰ ਜਦ ਇਸ ਨੂੰ ਸੁੱਖ ਮਿਲਦਾ ਨਹੀਂ ਤਾਂ ਗਿਲਿਆਂ ਨਾਲ ਭਰ ਜਾਂਦਾ, ਔਰ ਗਿਲਾ ਇਤਨਾ ਵੱਧ ਜਾਂਦਾ ਕਹਿ ਦਿੰਦਾ ਕੋਈ ਪਰਮਾਤਮਾ ਨਹੀਂ, ਕੋਈ ਈਸ਼ਵਰ ਨਹੀਂ। ਇਹ ਰਖਵਾਦ ਨ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ। ਲੇਕਿਨ ਦੂਜੇ ਤਬਕੇ ਦਾ ਮਨੁੱਖ ਐਸਾ ਕਹਿ ਦਿੰਦਾ, ਕਰਨ ਕਰਾਵਨ ਸਰਵ ਕੋ ਨਾਥ, ਉਤੇ ਆਪ ਹੀ ਨਾਥ ਹੈ, ਮਾਲਕ ਹੈ, ਸਭ ਕੁਛ ਉਸਦੇ ਹੱਥ 'ਚ ਹੈ, ਇਸ ਕਾ ਬਲ ਨਹੀਂ ਇਸ ਹਾਥ, ਕਰਨ ਕਰਾਵਨ ਸਰਵ ਕੋ ਨਾਥ। ਫਿਰ ਉਹ ਇੰਝ ਲੈ ਲੈਂਦਾ ਹੈ, ਮਨੁੱਖ ਦੇ ਹੱਥ 'ਚ ਕੀ ਹੈ? ਕੁਛ ਵੀ ਨਹੀਂ ਹੈ, ਵਾਕਈ ਕੁਛ ਨਹੀਂ ਹੈ। ਤੁਸੀਂ ਆਖੋਗੇ ਹੁਣੇ ਤਾਂ ਮੈਂ ਕਹਿ ਰਿਹਾ ਕਿ ਤੂੰ ਕਿੱਕਰ ਵੀ ਬੀਜ ਸਕਦਾ, ਅੰਬ ਵੀ ਬੀਜ ਸਕਦਾ, ਪਰ ਮੈਂ ਅਰਜ਼ ਕਰਾਂ ਫਿਰ ਵੀ ਕੁਛ ਨਹੀਂ ਹੈ ਮਨੁੱਖ ਦੇ ਹੱਥ 'ਚ। ਕਿਉਂ? ਕਿੱਕਰ ਬੀਜਣ ਦੀ ਖੁੱਲ ਵੀ ਪਰਮਾਤਮਾ ਨੇ ਦਿੱਤੀ ਹੈ, ਅੰਬਾਂ ਦੇ ਬੂਟੇ ਲਾਉਣ ਦੀ ਖੁੱਲ ਵੀ ਉਸੇ ਨੇ ਦਿੱਤੀ ਹੈ, ਖੁੱਲ ਉਸਦੀ ਦਿੱਤੀ ਹੋਈ ਹੈ। ਇਹ ਸਾਡੀ ਮਰਜ਼ੀ ਅਸੀਂ ਕੀ ਬੀਜਣਾ ਹੈ, ਪਰ ਸਾਡੀ ਮਰਜ਼ੀ ਦੀ ਇਹ ਜਿਹੜੀ ਖੁੱਲ ਹੈ ਇਹ ਵੀ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਹੈ। ਤੇ ਇਸ ਬਾਰੀਕੀ ਤੇ ਪਹੁੰਚ ਕੇ ਭਗਤਾਂ ਨੇ ਕਹਿ ਦਿੱਤਾ ਸਾਡੇ ਕੋਲ ਕੁਛ ਵੀ ਨਹੀਂ, ਜੇ ਖੁੱਲ ਵੀ ਹੈ ਤੇ ਤੇਰੀ ਦਿੱਤੀ ਹੋਈ, ਸਾਡੇ ਕੋਲ ਆਪਣਾ ਕੀ ਹੋਇਆ? ਕੁਛ ਵੀ ਨਹੀਂ। ਇਸ ਰੂਪ ਵਿੱਚ ਆਖਿਆ, ਜਿਸ ਰੂਪ ਵਿੱਚ ਅਸੀਂ ਲੈ ਲੈਂਦੇ ਹਾਂ, ਇੱਕ ਸ਼ਰਾਬ ਪੀ ਰਿਹਾ ਕਹਿੰਦਾ ਜਦੋਂ ਗੁਰੂ ਛਡਾਵੇਗਾ ਉਦੋਂ ਛੱਡ ਲਿਆਂਗਾ, ਇਹਦਾ ਮਤਲਬ ਗੁਰੂ ਅਜੇ ਤੈਨੂੰ ਇਹੀ ਆਖਦਾ ਪੀ, ਸਵੇਰੇ ਵੀ ਪੀ ਤੇ ਸ਼ਾਮੀ ਵੀ ਪੀ। ਲੋਕੀ ਕਹਿ ਦਿੰਦੇ ਜਦੋਂ ਪਰਮਾਤਮਾ ਜਗਾਏਗਾ ਉਦੋਂ ਅੰਮ੍ਰਿਤ ਵੇਲੇ ਜਾਗ ਕੇ ਜਪ ਕਰਾਂਗੇ, ਇਹਦਾ ਮਤਲਬ ਅਜੇ ਪਰਮਾਤਮਾ ਨਹੀਂ ਚਾਹੁੰਦਾ। ਜਦੋਂ ਗੁਰੂ ਚਾਹੇਗਾ ਉਦੋਂ ਨੇਕ ਕਰਮ ਕਰਾਂਗੇ, ਇਹਦਾ ਮਤਲਬ ਅਜੇ ਗੁਰੂ ਇਹੀ ਚਾਹੁੰਦਾ ਤੂੰ ਬੁਰੇ ਕਰ, ਤੂੰ ਮਾੜੇ ਕਰ। ਇਹ ਜਿਹੜੇ ਅਰਥ ਲੋਕਾਂ ਨੇ ਕੀਤੇ ਨੇ ਤੇ ਸਮਝੇ ਨੇ, ਇਹ ਉਹਨਾਂ ਦਾ ਭੁਲੇਖਾ ਹੈ। ਤੇ ਇਸ ਵਕਤ ਦੀ ਵਿਚਾਰ ਦਾ ਆਧਾਰ ਜਿਹੜੀ ਪੰਕਤੀ ਮੈਂ ਚੁਣੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਦੇ ਵਿੱਚ ਸੱਚ ਕਰਮਾਂ ਅਨੁਸਾਰ ਫੈਸਲੇ ਕਰਦਾ, ਬਾਕੀ ਕੁਛ ਵੀ ਨਹੀਂ। ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਮਹਾਤਮਾ ਬੁੱਧ ਨੇ ਇੱਥੇ ਤੱਕ ਐਲਾਨੀਆਂ ਕਹਿ ਦਿੱਤਾ, ਭਗਵਾਨ ਦੀ ਫਿਕਰ ਬਾਅਦ ਦੇ ਵਿੱਚ ਕਰੀ, ਕਰਮ ਦੀ ਫਿਕਰ ਪਹਿਲੇ ਕਰੀ। ਇੱਥੋਂ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ, ਇਹ ਨਾਸਤਿਕ ਹੈ। ਅਜੇ ਤੱਕ ਵੀ ਬ੍ਰਾਹਮਣੀ ਸਮਾਜ ਮਹਾਤਮਾ ਬੁੱਧ ਨੂੰ ਨਾਸਤਿਕ ਕਹਿੰਦਾ ਹੈ। ਪਟਨਾ ਜੰਕਸ਼ਨ ਦੇ ਬਾਹਰ ਇੱਕ ਬਹੁਤ ਵੱਡਾ ਮੰਦਰ ਬਣਿਆ ਹੈ, ਔਰ ਪਹਿਲੇ ਫੈਸਲਾ ਹੋਇਆ ਸੀ ਕਿ ਭਾਰਤ ਵਿੱਚ ਜਿਤਨੇ ਅਵਤਾਰੀ ਪੁਰਸ਼ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਮੂਰਤੀ ਸਥਾਪਨ ਕਰਨੀ ਹੈ। ਮੰਦਰ ਬੜਾ ਕਾਬਲੇ ਦੀਦ ਹੈ, ਬੜਾ ਖਰਚ ਕੀਤਾ ਹੈ, ਤਕਰੀਬਨ 15-20 ਸਾਲਾਂ 'ਚ ਤਾਮੀਰ ਹੋਇਆ ਹੈ, ਬਣ ਗਿਆ। ਅਤੇ ਹੁਣ ਮੂਰਤੀਆਂ ਸਥਾਪਨਾ ਕਰਨੀਆਂ ਸਨ, ਕ੍ਰਿਸ਼ਨ ਦੀ ਕਰ ਦਿੱਤੀ, ਰਾਮ ਦੀ ਕਰ ਦਿੱਤੀ, ਸ਼ਿਵ ਜੀ ਦੀ ਹੋ ਗਈ, ਵਿਸ਼ਨੂੰ ਦੀ ਹੋ ਗਈ, ਬ੍ਰਹਮੇ ਦੀ ਹੋ ਗਈ, ਹਨੂੰਮਾਨ ਦੀ ਹੋ ਗਈ, ਬਹੁਤ ਸਾਰੇ ਦੇਵੀ ਦੇਵਤਾਵਾਂ ਦੀ ਅੰਦਰ ਮੂਰਤੀਆਂ ਉਹ ਜੋ ਹੈ ਸਜਾਉਂਦੇ ਗਏ। ਉਹਨਾਂ ਦੇ ਨਾ ਜਦ ਇਹ ਮੂਰਤੀਆਂ ਦਾ ਆਰਡਰ ਦਿੱਤਾ ਗਿਆ ਸੀ ਤੇ ਮਹਾਤਮਾ ਬੁੱਧ ਦੀ ਮੂਰਤੀ ਵੀ ਮੰਗਾਈ, ਅਜੇ ਤੱਕ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਹ ਨਹੀਂ ਸਥਾਪਨ ਕਰਨੀ, ਇਹ ਨਾਸਤਿਕ ਹੈ, ਇਹਨੂੰ ਅੰਦਰ ਨਹੀਂ ਟਿਕਾਣਾ। ਉਹ ਮੂਰਤੀ ਵੀ ਮੰਦਿਰ ਦੇ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਸ ਮੰਦਿਰ ਵਿੱਚ ਸਥਾਪਨ ਨਹੀਂ ਹੋ ਸਕਦਾ, ਇਹ ਤੇ ਨਾਸਤਿਕ ਹੈ, ਇਹ ਤੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ। ਇਤਨੇ ਵੱਡੇ ਵਕਤ ਦੇ ਅਵਤਾਰੀ ਪੁਰਸ਼ ਨੂੰ ਨਾਸਤਿਕ ਕਿਉਂ ਆਖਿਆ? ਉਸਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਰੱਬ ਦੀ ਫਿਕਰ ਬਾਅਦ ਵਿੱਚ ਕਰਨਾ, ਪਹਿਲੇ ਕਰਮ ਦੀ ਫਿਕਰ ਕਰਨਾ, ਕਿਉਂਕਿ ਉਸਨੇ ਵੀ ਫੈਸਲਾ ਕਰਮ ਦੇ ਮੁਤਾਬਕ ਕਰਨਾ ਹੈ। ਅਤੇ ਜਦ ਕਰਮ ਦੇ ਮੁਤਾਬਕ ਹੀ ਫੈਸਲਾ ਉਸਨੇ ਕਰਨਾ ਹੈ ਤਾਂ ਉਹਦੀ ਫਿਕਰ ਇਤਨੀ ਕਰਨ ਦੀ ਲੋੜ ਨਹੀਂ, ਤੂੰ ਕਰਮ ਦੀ ਫਿਕਰ ਕਰ, ਉਸਦੇ ਹੁਕਮ ਦੀ ਫਿਕਰ ਕਰ, ਉਸਦੇ ਵਿਧਾਨ ਦੀ ਫਿਕਰ ਕਰ, ਉਸਦੇ ਬਣਾਏ ਹੋਏ ਨਿਯਮ ਦੀ ਫਿਕਰ ਕਰ, ਤੂੰ ਕਰਮ ਦੀ ਫਿਕਰ ਕਰ। ਤੋ ਬੋਧ ਭਿਕਸ਼ੂਆਂ ਦੇ ਵਿੱਚ ਇੱਕ ਵਾਕ ਪ੍ਰਚਲਿਤ ਹੋ ਗਿਆ, ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ, ਐਸਾ ਨਹੀਂ, ਕਰਮ ਹੀ ਭਗਵਾਨ ਹੈ। ਤੋ ਇਸ ਤੋਂ ਕੀ ਹੋਇਆ? ਬ੍ਰਾਹਮਣਾਂ ਨੇ ਕਹਿ ਦਿੱਤਾ ਭਗਵਾਨ ਭਗਵਾਨ ਨਹੀਂ ਹੈ, ਕਰਮ ਭਗਵਾਨ ਹੈ, ਇਹ ਤੇ ਨਾਸਤਿਕ ਨੇ।
ਅੱਜ ਤੱਕ ਸਨਾਤਨੀ ਜਗਤ ਵਿੱਚ ਮਹਾਤਮਾ ਬੁੱਧ ਦਾ ਸਨਮਾਨ ਨਹੀਂ ਬਣ ਸਕਿਆ। ਬੋਧ ਭਿਕਸ਼ੂਆਂ ਲਈ ਅੱਜ ਤੱਕ ਜਗ੍ਹਾ ਨਹੀਂ ਬਣ ਸਕੀ, ਇਹ ਤੇ ਨਾਸਤਿਕ ਹੈ। ਪਰ ਇੱਕ ਸੱਚਾਈ ਹੈ, ਅਗਰ ਉਹ ਨਾਸਤਿਕ ਹੈ ਤਾਂ ਫਿਰ ਦੁਨੀਆ 'ਚ ਕੋਈ ਵੀ ਆਸਤਿਕ ਨਹੀਂ ਹੈ। ਇਤਨੀ ਗਹਿਰੀ ਧਿਆਨ ਸਾਧਨਾ ਕਰਨ ਵਾਲਾ, ਇਤਨਾ ਭਰੋਸਾ ਰੱਖਣ ਵਾਲਾ, ਦੁਨੀਆਵੀ ਸਾਰੇ ਸੁੱਖਾਂ ਨੂੰ ਇੱਕ ਪਾਸੇ ਸੁੱਟ ਕੇ ਅਧਿਆਤਮਿਕ ਸੁੱਖ ਦੀ ਤਲਾਸ਼ ਕਰਨ ਵਾਲਾ, ਅਤੇ ਉਸਨੂੰ ਕਹਿ ਦੇਈਏ ਨਾਸਤਿਕ। ਕਿਉਂ ਕਿਹਾ ਗਿਆ? ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ। ਉਸਨੇ ਆਪਣੇ ਬੋਧ ਭਿਕਸ਼ੂਆਂ ਨੂੰ ਕਿਹਾ, ਇਹ ਫਿਕਰ ਬਾਅਦ 'ਚ ਕਰਨਾ, ਕਰਮ ਹੀ ਭਗਵਾਨ ਹੈ। ਕਿਉਂਕਿ ਜੋ ਦੁੱਖ ਮਿਲਣਾ, ਜੋ ਸੁੱਖ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ ਹੈ। ਜੋ ਆਨੰਦ ਮਿਲਣਾ, ਜੋ ਖੇੜਾ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ। ਜੋ ਗਿਆਨ ਮਿਲੇਗਾ, ਜੋ ਸ਼ਾਂਤੀ ਮਿਲੇਗੀ, ਤੁਹਾਨੂੰ ਕਰਮਾਂ ਨਾਲ ਮਿਲੇਗੀ। ਅਤੇ ਜਦ ਮਿਲਣਾ ਹੀ ਕਰਮਾਂ ਨਾਲ ਹੈ, ਤਾਂ ਫਿਰ ਕਰਮ ਦੀ ਫਿਕਰ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਤ ਕੀਤਾ ਪਾਈਏ ਆਪਣਾ ਸਾ ਗਾਲ ਬੁਰੀ ਕਿਉਂ ਗਾਲੀਏ। ਜੇ ਤੂੰ ਆਪਣਾ ਹੀ ਕੀਤਾ ਪਾਣਾ ਹੈ, ਤਾਂ ਫਿਰ ਆਪਣੇ ਕਰਤੱਵ ਪ੍ਰਤੀ ਜ਼ਰਾ ਸੁਚੇਤ ਹੋ ਜਾ। ਕਹਿੰਦੇ ਨੇ, ਮਨੁੱਖ ਹੋਵੇਗਾ ਸੁਚੇਤ, ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ। ਅਗਰ ਕਿਧਰੇ ਕਰਮਾਂ ਦੇ ਪ੍ਰਤੀ ਸੁਚੇਤ ਆਉਂਦਾ, ਤਾਂ ਦੁਨੀਆ ਇਤਨੀ ਦੁਖੀ ਨਹੀਂ ਆਉਣੀ ਸੀ। ਕਹਿੰਦੇ ਨੇ, ਹਵਾ ਵਿਆਪਕ ਹੈ, ਆਕਾਸ਼ ਵਿਆਪਕ ਹੈ, ਦੁੱਖ ਵੀ ਵਿਆਪਕ ਹੈ। ਜਿੱਥੇ ਤੱਕ ਆਕਾਸ਼ ਪਸਰਿਆ ਹੈ, ਉੱਥੇ ਤੱਕ ਹੀ ਦੁੱਖ ਹੈ। ਜਿੱਥੇ ਤੱਕ ਪਵਨ ਝੂਲਦੀ ਹੈ, ਉੱਥੇ ਤੱਕ ਹੀ ਲੋਕਾਂ ਦੇ ਘਰਾਂ 'ਚ ਦੁੱਖ ਝੂਲਦੇ ਪਏ। ਮਨੁੱਖਤਾ ਦੁਖੀ ਹੈ, ਯਾਨੀ ਇਸਦਾ ਇਹ ਮਤਲਬ ਨਹੀਂ ਕਿ ਪਸ਼ੂ ਪੰਖੀ ਦੁਖੀ ਨੇ, ਕਤਈ ਦੁਖੀ ਨਹੀਂ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕੋਈ ਪਸ਼ੂ ਦੁਖੀ ਨਹੀਂ, ਕੋਈ ਪਕਸ਼ੀ ਦੁਖੀ ਨਹੀਂ, ਕੋਈ ਕੀੜਾ ਮਕੌੜਾ ਦੁਖੀ ਨਹੀਂ। ਸਭ ਸੁੱਖ ਦੇ 'ਚ ਨੇ, ਪਸ਼ੂ ਸੁੱਖ ਦੇ 'ਚ ਜੀ ਰਹੇ ਨੇ, ਦੇਵਤੇ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ 'ਚ ਜੀ ਰਹੇ ਨੇ। ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆ 'ਚ। ਔਰ ਸਾਹਿਬਾਂ ਨੂੰ ਇੱਥੇ ਤੱਕ ਕਹਿਣਾ ਪਿਆ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਸਮੂਹ ਜਗਤ, ਮਨੁੱਖੀ ਜਗਤ, ਮੈਂ ਫਿਰ ਅਰਜ਼ ਕਰਾਂ, ਬਾਕੀ ਨਹੀਂ, ਬਾਕੀ ਸਭ ਸੁੱਖ ਦੇ 'ਚ ਨੇ। ਕਾਰਨ, ਪਸ਼ੂ ਜੋ ਜੀ ਰਿਹਾ ਲੋੜਾਂ ਦੇ ਤਲ 'ਤੇ, ਮਨੁੱਖ ਜੀ ਰਿਹਾ ਖਾਹਿਸ਼ਾਂ ਦੇ ਤਲ 'ਤੇ। ਲੋੜਾਂ ਦੀ ਪੂਰਤੀ ਨਾ ਹੋਏ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਦੀ ਪੂਰਤੀ ਨਾ ਹੋਵੇ, ਮਨੁੱਖ ਤੜਪਦਾ ਹੈ। ਬਗੌਰ ਮੁਤਾਲਾ ਕਰਨਾ, ਸਿਰਫ ਲੋੜਾਂ ਦੀ ਪੂਰਤੀ ਆਉਂਦੀ ਤੇ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਸੁਖੀ ਹੋਣਾ ਸੀ। ਉਹਨੂੰ ਪਿਆਸ ਲੱਗੀ ਹੈ, ਪਾਣੀ ਮਿਲ ਜਾਏ, ਉਹਨੂੰ ਭੁੱਖ ਲੱਗੀ ਹੈ, ਖੁਰਾਕ ਮਿਲ ਜਾਏ, ਉਹਦੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਜਾਏ, ਬਸ ਮਸਤ ਹੈ, ਸੌਂ ਜਾਂਦਾ, ਆਨੰਦ ਲੈਂਦਾ। ਪਸ਼ੂ ਸੁਖੀ ਨੇ, ਮਹਾਂਪੁਰਸ਼ ਤੇ ਦੇਵਤੇ ਆਨੰਦ ਦੇ 'ਚ ਨੇ, ਮਨੁੱਖ ਦੁੱਖ ਦੇ 'ਚ ਹੈ। ਦੁੱਖ ਸਿਰਫ ਤੁਹਾਨੂੰ ਮਨੁੱਖ ਦੀ ਦੁਨੀਆ ਵਿੱਚ ਮਿਲੇਗਾ, ਜਾਂ ਉਹਨਾਂ ਪਸ਼ੂਆਂ ਕੋਲ ਦੁੱਖ ਮਿਲੇਗਾ ਜਿਹੜੇ ਵਿਚਾਰੇ ਮਨੁੱਖ ਦੀ ਕੈਦ ਦੇ 'ਚ ਨੇ, ਮਨੁੱਖ ਦੀ ਸੰਗਤ ਵਿੱਚ ਰਹਿੰਦੇ ਨੇ। ਉਹਨਾਂ ਦੀ ਪ੍ਰਾਕਿਰਤਿਕ ਜ਼ਿੰਦਗੀ 'ਚ ਫਰਕ ਪਾ ਦਿੱਤਾ ਹੈ। ਜਿਸ ਢੰਗ ਨਾਲ ਉਹ ਜੀਵਣਾ ਚਾਹੁੰਦੇ ਨੇ, ਉਸ ਢੰਗ ਨਾਲ ਮਨੁੱਖ ਨਹੀਂ ਜੀਣ ਦਿੰਦਾ ਪਿਆ। ਉਹ ਦੁਖੀ ਹੋ ਸਕਦੇ ਨੇ, ਉਹ ਪੀੜਿਤ ਹੋ ਸਕਦੇ ਨੇ। ਵਰਨਾ ਦੁੱਖ ਸਿਰਫ ਮਨੁੱਖ ਦੇ ਕੋਲ ਹੈ, ਕਾਇਨਾਤ ਦੇ 'ਚ, ਇਸ ਬ੍ਰਹਿਮੰਡ ਦੇ 'ਚ ਦੁੱਖ ਹੋਰ ਕਿਧਰੇ ਵੀ ਨਹੀਂ ਹੈ। ਬਨਸਪਤੀ ਖੇੜੇ 'ਚ ਹੈ, ਪਸ਼ੂ ਸੁੱਖ ਦੇ 'ਚ ਨੇ, ਕੀੜੇ ਮਕੌੜੇ ਵੀ ਸੁੱਖ ਦੇ 'ਚ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇੱਕ ਬਿਸ਼ਟਾ ਦਾ ਜੰਤੂ ਵੀ ਸੁੱਖ ਦੇ 'ਚ ਹੈ, ਇੱਕ ਗੰਦਗੀ ਦੇ 'ਚ ਲਿਪਟਿਆ ਹੋਇਆ ਸੂਰ ਵੀ ਸੁੱਖ ਦੇ 'ਚ ਹੈ। ਮੈਂ ਫਿਰ ਅਰਜ਼ ਕਰਾਂ, ਇੱਕ ਮਨੁੱਖ ਦੁੱਖ ਦੇ 'ਚ ਹੈ, ਇੱਕ ਮਨੁੱਖ ਦੀ ਸੰਗਤ ਦੇ ਜਿਹੜੇ ਪਸ਼ੂ ਰਹਿ ਰਹੇ ਨੇ ਮਨੁੱਖ ਦੀ ਕੈਦ ਦੇ 'ਚ, ਉਹ ਵਿਚਾਰੇ ਦੁਖੀ ਹੋ ਸਕਦੇ ਨੇ। ਵਰਨਾ ਪਸ਼ੂ ਦੁਖੀ ਨਹੀਂ ਨੇ, ਪੰਛੀ ਦੁਖੀ ਨਹੀਂ ਨੇ। ਪਸ਼ੂ ਜੀ ਰਹੇ ਨੇ ਲੋੜਾਂ ਦੇ ਤਲ ਦੀ ਪੂਰਤੀ 'ਤੇ, ਲੋੜਾਂ ਪੂਰੀਆਂ ਹੋ ਗਈਆਂ, ਸੁਖੀ। ਮਨੁੱਖ ਲੋੜਾਂ ਦੇ ਨਾਲ ਨਾਲ ਜੀ ਰਿਹਾ ਖਾਹਿਸ਼ਾਂ ਦੇ ਤਲ 'ਤੇ। ਲੋੜਾਂ ਪੂਰੀਆਂ ਨਾ ਹੋਣ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਪੂਰੀਆਂ ਨਾ ਹੋਣ, ਮਨੁੱਖ ਬੇਚੈਨ ਹੁੰਦਾ ਹੈ, ਮਨੁੱਖ ਤੜਪਦਾ ਹੈ। ਤੇ ਖਾਹਿਸ਼ਾਂ ਦਾ ਇੱਕ ਹੋਰ ਬੜਾ ਭਿਅੰਕਰ ਨਿਯਮ ਹੈ,
ਇੱਕ ਖਾਹਿਸ਼ ਪੂਰੀ ਹੋਵੇ ਨਾ ਤੇ ਪੂਰੀ ਹੁੰਦਿਆਂ ਹੁੰਦਿਆਂ ਉਹ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਜਿਵੇਂ ਇੱਕ ਮਨੁੱਖ ਜ਼ਮੀਨ ਤੋਂ ਰੁਖਸਤ ਹੁੰਦਿਆਂ ਹੋਇਆ ਵੱਡਾ ਹੋ ਗਿਆ, ਜਵਾਨ ਹੋ ਗਿਆ, ਵਿਆਹਿਆ ਗਿਆ, ਬੁੱਢਾ ਹੋ ਗਿਆ, ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ 2-4-5-7 ਬੱਚਿਆਂ ਨੂੰ ਜਨਮ ਦੇ ਜਾਂਦਾ ਹੈ, ਪਿੱਛੇ ਆਪਣੀ ਸੰਤਤ ਛੋੜ ਜਾਂਦਾ, ਆਪਣਾ ਖੂਨ ਛੋੜ ਜਾਂਦਾ। ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ ਮਨੁੱਖ 2-4 ਬੱਚੇ ਛੋੜ ਜਾਂਦਾ ਹੈ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ, ਇੱਕ ਖਾਹਿਸ਼ ਮਰਦਿਆਂ ਮਰਦਿਆਂ 5-10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਹੁਣ ਪੂਰੀ ਇੱਕ ਹੋਈ ਹੈ ਤੇ 10 ਹੋਰ ਪੈਦਾ ਹੋਈਆਂ ਨੇ, ਫਿਰ ਉਹਨਾਂ 'ਚ ਪੂਰੀ ਇੱਕ ਹੋਈ ਹੈ ਤੇ ਫਿਰ 10-20 ਹੋਰ ਪੈਦਾ ਹੋ ਗਈਆਂ ਨੇ, ਤਾਂ ਰੋਜ਼ ਰੋਜ਼ ਤੇ ਖਾਹਿਸ਼ਾਂ ਵੱਧਦੀਆਂ ਜਾਣਗੀਆਂ, ਖਾਹਿਸ਼ਾਂ ਦੀ ਭੀੜ। ਇਸ ਤਰ੍ਹਾਂ ਜਿਵੇਂ ਮੌਤ ਦਰ ਘੱਟ ਜਾਏ ਤੇ ਜਨਮ ਦਰ ਵੱਧ ਜਾਏ ਤਾਂ ਮਨੁੱਖਾਂ ਦੀ ਭੀੜ ਹੋ ਜਾਂਦੀ ਹੈ। ਖਾਹਿਸ਼ ਪੂਰੀ ਤੇ ਕੋਈ ਕੋਈ ਹੁੰਦੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ, ਹੁੰਦੀ ਉਹ ਵੀ ਕਰਮ ਅਨੁਸਾਰ ਹੈ, ਉਂਝ ਨਹੀਂ। ਕੁਛ ਸੰਤਾਂ ਮਹਾਂਪੁਰਖਾਂ ਦੇ ਡੇਰੇ ਇਸ ਵਾਸਤੇ ਚੱਲ ਪੈਂਦੇ ਨੇ, ਜੇ 100 ਬੰਦੇ ਗਏ ਨੇ ਤੇ 60 ਦਾ ਤੇ ਉਂਝ ਹੀ ਕਰਮ ਬਣਨ ਵਾਲਾ ਹੁੰਦਾ ਹੈ, ਉਂਝ ਹੀ ਗੱਲ ਸਿਰੇ ਚੜ੍ਹਨ ਵਾਲੀ ਹੁੰਦੀ। ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ੍ਹ ਜਾਂਦੀ ਹੈ ਨਾ, ਉਹ ਕਹਿੰਦੇ ਨੇ ਇਸ ਡੇਰੇ ਕਰਕੇ, ਸੰਤ ਕਰਕੇ ਸਾਡੀ ਗੱਲ ਬਣੀ ਹੈ। ਉਹ ਫਿਰ 60 ਕਮ ਸੇ ਕਮ ਹੋਰ 60 ਨੂੰ ਲਿਆਉਂਦੇ ਨੇ, ਉਹਨਾਂ ਦੇ ਚੋਂ ਵੀ ਕੁਛ ਇੱਕ ਦੀ ਗੱਲ ਤੇ ਉਂਝ ਹੀ ਬਣਨ ਵਾਲੀ ਹੁੰਦੀ। ਜੇ ਡੇਰੇ ਨਾ ਵੀ ਜਾਂਦੇ ਤਾਂ ਵੀ ਬਣਨੀ ਸੀ, ਇਹ ਵੀ ਮਰਜ਼ ਕਰਦੇ ਹਾਂ। ਜੇ ਨਾ ਵੀ ਤੀਰਥਾਂ ਤੇ ਜਾਂਦੇ ਤਾਂ ਵੀ ਬਣਨੀ ਸੀ। ਬਸ ਪਖੰਡ ਇਸ ਤਰ੍ਹਾਂ ਦੁਨੀਆਂ ਵਿੱਚ ਵੱਧਦਾ ਹੈ ਅਗਿਆਨ ਦੇ ਆਸਰੇ ਤੇ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਤਾਂ ਇਸ ਤਰ੍ਹਾਂ ਖਾਹਿਸ਼ਾਂ ਦੀ ਭੀੜ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਪਸ਼ੂ ਲੋੜਾਂ ਦੇ ਤਲ ਤੇ ਜੀਂਦੇ ਨੇ, ਮਨੁੱਖ ਖਾਹਿਸ਼ਾਂ ਦੇ ਤਲ ਤੇ ਜੀਵਦੇ ਨੇ। ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ, ਖਾਹਿਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ। ਔਰ ਸਾਰੀਆਂ ਖਾਹਿਸ਼ਾਂ ਕਿਸ ਦੀਆਂ ਪੂਰੀਆਂ ਗਈਆਂ? ਕਤਾ ਹੀ ਨਹੀਂ, ਇੱਕ ਦਿਨ ਮਨੁੱਖ ਹੀ ਪੂਰਾ ਹੋ ਜਾਂਦਾ, ਖਤਮ ਹੋ ਜਾਂਦਾ। ਖਾਹਿਸ਼ਾਂ ਕਿੱਥੀਆਂ ਪੂਰੀਆਂ ਹੁੰਦੀਆਂ ਨੇ? ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਅਲੀ ਕਹਿੰਦਾ ਇੱਕ ਇੱਕ ਸਵਾਸ ਦੇ ਅੰਤਿਮ ਸਮੇਂ ਕਿਤਨੀਆਂ ਖਾਹਿਸ਼ਾਂ ਨਿਕਲਦੀਆਂ ਜਿਹੜੀਆਂ ਅੰਦਰ ਪਈਆਂ ਸਨ, ਜਗ੍ਹਾ ਮਲ ਕੇ ਬੈਠੀਆਂ ਸਨ, ਵੀ ਅੱਜ ਸਾਡੀ ਗੱਲ ਬਣੇਗੀ, ਅੱਜ ਸਾਡੀ ਗੱਲ ਬਣੇਗੀ। ਗੱਲ ਕੀ ਬਣਨੀ? ਉਹ ਸਵਾਸ ਹੀ ਨਿਕਲ ਗਿਆ ਹੈ। ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਮੁਖਤਸਰ ਜੋ ਹੈ, ਮੈਂ ਅਰਜ਼ ਕਰਾਂ, ਦੁੱਖ ਕੇਵਲ ਮਨੁੱਖ ਦੀ ਦੁਨੀਆਂ 'ਚ ਹੈ। ਰਿਸ਼ੀਕੇਸ਼ ਦੇ 'ਚ ਅੱਜ ਤੋਂ ਕੋਈ ਗਾਲਬਨ 25-26 ਸਾਲ ਪੁਰਾਣੀ ਗੱਲ ਹੋਵੇਗੀ, ਰਾਮਕਲੀ ਰਾਗ ਦਾ ਇਹ ਸ਼ਬਦ ਚੱਲ ਰਿਹਾ ਸੀ, ਸਹਿਨ ਸਰਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ। ਜਪਜੀ ਸਾਹਿਬ ਤੋਂ ਲੈ ਕੇ ਉੱਥੇ ਰਾਗਮਾਲਾ ਤੱਕ ਸੰਪੂਰਨ ਕਥਾ ਹੁੰਦੀ ਹੈ। ਔਰ ਉੱਥੇ ਇੱਕ ਨਿਯਮ ਹੈ, 5 ਸਾਲਾਂ 'ਚ ਭੋਗ ਪਾਉਂਦੇ ਨੇ ਲਾਜ਼ਮੀ, ਤਾਂ ਕਿ ਵਿਦਿਆਰਥੀਆਂ ਨੂੰ ਗਿਆਨ ਮਿਲਦਾ ਰਹੇ। ਉਸ ਦੌਰਾਨ 1 ਮਹੀਨਾ ਦਾਸ ਵੀ ਹਾਜ਼ਰੀ ਭਰਦਾ ਰਹੇ। ਜਦੋਂ ਦਾਸ ਕਥਾ ਕਰ ਰਿਹਾ ਸੀ, ਰਾਮਕੱਲੀ ਲਾਗ ਚੱਲਿਆ ਤੇ ਇਹ ਸ਼ਬਦ ਵੀ ਆ ਗਿਆ, ਜਿਸ ਦੀਆਂ ਆਖਲੀਆਂ ਪੰਕਤੀਆਂ ਸਨ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨ ਲੇਖੇ ਪਾਏ। ਇਹ ਪੰਕਤੀ ਮਨੁੱਖ ਨੇ ਆਪਣੀਆਂ ਤਰਫੋਂ ਬਣਾਈਆਂ ਹੋਈਆਂ ਨੇ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ। ਇਸ ਤਰ੍ਹਾਂ ਦੀ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਇਹ ਤਾਂ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ, ਜਿਹਨਾਂ ਨੂੰ ਬੋਧ ਨਹੀਂ ਹੈ, ਸਮਝ ਨਹੀਂ ਹੈ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਅਵਰੀ ਕਰਮ ਨਾ ਲੇ ਕੇ ਲਾ। ਇਸ ਦੀ ਵਜ਼ਾਹਤ ਦਾਸ ਨੇ ਕਿਧਰੇ 2 ਦਿਨ ਕੀਤੀ। ਬੜਾ ਇੱਕ ਦਾਰਸ਼ਨਿਕ ਸਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ, ਭੇਖ ਭਗਵਾ। ਅੱਜ ਕੱਲ੍ਹ ਉਸਦਾ ਡੇਰਾ ਕਰਨਾਲ ਦੇ 'ਚ ਬਹੁਤ ਜ਼ਈਫ ਹੋ ਗਿਆ। ਉਹ ਵੀ ਕਿਧਰੇ ਬੈਠਾ ਸੀ, ਕਥਾ ਦੀ ਸਮਾਪਤੀ ਤੋਂ ਬਾਅਦ ਖੜਾ ਹੋ ਗਿਆ। ਸਾਧੂਆਂ ਦਾ ਇਕੱਠ ਸੀ, ਜੋ 30-40 ਸਰੋਤੇ ਬੈਠੇ ਸਨ, ਸਾਧੂ ਹੀ ਸਨ, ਨਿਰਮਲੇ ਉਦਾਸੀਨ।
ਮੈਨੂੰ ਕਹਿਣ ਲੱਗਾ, ਮਸਕੀਨ ਜੀ, ਇਹ ਜੋ ਗੁਰੂ ਨਾਨਕ ਨੇ ਆਖਿਆ ਹੈ ਇਹ ਅਤੀ ਉਪਮਾ ਅਲੰਕਾਰ ਹੈ। ਸਾਹਿਤਿਕ ਦੁਨੀਆਂ ਵਿੱਚ, ਕਵਿਤਾ ਦੀ ਦੁਨੀਆਂ 'ਚ ਅਲੰਕਾਰਾਂ ਨੂੰ ਵਰਤਿਆ ਜਾਂਦਾ ਹੈ, ਗਹਿਣਿਆਂ ਨੂੰ, ਗੱਲ ਨੂੰ ਸਜਾਉਣ ਵਾਸਤੇ, ਬੋਲਾਂ ਨੂੰ ਸਜਾਉਣ ਵਾਸਤੇ। ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੁੱਖ ਝੂਠ ਵਿਭੂਖਨ ਸਾਰੰਗ, ਇਹ ਬ੍ਰਾਹਮਣ ਬੋਲਦਾ ਤੇ ਝੂਠ ਪਿਆ ਪਰ ਤੂੰ ਗਹਿਣੇ ਸੱਚ ਦੇ ਪਵਾ ਦਿੱਤੇ ਨੇ, ਉਸਨੂੰ ਬੜਾ ਸ਼ਿੰਗਾਰ ਦਿੱਤਾ ਹੈ ਤੂੰ। ਅਤੇ ਹੁਣ ਲੋਕਾਂ ਨੂੰ ਇੰਝ ਪ੍ਰਤੀਤ ਆਉਂਦਾ ਪਿਆ ਜਿਵੇਂ ਸੱਚ, ਝੂਠ ਨੂੰ ਵੀ ਸ਼ਿੰਗਾਰ ਦੇਈਏ, ਚਮਕਾ ਦੇਈਏ, ਚੱਲਦਾ ਹੈ, ਬੜੇ ਸੋਹਣੇ ਢੰਗ ਨਾਲ ਚੱਲਦਾ ਹੈ, ਚੱਲਦਾ ਸੱਚ ਦੇ ਆਸਰੇ ਤੇ, ਗਹਿਣੇ ਸੱਚ ਦੇ ਹੀ ਪਵਾਉਣੇ ਪੈਂਦੇ ਨੇ। ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸਨੂੰ ਸੱਚ ਨਾਲ ਨਾ ਜੋੜੀਏ। ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ, ਜੋੜਨਾ ਉਸਨੂੰ ਸੱਚ ਨਾਲ ਹੀ ਪੈਂਦਾ। ਭਾਵੇਂ ਝੂਠ ਹੈ ਪਰ ਗਹਿਣੇ ਉਸਨੂੰ ਸੱਚ ਦੇ ਪਵਾਉਣੇ ਪੈਂਦੇ ਨੇ, ਸ਼ਿੰਗਾਰ ਉਸਨੂੰ ਸੱਚ ਦਾ ਦੇਣਾ ਪੈਂਦਾ। ਇੱਕ ਤੇ ਇਹ ਹੈ, ਇੱਕ ਹੁੰਦਾ ਅਤੀ ਉਪਮਾ ਅਲੰਕਾਰ। ਜੈਸੇ ਕਿਸੇ ਨੂੰ ਕਹਿ ਦੇਣਾ ਤੇਰੇ ਮੋਤ ਜਿਹੜੇ ਦੰਦ ਨੇ ਤੇ ਮੋਤੀਆਂ ਵਰਗੇ ਨੇ, ਅਤੀ ਉਪਮਾ ਅਲੰਕਾਰ। ਇਹ ਮੁਖੜਾ ਤੇ ਚੰਨ ਦੀ ਤਰ੍ਹਾਂ ਹੈ, ਅਤੀ ਉਪਮਾ ਅਲੰਕਾਰ। ਸਾਹਿਤਿਕ ਦੁਨੀਆਂ ਵਿੱਚ, ਕਾਵਿ ਦੁਨੀਆਂ ਵਿੱਚ ਇਸਦੀ ਆਪਣੀ ਮਹਾਨਤਾ ਹੈ, ਇਸ ਨੂੰ ਮੰਨਦੇ ਨੇ। ਮੈਨੂੰ ਕਹਿਣ ਲੱਗੇ, ਗੁਰੂ ਨਾਨਕ ਦੇ ਕੋਲ ਹਿਰਦਾ ਜੋ ਸੀ ਉਹ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ, ਸ਼ਾਇਰ ਦਾ ਸੀ। ਇਹ ਸਤਿਗੁਰਾਂ ਨੇ ਅਤੀ ਉਪਮਾ ਅਲੰਕਾਰ ਵਰਤਿਆ ਤੇ ਤੁਸੀਂ ਕੱਲ ਤੇ ਅੱਜ 2 ਘੰਟੇ ਲਾਏ ਨੇ। ਦੁੱਖ ਹੀ ਦੁੱਖ ਹੈ ਬਈ, ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ, ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ। ਕਹਿਣ ਲੱਗੇ ਮੈਂ ਸਹਿਮਤ ਨਹੀਂ, ਇਹ ਅਤੀ ਉਪਮਾ ਅਲੰਕਾਰ ਹੈ। ਤੇ ਅਤੀ ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿਤਨਾ ਤੁਸੀਂ ਕੀਤਾ ਹੈ, ਮੈਨੂੰ ਇੰਝ ਕਹਿਣ ਲੱਗਾ। ਆਖਿਰ ਮਨੁੱਖੀ ਦੁਨੀਆਂ 'ਚ ਕਿਧਰੇ ਆਨੰਦ ਵੀ ਹੈ, ਖੇੜਾ ਵੀ ਹੈ, ਖੁਸ਼ੀਆਂ ਵੀ ਹਨ। ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਕੀ ਮੋਹਰ ਲਾ ਦੇਣੀ ਕਿ ਨਾਨਕ ਦੁਖੀਆ ਸਭ ਸੰਸਾਰ, ਇਹ ਸ਼ੋਭਾ ਨਹੀਂ ਦਿੰਦਾ। ਮੈਂ ਕਿ ਮਹਾਂਪੁਰਖੋ, ਸਿਆਣੇ ਹੋ ਤੁਸੀਂ, ਚਿੰਤਕ ਹੋ, ਔਰ ਉਮਰ ਦੇ ਲਿਹਾਜ਼ 'ਚ ਵਾਕਈ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ, ਔਰ ਵਿੱਦਿਆ ਪੜ੍ਹਾਈ ਚਿੰਤਕ ਦੇ 'ਚ ਉਹਨਾਂ ਦੀ ਦੁਨੀਆ ਬੜੀ ਅੱਗੇ ਸੀ, ਕਿਉਂਕਿ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਸੀ। ਪਰ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ 'ਚ ਖੜ੍ਹੇ ਹੋ ਕੇ ਇੰਝ ਕਹਿਣਗੇ। ਉਸ ਦਿਨ ਮੈਂ ਉਹਨਾਂ ਦੀ ਬਹਿਬਲਤਾ ਦੇਖੀ, ਬਿਲਕੁਲ ਅਸਹਿਮਤੀ। ਕਹਿਣ ਲੱਗੇ ਨਹੀਂ, ਇਹ 2 ਘੰਟੇ ਤੁਸੀਂ ਲਾਇਆ ਐਵੇਂ ਜ਼ਾਇਆ ਕੀਤੇ, ਦੁੱਖ ਇਤਨਾ ਨਹੀਂ ਹੈ। ਇਹ ਗੁਰੂ ਨਾਨਕ ਨੇ ਅਤੀ ਉਪਮਾ ਅਲੰਕਾਰ ਵਰਤਿਆ ਹੈ, ਜਿਸ ਨੂੰ ਤੁਸੀਂ ਹੂ ਬਹੁ ਸੱਚ ਕਰਕੇ ਬਿਆਨ ਪੈ ਕਰਦੇ ਹੋ। ਇਹ ਅਲੰਕਾਰ ਹੈ, ਗਹਿਣਾ ਹੈ, ਭੂਸ਼ਣ ਹੈ, ਵਾਸਤਵਿਕ ਐਸਾ ਨਹੀਂ ਹੈ। ਮੈਂ ਕਿਹਾ ਮੈਨੂੰ ਤੇ ਵਾਸਤਵਿਕ ਐਸਾ ਹੀ ਦਿਖਾਈ ਦਿੰਦਾ ਹੈ। ਔਰ ਜੋ ਗੁਰੂ ਨਾਨਕ ਨੇ ਆਖਿਆ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ, ਇਹ ਖਸਮ ਦੇ ਬੋਲ ਨੇ, ਇਹ ਸੱਤ ਬਚਨ ਨੇ, ਇਹ ਸੰਪੂਰਨ ਬਚਨ ਹੈ। ਅਤੀ ਉਪਮਾ ਅਲੰਕਾਰ ਕਲਪਨਾ ਹੁੰਦਾ ਹੈ, ਫਿਰ ਤੇ ਗੁਰਬਾਣੀ ਨੂੰ ਕਲਪਨਾ ਆਖਣਾ ਪਏਗਾ, ਇਹ ਕਲਪਨਾ ਨਹੀਂ ਹੈ, ਇਹ ਸੱਚ ਹੈ। ਮੈਨੂੰ ਕਹਿਣ ਲੱਗੇ ਤੁਹਾਡੀ ਸ਼ਰਧਾ ਹੈ, ਇਸ ਤਰ੍ਹਾਂ ਥੋਥੋਂ ਕਹਿਲਵਾ ਰਹੀ ਹੈ, ਵਰਨਾ ਇਹ ਅਤੀ ਉਪਮਾ ਅਲੰਕਾਰ ਹੈ। ਤੇ ਮੈਂ ਤੁਹਾਨੂੰ ਕੱਲ ਸੱਚ ਦਾ, ਸੁੱਖ ਦਾ ਸਰੂਪ ਦਿਖਾਵਾਂਗਾ, ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆਂ 'ਚ ਨਿਰਾ ਦੁੱਖ ਨਹੀਂ, ਸੁੱਖ ਵੀ ਹੈ। ਮੈਂ ਕਿਹਾ ਠੀਕ ਹੈ, ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖਸ਼ ਰੂਪ ਵਿੱਚ ਕੋਈ ਸੁੱਖ ਦਾ ਸਰੂਪ ਦਿਖਾਓਗੇ ਤਾਂ ਫਿਰ ਜ਼ਰਾ ਸੋਚਾਂਗੇ, ਜਿੱਥੇ ਤੱਕ ਮੇਰਾ ਇਰਾਦਾ ਹੈ, ਮੇਰੀ ਸੋਚਣੀ ਹੈ, ਐਸੀ ਨੌਬਤ ਨਹੀਂ ਆਵੇਗੀ। ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ। ਉਹ ਹੱਸ ਪਏ ਉੱਥੇ, ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕਸ਼, ਜਿਵੇਂ ਤਨਸ, ਵੀ ਜਿਵੇਂ ਮੂਰਖ ਕੁਝ ਸਮਝਦਾ ਨਹੀਂ। ਉਹ ਜਦ ਚਲਾ ਗਿਆ, ਯਕੀਨ ਜਾਣੋ ਉਸ ਦਿਨ ਸਾਰਾ ਦਿਨ ਰਿਹਾ ਮੈਂ ਵੀ ਬੇਚੈਨ। ਮੈਂ ਕਿ ਪਤਾ ਨਹੀਂ ਕੀ ਦਿਖਾਏਗਾ, ਕੀ ਲਿਆਵੇਗਾ, ਕਿਧਰੇ ਐਸਾ ਤੇ ਨਹੀਂ ਕਿ ਮੈਂ ਹੀ ਕੋਈ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ। ਉਨੀਂਦਰਾ ਕਿਸ ਨੂੰ ਕਹਿੰਦੇ ਨੇ, ਨੀਂਦ ਦਾ ਨਾ ਆਉਣਾ, ਇਹ ਵੀ ਮੈਨੂੰ ਉਸ ਦਿਨ ਪਤਾ ਚੱਲਿਆ। ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਪਈ,
ਦਿਮਾਗ ਸੋਚਦਾ ਹੀ ਰਿਹਾ ਵੀ ਇਹਨੇ ਸਾਰੇ ਸਾਧੂਆਂ ਦੇ ਇਕੱਠ ਦੇ ਚ ਪੱਗ ਲਾਣੀ ਹੈ। ਸਿਆਣਾ ਬੜਾ ਹੈ, ਚਿੰਤਕ ਬੜਾ ਹੈ, ਸੂਝਵਾਨ ਹੈ, ਕਈ ਕਿਤਾਬਾਂ ਦਾ ਲਿਖਾਰੀ ਹੈ, ਸੰਸਕ੍ਰਿਤ ਅਤੇ ਫਾਰਸੀ ਅਤੇ ਅਰਬੀ ਦਾ ਮਹਾਂਪੰਡਿਤ ਹੈ। ਇਹ ਤਾਂ ਪਤਾ ਨਹੀਂ ਕੀ ਦਿਖਾਵੇਗਾ ਔਰ ਕੋਈ ਮਾਮੂਲੀ ਚੀਜ਼ ਪੇਸ਼ ਨਹੀਂ ਕਰੇਗਾ, ਕਿਉਂਕਿ ਮਾਮੂਲੀ ਸੋਚਣੀ ਦਾ ਇਹ ਮਨੁੱਖ ਹੀ ਨਹੀਂ ਹੈ। ਖੈਰ ਜਿਉਂ ਦਿਉਂ ਕਰਕੇ ਸਵੇਰ ਹੋਈ, ਕਥਾ ਦਾ ਵਕਤ ਹੋਇਆ। ਕਥਾ ਉੱਥੇ ਅੰਮ੍ਰਿਤ ਵੇਲੇ ਆਉਂਦੀ ਸੀ, ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਸਮਾਪਤੀ ਹੋ ਜਾਂਦੀ ਸੀ। ਗੰਗਾ ਤੇ ਇਸ਼ਨਾਨ ਕਰਕੇ ਸਾਧੂ ਉੱਥੇ ਹੀ ਨਿਤਨੇਮ ਕਰ ਲੈਂਦੇ ਸਨ ਆਪਣਾ ਜੋ ਕੁਛ ਕਰਨਾ ਹੈ, ਤੇ ਫਿਰ ਕਥਾ ਜੋ ਹੈ ਇੱਕ ਤਰੀਕੇ ਨਾਲ ਸੰਥਿਆ ਚੱਲਦੀ ਸੀ। ਇੰਝ ਕਥਾ ਦਾਸ ਨੇ ਆਰੰਭ ਕੀਤੀ, ਪਰ ਮਨ ਉਖੜਿਆ ਹੋਇਆ ਤੋ ਜ਼ਬਾਨ ਵੀ ਉਖੜੀ ਹੋਈ ਹੈ। ਘੰਟਾ ਜ਼ਰੂਰ ਮੈਂ ਪਾਸ ਕੀਤਾ, ਲੇਕਿਨ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਘੰਟੇ 'ਚ ਕੀ ਆਖਿਆ। ਇਹ ਵੀ ਮੇਰੀ ਉਸ ਦਿਨ ਹਾਲਤ ਰਹੀ। ਉਹ ਸਾਧੂ ਆਇਆ, ਜਦ ਕੋਈ ਮੈਨੂੰ 15-20 ਮਿੰਟ ਬੋਲਦਿਆਂ ਹੋ ਗਏ, ਉਹਦੇ ਹੱਥ 'ਚ ਖਿੜੇ ਹੋਏ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਸੀ, ਅਤੇ ਮੈਂ ਸੋਚਿਆ ਸ਼ਰਧਾ ਤਾਂ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਰੱਖਦਾ ਹੈ। ਐਨ ਅੰਮ੍ਰਿਤ ਵੇਲੇ ਸੋਹਣੇ ਜਿਹਾ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ, ਮੱਥਾ ਜ਼ਰੂਰ ਉਸਨੇ ਟੇਕਿਆ, ਫੁੱਲ ਨਹੀਂ ਭੇਟ ਕੀਤੇ, ਆਪਣੇ ਹੱਥ 'ਚ ਹੀ ਰੱਖੇ। ਐਨ ਬੈਠਦਾ ਵੀ ਕੋਣੇ ਸੀ, ਬਿਲਕੁਲ ਕੋਣੇ 'ਚ ਬੈਠ ਗਿਆ। ਕਥਾ ਦੀ ਸਮਾਪਤੀ ਤੋਂ ਬਾਅਦ ਖੜ੍ਹੇ ਹੋ ਕੇ ਮੈਨੂੰ ਕਹਿਣ ਲੱਗਾ, ਮਸਕੀਨ ਜੀ, ਇਹ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ, ਇਹ ਜੋ ਮੇਰੇ ਹੱਥ ਦੇ 'ਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਹੈ, ਤੁਹਾਨੂੰ ਦਿਖਾਈ ਦਿੰਦਾ ਹੈ। ਮੈਂ ਕਿਹਾ ਪ੍ਰਭੂ ਦੀ ਬਖਸ਼ਿਸ਼ ਹੈ, ਰਹਿਮਤ ਹੈ, ਅੱਖਾਂ 'ਚ ਰੋਸ਼ਨੀ ਹੈ, ਦਿਖਾਈ ਦਿੰਦਾ ਹੈ। ਮੈਨੂੰ ਕਹਿਣ ਲੱਗਾ ਜੇ ਦਿਖਾਈ ਦਿੰਦੇ ਨੇ ਤੁਹਾਨੂੰ ਇਹ ਫੁੱਲ, ਤਾਂ ਫਿਰ ਫੁੱਲਾਂ ਦਾ ਹਾਸਾ ਵੀ ਦਿਖਾਈ ਦਿੰਦਾ ਹੋਵੇਗਾ, ਇਹਨਾਂ ਦੀ ਮੁਸਕਰਾਹਟ ਵੀ ਦਿਖਾਈ ਦਿੰਦੀ ਹੋਵੇਗੀ, ਅਤੇ ਇਹਨਾਂ ਦਾ ਸੁਪਨ ਵੀ ਦਿਖਾਈ ਦਿੰਦਾ ਹੋਵੇਗਾ। ਮੈਂ ਕਿਹਾ ਠੀਕ ਹੈ, ਬਿਲਕੁਲ ਠੀਕ ਹੈ, ਇਹ ਹੱਸਦੇ ਹੋਏ ਪ੍ਰਤੀਤ ਹੋ ਰਹੇ ਨੇ। ਕਹਿੰਦਾ ਇਤਨੇ ਹਾਸੇ ਦੇ ਹੁੰਦੇ ਹਾਂ, ਇਤਨੀ ਖੁਸ਼ੀ ਦੇ ਹੁੰਦੇ ਹਾਂ, ਇਤਨੇ ਖਿੜਾਓ ਦੇ ਹੁੰਦੇ ਹਾਂ, ਔਰ ਇਤਨੇ ਸੁਪਨ ਦੇ ਹੁੰਦੇ ਹਾਂ, ਕਿਆ ਇਹ ਆਖਣਾ ਫੱਬਦਾ ਹੈ, ਚੰਗਾ ਲੱਗਦਾ ਹੈ? ਨਾਨਕ ਦੁਖੀਆ ਸਭ ਸੰਸਾਰ, ਐਸਾ ਖੇੜਾ ਸਾਹਮਣੇ ਆਵੇ। ਇੱਕ ਸੁਪਨ ਦਾ ਨਮੂਨਾ ਸਾਹਮਣੇ ਆਵੇ, ਖੇੜੇ ਦੀ ਤਸਵੀਰ ਸਾਹਮਣੇ ਆਵੇ, ਮੁਸਕੁਰਾਹਟ ਦਾ ਮੁਜੱਸਮਾ ਸਾਹਮਣੇ ਆਵੇ, ਕਿਆ ਇਹ ਬੋਲ ਫੱਬਦੇ ਨੇ? ਨਾਨਕ ਦੁਖੀਆ ਸਭ ਸੰਸਾਰ ਅਤਿ ਉਪਮਾ ਅਲੰਕਾਰ ਹੈ। ਇਹ ਕਿਸੇ ਕਿਸੇ ਥਾਂ 'ਤੇ ਘਟਤ ਹੋਵੇਗਾ, ਸਭ ਜਗ੍ਹਾ 'ਤੇ ਨਹੀਂ। ਮਨ ਤੋਂ ਬੋਝ ਥੋੜ੍ਹਾ ਹਲਕਾ ਹੋਇਆ। ਮੈਂ ਕਿਹਾ ਮਹਾਤਮਾ ਜੀ, ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਖੇੜੇ ਦੇ, ਖੁਸ਼ੀਆਂ ਦੇ, ਸੁੱਖ ਦੇ ਦਰਸ਼ਨ ਕਰਾਏ। ਕੱਲ੍ਹ ਤੁਸੀਂ ਵਾਅਦਾ ਕੀਤਾ ਸੀ, ਅੱਜ ਦਿਖਾਇਆ, ਤਸਲੀਮ ਮੰਨਦੇ ਹਾਂ। ਗਾਲਬਨ ਕੱਲ੍ਹ ਵਾਅਦਾ ਕੀਤਾ ਅਤੇ ਅੱਜ ਦਿਖਾਇਆ, ਇਹ 24 ਘੰਟੇ ਹੋ ਗਏ, ਅਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ 'ਚ ਰੱਖ ਜਾਓ, ਇੱਥੇ ਹੀ ਰੱਖ ਜਾਓ, ਬਾਕੀ ਗੱਲ ਆਪਾਂ ਸ਼ਾਮੀ ਕਰਾਂਗੇ, ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ, ਇਹਨਾਂ ਹੀ ਫੁੱਲਾਂ ਦੇ ਸੰਬੰਧ 'ਚ, ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾਓ। ਗੁਲਾਬ ਹਿੰਦੁਸਤਾਨ ਵਿੱਚ ਖਿੜਦਾ ਹੈ ਗਰਮੀਆਂ ਦੇ ਦਿਨਾਂ ਵਿੱਚ ਖਾਸ ਕਰਕੇ, ਔਰ ਬੜੀ ਮਹਿਕ, ਬੜੀ ਖੁਸ਼ਬੂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦ ਮੈਂ ਦੂਰੋਂ ਦੇਖਿਆ ਉਹਨਾਂ ਦੀਆਂ ਅੱਖਾਂ ਬਾਹਰ ਆਈਆਂ, ਕਹਿੰਦੇ ਸ਼ਾਮ ਨੂੰ ਤਾਂ ਮੁਰਝਾ ਜਾਣਗੇ ਅਤੇ ਫਿਰ ਕੀ ਗੱਲ ਹੋਵੇਗੀ। ਅਤੇ ਮੈਂ ਕਿਹਾ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ? ਇਹ ਜਿਹੜਾ ਮੁਰਝਾਣਾ ਹੈ ਨਾ, ਇਸੇ ਹੀ ਖੇੜੇ ਦੇ ਚੋਂ ਨਿਕਲੇਗਾ, ਇਹ ਜਿਹੜੀ ਮੌਤ ਹੈ ਇਸੇ ਹੀ ਜ਼ਿੰਦਗੀ ਦੇ ਚੋਂ ਨਿਕਲੇਗੀ, ਇਹ ਜਿਹੜੀ ਕਰੂਪਤਾ ਹੈ ਨਾ, ਇਸੇ ਹੀ ਸੁਪਨ ਦੇ ਚੋਂ ਨਿਕਲੇਗੀ, ਇਹ ਜੋ ਕਬਰ ਹੈ ਇਸੇ ਹੀ ਜ਼ਿੰਦਗੀ ਦੀ ਬਣੇਗੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਢਾਹ ਨਿਕਲ ਗਈ ਉਸਦੇ ਮੂੰਹ 'ਚੋਂ, ਔਰ ਮੇਰੇ ਹਿਰਦੇ ਨੇ ਤਸਲੀਮ ਕੀਤਾ, ਨਿਰਾ ਪਖੰਡੀ ਨੇ,
ਗੱਲ ਨੂੰ ਪਕੜਨ ਵਾਲਾ ਸਮਝਣ ਵਾਲਾ ਵੀ ਹੈ, ਕੋਰਾ ਹੰਕਾਰੀ ਨਹੀਂ। ਕਹਿਣ ਲੱਗਾ ਗੁਰੂ ਨਾਨਕ ਨੇ ਜੋ ਕੁਛ ਆਖਿਆ ਸਹੀ ਹੈ, ਗੁਰੂ ਨਾਨਕ ਦੇ ਸੰਬੰਧਿਤ ਜੋ ਮੈਂ ਸ਼ਬਦ ਆਖੇ ਮੈਂ ਵਾਪਸ ਲੈਂਦਾ ਕਿ ਠੀਕ ਹੈ। ਬਾਲੀ ਰੋਵੇ ਨਾ ਹੈ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਦੁੱਖ ਵਿਆਪਕ ਹੈ, ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ, ਸਿਆਣਾ ਵੀ ਦੁਖੀ ਹੈ। ਨਿਰਧਨ ਦਾ ਦੁਖੀ ਹੋਣਾ ਕੁਦਰਤੀ ਹੈ, ਧਨਵਾਨ ਵੀ ਦੁਖੀ ਹੈ। ਬਲਕਿ ਮਨੋਚਿੰਤਕ ਤੇ ਕਹਿੰਦੇ ਨੇ ਨਿਰਧਨ ਦੇਸ਼ ਇਤਨੇ ਦੁਖੀ ਨਹੀਂ ਜਿਤਨੇ ਧਨਵਾਨ ਦੇਸ਼ ਦੁਖੀ ਨੇ। ਨਿਰਧਨ ਮਨੁੱਖ ਇਤਨਾ ਦੁਖੀ ਨਹੀਂ ਜਿਤਨਾ ਧਨਵਾਨ ਦੁਖੀ ਹੈ, ਔਰ ਨਿਰਗੁਣ ਮੂਰਖ ਇਤਨਾ ਦੁਖੀ ਨਹੀਂ, ਕਿਉਂਕਿ ਮੂਰਖਤਾ ਦਾ ਜੋ ਕਰਕੇ ਉਸਨੂੰ ਦੁੱਖ ਦਾ ਇਤਨਾ ਅਹਿਸਾਸ ਨਹੀਂ ਆਉਂਦਾ ਜਿਤਨਾ ਕਿ ਸਿਆਣਾ ਦੁਖੀ ਹੈ। ਚਿੰਤਕ ਦੁਖੀ ਹੈ, ਦੁੱਖ ਤੇ ਵਿਆਪਕ ਹੈ। ਕਮਜ਼ੋਰ ਵੀ ਦੁਖੀ ਹੈ, ਤਾਕਤਵਰ ਵੀ ਦੁਖੀ ਹੈ, ਨਿਰਬਲ ਵੀ ਦੁਖੀ ਹੈ, ਬਲਵਾਨ ਵੀ ਦੁਖੀ ਹੈ, ਨਿਰਧਨ ਵੀ ਦੁਖੀ ਹੈ, ਧਨਵਾਨ ਵੀ ਦੁਖੀ ਹੈ, ਕਰੂਪ ਵੀ ਦੁਖੀ ਹੈ, ਸੁੰਦਰ ਵੀ ਦੁਖੀ ਹੈ, ਛੋਟਾ ਵੀ ਦੁਖੀ ਹੈ, ਵੱਡਾ ਵੀ ਦੁਖੀ ਹੈ। ਦੁੱਖ ਵਿਆਪਕ ਹੈ, ਬਾਲੀ ਰੋਵੇ ਨਾ ਹੈ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਮਨੁੱਖਤਾ ਦੀ ਝੋਲੀ 'ਚ ਇਤਨੇ ਦੁੱਖ ਦੇਖ ਕੇ ਖਿਆਲ ਆ ਜਾਂਦਾ ਕਿਧਰੇ ਗਲਤ ਬੀਜ ਤੇ ਨਹੀਂ ਬੋਏ ਗਏ। ਕੜਵੇ ਫਲਾਂ ਨੂੰ ਵੇਖ ਕੇ ਕਹਿੰਦੇ ਨਾ ਦਰਖਤ ਦੀ ਪਹਿਚਾਣ ਆਉਂਦੀ ਹੈ, ਫਲਾਂ ਤੋਂ ਪਹਿਚਾਣ ਆਉਂਦੀ ਹੈ ਬੋਇਆ ਕੀ ਸੀ। ਬੀਜ ਦੀ ਪਹਿਚਾਣ ਕਿਸ ਤੋਂ ਹੋਵੇਗੀ? ਫਲ ਤੋਂ। ਕੜਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਬੀਜ ਠੀਕ ਨਹੀਂ ਬੋਏ ਗਏ, ਗਲਤ ਬੋਏ ਗਏ ਨੇ। ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਚ ਬ੍ਰਿਕਸ਼ ਵੇਖਣ ਦੇ ਚ ਔਰ ਬੀਜ ਦੇ ਚ ਫਲ ਵੇਖਣ ਦੇ ਚ। ਐਸੀਆਂ ਖੁਰਦਬੀਨਾਂ ਤਿਆਰ ਹੋ ਗਈਆਂ ਨੇ, ਸਾਇੰਟਿਸਟ ਵੇਖ ਲੈਂਦੇ ਨੇ ਇਹਦੇ ਚ ਐਸਾ ਫੁੱਲ ਨਿਕਲੇਗਾ, ਐਸਾ ਫਲ ਨਿਕਲੇਗਾ, ਔਰ ਫੁੱਲਾਂ ਦਾ ਇਹ ਰੰਗ ਹੋਵੇਗਾ, ਫਲ ਇਤਨੇ ਆਕਾਰ ਦਾ ਹੋਵੇਗਾ, ਅਗਰ ਅਨੁਕੂਲ ਧਰਤੀ ਮਿਲ ਗਈ। ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਹੈ ਸਾਇੰਟਿਸਟ ਵਿਗਿਆਨਕ, ਕਰਮਾਂ ਦੇ ਚ ਫਲ ਵੇਖਣ ਦੇ ਸਫਲ ਹੋਇਆ ਸੰਤ ਭਗਤ। ਉਹਨੂੰ ਦਿਸ ਪਿਆ ਕਰਮਾਂ ਦੇ ਬੀਜ ਦੇ ਚ ਇਹਦੇ ਚੋਂ ਦੁੱਖ ਨਿਕਲੇਗਾ, ਇਹਦੇ ਚੋਂ ਕਲੇਸ਼ ਨਿਕਲੇਗਾ, ਇਸ ਦੇ ਚੋਂ ਸੁੱਖ ਨਿਕਲੇਗਾ, ਇਸ ਦੇ ਚੋਂ ਆਨੰਦ ਨਿਕਲੇਗਾ, ਉਹਦੇ ਕੋਲ ਆਪਣੀ ਦ੍ਰਿਸ਼ਟੀ। ਇਸ ਵਾਸਤੇ ਉਸਨੇ ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ, ਤਾਂ ਪਹਿਲੇ ਨਾਲੋਂ ਵਧੀਆ ਬੀਜ ਨੇ, ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ, ਫਲਾਂ ਦੀ ਫਸਲ ਹੈ, ਫੁੱਲਾਂ ਦੀ ਫਸਲ ਹੈ, ਔਰ ਬਹੁਤਾਤ ਦੇ ਚ ਹੈ, ਬੜੇ ਸੋਹਣੇ ਢੰਗ ਨਾਲ ਹੈ। ਅਗਰ ਇਸ ਤਰ੍ਹਾਂ ਨਾ ਹੁੰਦਾ ਤਾਂ ਇਸ ਵਧੀ ਹੋਈ ਆਬਾਦੀ ਦੀ ਤਾਂ ਸ਼ਾਇਦ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ ਸੀ। ਬੀਜ ਨੂੰ ਵਧੀਆ ਕਰਨ ਦੇ ਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ, ਔਰ ਸਾਇੰਟਿਸਟ ਸਫਲ ਹੋਇਆ ਬੀਜ ਦੇ ਚ ਫਲ ਵੇਖਣ ਵਿੱਚ, ਸੰਤ ਸਫਲ ਹੋਇਆ ਕਰਮ ਦੇ ਚ ਫਲ ਵੇਖਣ ਦੇ ਚ। ਇਸ ਕਰਮ ਚੋਂ ਦੁੱਖ ਨਿਕਲੇਗਾ, ਇਸ ਕਰਮ ਚੋਂ ਸੁੱਖ ਨਿਕਲੇਗਾ, ਇਸ ਕਰਮ ਚੋਂ ਪਰਮ ਆਨੰਦ ਨਿਕਲੇਗਾ। ਔਰ ਇਹ ਨਿਯਮ ਪਰਮਾਤਮਾ ਨੇ ਆਪ ਬਣਾਇਆ। ਅਗਰ ਕੋਈ ਦੁਖੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ, ਬੀਜ ਐਸਾ ਬੋਇਆ ਗਿਆ ਜਿਸ ਤੋਂ ਦੁੱਖ ਨਿਕਲਿਆ ਹੈ, ਔਰ ਜੇ ਦੁੱਖ ਹੈ ਤਾਂ ਫਿਰ ਪਰਮਾਤਮਾ ਕਸੂਰਵਾਰ ਨਹੀਂ। ਕਿਉਂਕਿ ਅੱਜ ਤੱਕ ਐਸਾ ਹੋਇਆ, ਫਰਾਇਡ ਨੇ ਕਿਧਰੇ ਕਹਿ ਦਿੱਤਾ ਕਿ ਗਾਲਬਨ 60% ਬਿਮਾਰੀਆਂ ਜੱਦੀ ਆਉਂਦੀਆਂ ਨੇ, ਮਾਂ ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਿਆ, ਔਰ ਪਿਓ ਨੂੰ ਕੋਈ ਰੋਗ ਸੀ ਤੇ ਅੱਗੋਂ ਪੁੱਤਰ ਨੂੰ ਹੋ ਗਿਆ, ਜੱਦੀ ਰੋਗ। ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ, ਤੇਰੇ ਮਾਂ ਬਾਪ ਜ਼ਿੰਮੇਵਾਰ ਹੈ। ਤੇ ਹੁਣ ਸੰਸਕਾਰ ਵੀ ਸ਼ੁਰੂ 'ਚ ਮਾਂ ਬਾਪ ਦਿੰਦੇ ਨੇ, ਬੋਲਣਾ ਸੋਚਣਾ ਇਹ ਪਹਿਲੇ ਤੇ ਮਾਂ ਬਾਪ ਤੋਂ ਹੀ ਮਿਲਦਾ ਜੋ ਹੈ ਮਨੁੱਖੀ ਬੱਚੇ ਨੂੰ। ਤੋ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸੋਗ ਤੇ ਚਿੰਤਾ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਔਰ ਤੇਰੇ ਸਰੀਰਕ ਰੋਗ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਂ ਬਾਪ ਤੋਂ ਸਰੀਰ ਆਇਆ, ਰੋਗੀ ਸਰੀਰ ਆਇਆ, ਉਹ ਦੋਸ਼ੀ ਨੇ। ਔਰ ਉਸਨੇ ਉਸ ਵਕਤ ਐਲਾਨੀਆਂ ਕਿਹਾ ਸੀ ਜਰਮਨੀ ਦੇ ਪ੍ਰਸਿੱਧ ਡਾਕਟਰ ਨੂੰ
कि दुनिया दे इस तरह के जितने रोगी बंदे ने उन्हां कोल औलाद पैदा करन दा हक खो लेना चाहिए, नहीं तो दुनिया दे रोगी ही रोगी होणगे। उसने अपने ढंग नाल ऐसा आख्या, तेरे शरीरक रोगों लई तेरे मां बाप जिम्मेवार ने, तेरे मानसिक संताप लई तेरे मां बाप जिम्मेवार ने। मानसिक रोगों लई ते शरीरक रोगों लई मां बाप जिम्मेवार ने। अजे इसका असर यूरोप की दुनिया च पै रहा सी, पनीरी ते नवी पनीरी ते नौजवानों ते, और मां बाप का सन्मान घटना शुरू हो गया सी। इस ख्याल तो कॉर्ल मार्कस ने एक होर चोट कर दी, तेरी आर्थिक औकड़ा लई समाज जिम्मेवार है, तू जिम्मेवार नहीं। तेरी आर्थिक तंगिया लई, तेरे आर्थिक कलेश लई, तेरे आर्थिक संताप लई समाज जिम्मेवार है। हुण मेरिया आर्थिक जो है कमजोरिया ते दुखां लई समाज जिम्मेवार है, मेरे शरीरक रोगों लई मेरे मानसिक संताप लई मां बाप जिम्मेवार ने। मैं तो सुतंत्र हो गया, मेरा तो फिर कोई कसूर ही नहीं। फिर तो हर बंदा बेकसूर हो गया, फिर तो मेरा कोई दोष ही नहीं। फिर तो दोष मां बाप का हो गया, दोष समाज का हो गया। गुरु ग्रंथ साहब जी महाराज की रोशनी च फ्राइड के ख्यालों नूं लईए, कार्ल मार्कस के ख्यालों नूं लईए, साहब कहिंदे मां बाप दोषी नहीं ने, समाज भी दोषी नहीं है, फिर कौन दोषी है। ददा दोष न देव काहू, दोष कर्मा अपने आ, जो मैं किया सो मैं पाया, दोष न दीजे अवर जना। कोई मां बाप दोषी नहीं है, कोई समाज दोषी नहीं, तेरे दुखां लई तेरे कर्म दोषी ने, तेरे दुखां लई तू जिम्मेवार है। ना मां बाप ना समाज, तू किसी नूं जिम्मेवार नहीं ठहरा सकता, तू अपना दोष किसी ते भी नहीं सुट सकता। तेरे दुख लई तेरी मानसिक पीड़ा लई तेरे शरीरक रोगों लई तेरियां आर्थिक औकड़ा लई तू जिम्मेवार है, ना समाज जिम्मेवार और ना ही मां बाप जिम्मेवार। तू स्वयं ददा दोष ना काहू, दोष कर्मा अपने आ, जो मैं किया सो मैं पाया, दोष ना दीजे अवर

ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬਹੁਤ ਵੱਡੀ ਮਗਜ਼ਮਾਰੀ ਕੀਤੀ ਹੈ ਔਰ ਨੰਦ ਲਾਲ ਨੇ ਵੀ ਆਪਣੀਆਂ ਰਾਇਆਂ ਪੇਸ਼ ਕੀਤੀਆਂ ਨੇ। ਤੁਛ ਬੁੱਧੀ ਅਨੁਸਾਰ ਸਮੇਂ ਦੀ ਗਤੀ ਦੇ ਮੁਤਾਬਕ ਜਿਤਨਾ ਹੋ ਸਕਿਆ ਤੁਹਾਡੇ ਸਾਹਮਣੇ ਰੱਖਾਂਗਾ। ਪੰਕਤੀ ਹੈ ਮੂਲ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਮੇਰੇ ਦੁੱਖਾਂ ਲਈ ਕੋਈ ਦੋਸ਼ੀ ਨਹੀਂ, ਮੇਰੇ ਦੁੱਖਾਂ ਲਈ ਮੈਂ ਦੋਸ਼ੀ ਹਾਂ। ਦੱਦਾ ਦੋਸ਼ ਨਾ ਦੇਉ ਕਾਹੂੰ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 14.98 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ। ਫਰੂਟੀ ਕੈਨਾ ਵਿਸ਼ਿਜ਼ ਯੂ ਹੈਪੀ ਥੈਂਕਸ ਗਿਵਿੰਗ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.
3: ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਮੇਰੇ ਵੀਰੋ, ਜਿਹੜੇ ਤੁਸੀਂ ਬੈਠੇ ਹੋ ਇਸ ਮੁਲਕ ਵਿੱਚ, ਧਰਮ ਕਮਾਉਣ ਦੀ ਪੂਰੀ ਆਜ਼ਾਦੀ। ਜੇ ਤੁਸੀਂ ਟਰੱਕ ਚਲਾਉਂਦੇ ਹੋ, ਤੁਸੀਂ ਟੈਕਸੀ ਚਲਾਉਂਦੇ ਹੋ, ਥੋੜ੍ਹਾ ਜਿਹਾ ਦ੍ਰਿੜਤਾ ਕਰਕੇ ਤੁਸੀਂ ਦੇਖੋ ਵੀ ਮਾਂ ਤੁਰਦਿਆਂ ਕਹਿੰਦੀ ਪੁੱਤ ਵੇਖੀ ਕੇਸ ਮੱਥਾ ਚੁੰਮਿਆ, ਭੈਣ ਤਾਰੋ ਉਹਨੂੰ ਮਿਲੇ। ਉੱਥੇ ਲਿਖਦੇ ਨੇ ਹਰ ਇੱਕ ਦੀ, ਕਿਹੜੀ ਭੈਣ ਜਿਹਦੀ ਇੱਛਾ ਨਹੀਂ ਕਿ ਮੇਰੇ ਭਰਾ ਦਾ ਘਰ ਵਸੇ, ਉਹਦੇ ਬੱਚੇ ਹੋਣ ਅੱਗੇ। ਸੱਚੀ ਮੁੱਚੀ ਉਹ ਭੈਣ ਵੀਰ ਨੂੰ ਮਿਲੀ ਤੇ ਉਹਨੇ ਸ਼ਬਦ ਕਹੇ ਜਿਹੜੇ, ਕਹਿਣ ਲੱਗੇ ਤੂੰ ਉਦਾਸ ਨਾ ਹੋਈ ਵੀਰ ਨੂੰ ਕਿਹਾ। ਕਹਿਣ ਲੱਗੇ ਮੈਂ ਉਦਾਸ ਨਹੀਂ ਹੁੰਦਾ, ਤੂੰ ਚਲਾ ਜਾਏਗਾ ਵੀਰਾ, ਪਰ ਜਿੰਨੀ ਦੇਰ ਤੱਕ ਮਾਂ ਤੇ ਮੈਂ ਜਿਉਂਦੀਆਂ ਹਾਂ ਤੇਰੇ ਘਰ ਵਿੱਚ ਸਿੰਘਾਂ ਦਾ ਚੁੱਲ੍ਹਾ ਕਦੀ ਬੰਦ ਨਹੀਂ ਹੋਵੇਗਾ। ਇਹ ਰੋਟੀ ਵੀ ਪੱਕੇਗੀ, ਇਹ ਦਾਲ ਵੀ ਬਣੇਗੀ, ਇਹ ਕੱਪੜੇ ਵੀ ਜਾਣਗੇ। ਇੱਥੋਂ ਪੂਲੇ ਪਿੰਡ ਤੋਂ ਭਾਈ ਸਾਹਿਬ ਨੂੰ ਲੈ ਕੇ ਅਗਲਾ ਪੜਾਅ ਕੀਤਾ ਪੜਾਣਾ ਪਿੰਡ। ਇਹ ਵੈਸੇ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ ਜੀ, ਕਿਉਂਕਿ ਪੂਲਾ ਸਰਹੱਦ ਦੇ ਉੱਤੇ ਅੱਜ ਕੱਲ੍ਹ ਮੈਂ ਕਿਹਾ ਪਾਕਿਸਤਾਨ। ਪੜਾਣੇ ਪਿੰਡ, ਇਹ ਵੀ ਪਿੰਡ ਹਿੰਦੂ ਮੁਸਲਮਾਨਾਂ ਦਾ ਸੀ ਜੀ। ਇੱਥੇ ਜਦੋਂ ਨੰਬਰਦਾਰ ਦੇ ਕੋਲ ਟਿੱਕੇ, ਜਿਹੜੀ ਪੰਚਾਇਤੀ ਥਾਂ ਜਿੱਤੇ ਹੁੰਦੀ, ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਚੱਲੇ ਆ। ਯਾਦ ਰੱਖਿਓ ਤੁਸੀਂ ਉਹ ਬੰਦੇ ਦਾ, ਸਿੱਖ ਦਾ ਕਰੈਕਟਰ ਦੇਖੋ, ਆਪਣੇ ਪਿੰਡ 'ਚ ਤਾਂ ਬੰਦੇ ਦਾ ਹੁੰਦਾ ਹੀ। ਚਲੋ ਉਸ ਪਿੰਡ ਦੇ ਵਿੱਚ ਫਿਰ ਨੌਜਵਾਨ ਧਰਮਸ਼ਾਲਾ 'ਚ ਗੁਰਦੁਆਰੇ ਇਕੱਠੇ ਹੋਏ, ਛੇਵੀਂ ਪਾਤਸ਼ਾਹ ਉੱਥੇ। ਉਹਨਾਂ ਕਿਹਾ ਇੱਕ ਕੰਮ ਕਰੋ, ਇਹ ਕਿੰਨੇ ਕੁ ਬੰਦੇ ਨੇ ਇਹ ਭਲਾ ਜਿਹੜੇ ਲੈਣ ਆਏ ਨੇ, ਗਿਣਤੀ ਦੇ ਨੇ, ਇਹਨਾਂ ਸਾਰਿਆਂ ਨੂੰ ਖਤਮ ਕਰਕੇ ਤਾਰੂ ਸਿੰਘ ਨੂੰ ਆਪਾਂ ਛੁਡਾ ਲੈਣਾ। ਭਾਈ ਤਾਰੂ ਸਿੰਘ ਆਪਾਂ ਛੁਡਾਵਾਂਗੇ। ਇੱਕ ਬਜ਼ੁਰਗ ਵੀ ਗੁਰਦੁਆਰੇ ਪਹੁੰਚ ਗਿਆ, ਉਹਨੇ ਕਿਹਾ ਭਾਈ ਨੌਜਵਾਨੋ, ਤੁਸੀਂ ਜਜ਼ਬਾਤ ਵਿੱਚੋਂ ਪਰ ਜਿਹਨੂੰ ਛਡਾਉਣਾ ਚਾਹੁੰਦੇ ਹੋ ਫੌਜੀ ਦਸਤਾ ਮਾਰਨਾ, ਉਹਨੂੰ ਪੁੱਛ ਤੇ ਲਈਏ। ਉਹ ਬਜ਼ੁਰਗ ਫਿਰ ਭਾਈ ਤਾਰੂ ਸਿੰਘ ਦੇ ਕੋਲ ਗਿਆ, ਬੱਜੇ ਸਨ ਭਾਈ ਸਾਹਿਬ। ਕਹਿਣ ਲੱਗਾ ਵੀ ਸਿੰਘ ਜੀ, ਭਾਈ ਸਾਹਿਬ ਨੂੰ ਅਦਬ ਦਿੱਤਾ ਕਿ ਇੱਥੋਂ ਦੇ ਨੌਜਵਾਨਾਂ ਫੈਸਲਾ ਕੀਤਾ ਵੀ ਅਸੀਂ ਫੌਜੀ ਦਸਤਾ ਖਤਮ ਕਰ ਦਿਆਂਗੇ, ਤੁਹਾਨੂੰ ਛਡਾਉਣਾ ਹੈ ਜੋ ਮਰਜ਼ੀ ਹੋਵੇ। ਅੱਗੋਂ ਹੱਸ ਕੇ ਕਹਿੰਦੇ ਸਿੱਖ ਪਰਉਪਕਾਰੀ ਹੁੰਦਾ ਹੈ, ਮੈਨੂੰ ਇਕੱਲੇ ਨੂੰ ਛਡਾ ਲਓਗੇ ਕੱਲ੍ਹ ਨੂੰ ਸਾਰਾ ਪਿੰਡ ਮਾਰ ਦੇਣਗੇ। ਕਹਿੰਦੇ ਨੇ ਅਸੀਂ ਕੀ ਸੇਵਾ ਕਰੀਏ। ਕਹਿਣ ਲੱਗੇ ਮੈਂ ਸ਼ਹੀਦ ਹੋਣ ਚੱਲਿਆ, ਸ਼ਹੀਦੀ ਭਾਗਾਂ ਨਾਲ ਮਿਲਦੀ, ਮੈਂ ਸ਼ਹੀਦ ਹੋਣ ਚੱਲਿਆ। ਇੱਕ ਕੰਮ ਕਰਿਓ, ਇਹ ਮੇਰੇ ਘਰ ਦਾ ਤਵਾ ਬੰਦ ਕਰਨਾ ਚਾਹੁੰਦੇ ਨੇ, ਤੁਸੀਂ ਤਵੇ ਦੀ ਥਾਂ 'ਤੇ ਲੋਹਾ ਬਣਾ ਦਿਆ ਜੀ। ਇਹ ਸਾਡੇ ਘਰ ਦੇ ਦੇਗੇ ਬੰਦ ਕਰਨੇ ਚਾਹੁੰਦੇ ਨੇ, ਤੁਸੀਂ ਵੱਡੀਆਂ ਦੇਗਾਂ ਚਾੜ ਦਿਆ ਜੇ। ਜੇ ਤੁਸੀਂ ਸਿੰਘਾਂ ਦੀ ਸੇਵਾ ਕਰੋਗੇ ਜੁਝਾਰਵਾਂ ਦੀ, ਇਹ ਅਸਲੀ ਸੇਵਾ ਮੇਰੀ ਹੋਵੇਗੀ। ਇੱਥੋਂ ਭਾਈ ਸਾਹਿਬ ਨੂੰ ਫਿਰ ਲਾਹੌਰ ਲੈ ਗਏ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਜ਼ਖਰੀਏ ਦੀ ਕਚਹਿਰੀ 'ਚ ਪੇਸ਼ ਕੀਤਾ, ਭਾਈ ਸਾਹਿਬ ਨੇ ਜਾ ਕੇ ਫਤਿਹ ਗਜਾਈ। ਹੁਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਤਾਂ ਔਰੰਗਜ਼ੇਬ ਦੇ ਪ੍ਰਾਣ ਉੱਡ ਗਏ ਸਨ। ਇਹ ਫਤਿਹ ਆਮ ਦੀ ਨਹੀਂ, ਇਹਨੂੰ ਕਦੀ ਨਾ ਭੁੱਲਿਓ ਸਿੰਘੋ, ਇਹ ਫਤਿਹ ਗੁਰੂ ਗੋਬਿੰਦ ਸਿੰਘ ਦੀ ਏ। ਸਾਡਾ ਪੁਰਾਣਾ ਇਤਿਹਾਸ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਸਨ, ਜਿਹੜਾ ਸਿੱਖ ਨੂੰ ਸਿੱਖ ਸਾਹਮਣੇ ਫਤਿਹ ਬੁਲਾਏਗਾ ਉਹਦੇ ਵੱਲ ਮੇਰਾ ਮੂੰਹ ਹੋਇਆ ਕਰੇਗਾ। ਅਤੇ ਉਹਨੂੰ ਆਪਾਂ ਘੱਟੋ ਘੱਟ ਦੇਖੀਏ। ਇਸ ਤਰ੍ਹਾਂ ਭਾਈ ਸਾਹਿਬ ਜੀ ਨੂੰ ਕਿਹਾ ਗਿਆ ਵੀ ਤੂੰ ਬਾਗੀਆਂ ਨੂੰ ਰੋਟੀ ਦੇਣਾ। ਉਹ ਕਿਹਾ ਮੈਂ ਤੇਰਾ ਹਾਲਾ ਭਰਨਾ, ਮੈਂ ਖੇਤੀ ਕਰਨਾ, ਆਪਣੀ ਵਾਹੀ ਕਰਨਾ, ਮੈਂ ਕਦੀ ਕੋਈ ਪਾਪ ਨਹੀਂ ਕੀਤਾ, ਕਦੀ ਕੋਈ ਜੁਰਮ ਨਹੀਂ ਕੀਤਾ। ਉਹਨਾਂ ਕਿਹਾ ਤੂੰ ਰੋਟੀਆਂ ਖਵਾਉਣਾ। ਉਹ ਕਹਿੰਦਾ ਇਹ ਮੇਰਾ ਧਰਮ ਹੈ, ਤੇ ਮੈਂ ਆਪਣੇ ਧਰਮ ਤੇ ਆਪਣੀ ਕੌਮ ਦੀ ਸੇਵਾ ਵਾਸਤੇ ਸਭ ਕੁਝ ਹੀ ਕੁਰਬਾਨ ਕਰਨ ਨੂੰ ਤਿਆਰ ਹਾਂ। ਉਹਨਾਂ ਕਿਹਾ ਵੀ ਦੇਖ ਤੂੰ ਸੋਹਣਾ ਕਿੰਨਾ, ਸਿਆਣਾ ਕਿੰਨਾ, ਇਸਲਾਮ ਧਾਰਨ ਕਰ। ਉਹ ਕਹਿੰਦਾ ਹੈ, ਭਾਈ ਸਾਹਿਬ ਨੇ ਕਿਹਾ ਮੇਰੀ ਸਿੱਖਾਂ ਨੇ ਅਰਦਾਸ, ਇਹ ਵੀ ਯਾਦ ਮੈਂ ਰੱਖੇ, ਜਦੋਂ ਤੁਰਨ ਲੱਗੇ ਸੰਗਤ ਨੂੰ ਕਿਹਾ ਪੜਾਣੇ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਕੇਸਾਂ ਨਾਲ ਨਿਭੇ। ਉਹਨਾਂ ਕਿਹਾ ਮੈਂ ਤਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਆਇਆ, ਤੂੰ ਡੋਲਣ ਦੀ ਗੱਲ ਕਹਿ ਰਿਹਾ, ਮੇਰੀ ਸਿੱਖੀ ਕੇਸਾਂ ਨਾਲ ਨਿਭੇ। ਜਦੋਂ ਦੋ ਵਾਰੀ ਕਿਹਾ, ਜ਼ਕਰੀਆ ਖਾਂ ਗੁੱਸੇ ਵਿੱਚ ਆ ਕੇ ਕਹਿੰਦਾ ਤੇਰੇ ਕੇਸ ਮੈਂ ਜੁੱਤੀਆਂ ਮਾਰ ਮਾਰ ਕੇ ਉਡਾ ਦਿਆ। ਇਹ ਲਫ਼ਜ਼ ਯਾਦ ਰੱਖਿਓ, ਮੈਂ ਹਰ ਚੀਜ਼ ਬਕਾਇਦਾ ਪਰੂਫ ਨਾਲ ਕਹਿ ਰਿਹਾ, ਕਿਉਂਕਿ ਹਾਕਮ ਅਣਹੋਏ ਸ਼ਬਦ ਵਰਤੇਗਾ। ਪਿਛਲੇ ਸਮੇਂ ਕੀ ਨਹੀਂ ਹੋਇਆ ਜੀ, ਕੀ ਕੁਝ ਨਹੀਂ ਵਾਪਰਿਆ। ਉਹਨਾਂ ਕਿਹਾ ਮੈਂ ਜੁੱਤੀਆਂ ਮਾਰ ਕੇ ਤੇਰੇ ਵਾਲ ਉਡਾਵਾਂਗਾ। ਸਿੱਖ ਨੇ ਅੱਗੇ ਉਹ ਕਿਹਾ, ਯਾਦ ਰੱਖੀ ਤੂੰ ਮੈਨੂੰ ਜੁੱਤੀ ਨਹੀਂ ਮਾਰਨੀ, ਮੈਂ ਜੁੱਤੀ ਮਾਰ ਕੇ ਆਪਣੇ ਮਰਨ ਤੋਂ ਪਹਿਲਾਂ ਤੈਨੂੰ ਅੱਗੇ ਲਾ ਕੇ ਲਿਜਾਵਾਂਗਾ। ਇਹ ਸ਼ਬਦ ਕਚਹਿਰੀ 'ਚ ਹੋਏ, ਮੈਂ ਤੈਨੂੰ ਆਪਣੇ ਅੱਗੇ ਲੈ ਕੇ ਜਾਵਾਂਗਾ, ਤੂੰ ਕੌਣ ਹੈ ਮੈਨੂੰ ਜੁੱਤੀ ਮਾਰਨ ਵਾਲਾ। ਇੱਥੇ ਫਿਰ ਯਾਦ ਰੱਖਿਓ, ਭਾਈ ਸਾਹਿਬ ਨੂੰ ਕੁਛ ਵਿਦਵਾਨ ਕਹਿੰਦੇ ਆ ਚਰਖੜੀ 'ਤੇ ਘੁਮਾਇਆ ਗਿਆ। ਇਹ ਦੋ ਤਰ੍ਹਾਂ ਦੀ ਹੁੰਦੀ ਚਰਖੜੀ, ਪਤਾ ਹੋਣਾ ਆਪ ਜੀ ਨੂੰ। ਇੱਕ ਹੁੰਦੀ ਹੈ ਜਿਹਦੇ 'ਤੇ ਬੰਨਿਆ ਜਾਂਦਾ ਹੈ, ਇੱਕ ਹੁੰਦੀ ਹੈ ਨਾਲ ਉਹਦੇ ਦੂਜੀ ਚਰਖੜੀ, ਚਰਖੇ ਦਾ ਵੱਡਾ ਰੂਪ ਹੀ ਕਹਿ ਲਓ। ਉਸ ਦੂਜੇ ਹਿੱਸੇ ਦੇ ਵਿੱਚ ਹੁੰਦੇ ਨੇ ਪੱਤੇ, ਬਲੇਡ। ਇੱਕ ਪਾਸੇ ਜਦੋਂ ਦੋਨੋਂ ਘੁਮਾਉਂਦੇ ਨੇ ਨਾ ਜੀ, ਉਸ ਵਕਤ ਫਿਰ ਉਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ, ਜਿਵੇਂ ਰੂਹ ਪਿੰਜੀਦਾ ਨਾ, ਇਸ ਤਰ੍ਹਾਂ ਬਲੇਡ ਸਾਰੀ ਬੋਡੀ ਨੂੰ ਖਤਮ ਕਰ ਦਿੰਦੇ। ਇੱਥੇ ਭਾਈ ਸਾਹਿਬ ਨੂੰ ਪਹਿਲਾਂ ਚਰਖੜੀ 'ਤੇ ਤਾਂ ਘੁਮਾਇਆ, ਬਲੇਟ ਵਾਲੀ ਨਹੀਂ, ਉਂਝ ਚਰਖੜੀਆਂ 'ਤੇ ਘੁਮਾ ਕੇ ਕਿ ਸ਼ਾਇਦ ਤਸੀਹੇ ਦਈਏ ਅਤੇ ਮੰਨ ਜਾਏ। ਸੱਚੀ ਮੁੱਚੀ ਜਦੋਂ ਪੂਰਾ ਘੁਮਾ ਦਿੱਤਾ, ਬੇਸੁੱਧ ਹੋ ਗਏ, ਥੱਲੇ ਉਤਾਰਿਆ, ਦੋ ਬੰਦੇ ਪਕੜ ਕੇ ਲੈ ਗਏ। ਛੱਡ, ਰਾਤ ਪੈ ਗਈ। ਦੂਜੇ ਦਿਨ ਫਿਰ ਜ਼ਕਰੀਆ ਨੇ ਕਿਹਾ ਮੈਂ ਤੈਨੂੰ ਜਿਹੜੀ ਕੱਲ੍ਹ ਗੱਲ ਕਹੀ ਸੀ, ਇਤਿਹਾਸ ਕਹਿੰਦਾ ਸਿੱਖ ਦੀ ਜ਼ਬਾਨ ਸੀ ਅਕਾਲ ਅਕਾਲ ਅਕਾਲ। ਉਹਨੇ ਕਿਹਾ ਮੈਂ ਤੈਨੂੰ ਮੁਸਲਮਾਨ ਵੇਖਣਾ ਚਾਹੁੰਦਾ। ਨਵਾਬ ਕਹਿ ਤੂੰ ਹੁਸ ਹੋ ਮੁਸਲਮਾਨ, ਤਬ ਤੇਰੀ ਛੱਡਾਂਗਾ ਮੈਂ ਜਾਨ। ਭਾਈ ਸਾਹਿਬ ਕਹਿੰਦੇ ਨੇ ਮੈਂ ਇੱਕੋ ਅਰਦਾਸ ਕਰਕੇ ਆਇਆ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਚਿੜ ਗਿਆ ਕੇਸਾਂ ਤੋਂ। ਉਸ ਵਕਤ ਕਹਿੰਦਾ ਮੈਂ ਨੋਵੇ ਬਲਾ, ਉੱਥੇ ਸ਼ਬਦ ਨੋਵੇ ਵਰਤੇ, ਮੈਂ ਕਿਸੇ ਦੀ ਜਾਤ ਦੀ ਗੱਲ ਨਹੀਂ ਕਰ ਰਿਹਾ, ਆਹ ਕੇਸ ਜਿਹਦਾ ਤੈਨੂੰ ਮਾਣ ਕਹਿ, ਤੂੰ ਦੇਖੀ ਮੈਂ ਕੈਂਚੀ ਨੂੰ ਕਤਰ ਕੇ ਤੇਰੀਆਂ ਅੱਖਾਂ ਸਾਹਮਣੇ ਰੱਖਾਂਗਾ। ਇਹ ਗੱਲ ਆਮ ਤੌਰ 'ਤੇ ਸਾਡੇ ਬੰਦੇ ਨਹੀਂ ਸੁਣਾਉਂਦੇ, ਕਿਉਂਕਿ ਜਿੱਥੇ ਵੀ ਗੁਰੂ ਦੇ ਸਿੱਖ ਦੀ ਅਜ਼ਮਤ ਖੇਡ ਵਾਪਰਦੀ ਅਸੀਂ ਡਰ ਜਾਂਦੇ, ਹਰ ਇੱਕ ਨੂੰ ਆਪਣੇ ਵਰਗਾ ਨਾ ਸਮਝੀਏ ਪਿਆਰਿਓ। ਉਹ ਬੰਦਗੀ ਵਾਲੀ ਰੂਹ, ਉਹਨੇ ਕਿਹਾ ਮੈਂ ਨਾਈ ਬੁਲਾ ਕੇ ਤੇਰੇ ਕੇਸ ਕਤਲ ਕਰਾਵਾਂਗਾ, ਕੇਸ ਤੇਰਾ ਜੂੜਾ ਲਾ ਦਿਆਂਗਾ। ਸੱਚੀ ਮੁੱਚੀ ਆਏ ਜੀ, ਸੱਚ ਇਵੇਂ ਕਿ ਭਾਈ ਸਾਹਿਬ ਦੀ ਦ੍ਰਿੜਤਾ ਇੰਨੀ ਕਿ ਕੇਸ ਨਹੀਂ ਕੱਟ ਸਕੇ। ਸਾਡਾ ਇਤਿਹਾਸ ਕਹਿੰਦਾ ਲੋਹੇ ਦੀਆਂ ਤਾਰਾਂ ਦੀ ਤਰ੍ਹਾਂ। ਉਸ ਤੋਂ ਬਾਅਦ ਫਿਰ ਉਹਨੇ ਮੋਚੀ ਬੁਲਾਇਆ। ਯਾਦ ਰੱਖਿਓ, ਕਹਿਣਾ ਬਹੁਤ ਸੌਖਾ ਹੈ। ਆ ਜਿਹਨੇ ਤਸਵੀਰ ਪੇਂਟ ਕੀਤੀ ਨਾ ਭਾਈ ਸਾਹਿਬ ਦੀ, ਬਿਲਕੁਲ ਇੰਨ ਬਿੰਨ ਇਸੇ ਤਰ੍ਹਾਂ ਹੀ ਵਾਪਰਿਆ ਸੀ। ਉਸ ਵਕਤ ਮੋਚੀ ਨੂੰ ਬੁਲਾਇਆ, ਉਹ ਆਪਣੀ ਰੰਬੀ ਤਿੱਖੀ ਕਰਕੇ ਲਿਆਇਆ। ਭਾਈ ਸਾਹਿਬ ਨੂੰ ਬੰਨਣਾ ਚਾਹੁੰਦੇ ਸਨ, ਕਿਉਂਕਿ ਜਦੋਂ ਖੋਪੜੀ ਲਾਣੀ ਹੈ ਅਤੇ ਕੁਦਰਤੀ ਤੌਰ 'ਤੇ ਸੱਟ ਵੱਜੇਗੀ ਤਾਂ ਇਹ ਕਿਤੇ ਹਿੱਲੇ ਨਾ। ਭਾਈ ਸਾਹਿਬ ਨੇ ਕਿਹਾ ਨਾ ਹੋਏ, ਰੱਸੀਆਂ ਸੰਗਲਾਂ ਵਿੱਚ ਮੈਨੂੰ ਨਾ ਬੰਨੋ, ਤੁਸੀਂ ਖੋਪੜੀ ਉਤਾਰਨੀ ਉਤਾਰ ਲਓ, ਮੈਂ ਇਸੇ ਤਰ੍ਹਾਂ ਆਰਾਮ ਨਾਲ ਬੈਠ ਜਾਂਦਾ। ਬੈਠੇ ਇਸ ਤਰ੍ਹਾਂ ਸਨ ਜੀ, ਅੱਜ ਜਿਵੇਂ ਅਸੀਂ ਬਹਿੰਦੇ ਹਾਂ ਨਾ, ਦੋਨੋਂ ਬਾਹਾਂ ਪਿੱਛੇ ਕਰ ਲਈਆਂ ਅਤੇ ਦੋਨਾਂ ਹੱਥਾਂ ਦੀਆਂ ਜਿਹੜੀਆਂ ਤਲੀਆਂ ਸਨ ਖੱਬੇ ਸੱਜੇ ਇਸ ਤਰ੍ਹਾਂ ਰੱਖ ਕੇ, ਇੱਕ ਭਾਈ ਸਾਹਿਬ ਦੀ ਲੱਤ ਜਿਹੜੀ ਸੀ ਅੱਗੇ ਉਹਨਾਂ ਕਰ ਲਈ ਜਿਵੇਂ ਚੌਂਕੜਾ ਮਾਰੀ ਦਾ। ਇਸ ਤਰ੍ਹਾਂ ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ ਬੈਠ ਗਏ, ਲੋਕਾਂ ਦਾ ਇਕੱਠ, ਭੀੜ ਇਕੱਠੀ। ਉਸ ਵਕਤ ਫਿਰ ਮੋਚੀ ਨੇ ਕਿਵੇਂ ਲਾਈ ਖੋਪੜੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ। ਉਹਨੇ ਰੰਮੀ ਸਾਹਮਣੇ ਤਿੱਖੀ ਕੀਤੀ, ਇਸ ਕਰਕੇ ਸੀ ਸ਼ਾਇਦ ਡਰ ਜਾਏ। ਉਹਨੇ ਫਿਰ ਭਾਈ ਸਾਹਿਬ ਦੇ ਮੱਥੇ ਦੇ ਆਹ ਜਿਹੜਾ ਆਹ ਪਾਸਾ ਨਾ ਜੀ, ਆਹ ਸਾਡਾ, ਇਸ ਪਾਥੇ ਅੱਗੋਂ ਨੀਵੀਂ ਕਰਕੇ ਰੰਬੀ, ਪਿੱਛੋਂ ਪੂਰੇ ਜ਼ੋਰ ਨਾਲ ਹਥੌੜਾ ਮਾਰਿਆ, ਪਹਿਲੀ ਸੱਟ ਮੱਥੇ ਦੇ ਉੱਤੇ ਮਾਰੀ। ਜਦੋਂ ਉੱਤੋਂ ਚਮੜੀ ਉਤਰੀ, ਪੂਰਾ ਜਿਹੜਾ ਚਿਹਰਾ ਸੀ ਭਾਈ ਸਾਹਿਬ ਦਾ, ਏਡਾ ਸੋਹਣਾ ਸਰੂਪ ਜੀ, ਸਾਰੇ ਦਾ ਸਾਰਾ ਚਿਹਰਾ ਖੂਨ ਅਤੇ ਬੋਟੀਆਂ ਨਾਲ ਭਰਿਆ ਗਿਆ। ਪਹਿਲੀ ਇੱਥੋਂ ਇਹਨੂੰ ਕੱਟਦਾ ਹੋਇਆ ਥੱਲਿਓ ਥੱਲਿਓ ਚਲੀ ਗਿਆ। ਇਹ ਪਿੱਛੋਂ ਇੱਥੋਂ ਕੰਨ ਤੋਂ ਕੱਟਿਆ, ਫਿਰ ਦੂਜੇ ਪਾਸਿਓਂ ਫਿਰ ਕੱਟਿਆ ਗੀਚੀ ਤੱਕ। ਜਦੋਂ ਆ ਗਈ ਫਿਰ ਜ਼ਕਰੀਏ ਵੱਲ ਦੇਖਿਆ, ਉਹਨੇ ਕਿਹਾ ਕੱਟ ਲਾਹ ਦੇ ਪੂਰੀ। ਫਿਰ ਪੂਰੇ ਜ਼ੋਰ ਨਾਲ ਗੀਚੀ ਵਾਲੇ ਪਾਸਿਓਂ ਮਾਰ ਕੇ ਰੰਬੀ ਹਥੌੜਾ ਭਾਈ ਸਾਹਿਬ ਦੀ ਖੋਪੜੀ ਕੇਸਾਂ ਦੇ ਨਾਲ ਲਾ ਦਿੱਤੀ। ਰਤਨ ਸਿੰਘ ਪੰਗੂ ਲਿਖਦੇ ਆ, ਪੈਨੀ ਥੀ ਰੰਬੀ ਕਰੀ ਧਰ ਮਾਥਿਓਂ ਦਈ ਦਬਾਏ, ਮਾਥੇ ਤੇ ਕੰਨਾਂ ਤੌੜੀ ਗੀਚਿਓਂ ਦਈ ਪਟਵਾਏ, ਮੱਥੇ ਤੋਂ ਕੰਨ ਕੰਨਾਂ ਤੋਂ ਗੀਚੀ ਤੱਕ। ਭਾਈ ਸਾਹਿਬ ਦਾ ਸਾਰਾ ਚਿਹਰਾ ਗੁਰਮੁਖੋ, ਪਿੰਡਾਂ ਸਾਰਾ ਬੋਟੀਆਂ ਤੇ ਆਪਣੇ ਖੂਨ ਨਾਲ ਭਿੱਜ ਗਿਆ। ਸਿੱਖ ਅਕਾਲ ਕਾਲ ਕਹੀ ਜਾਂਦਾ ਹੈ। ਆਮ ਤੌਰ 'ਤੇ ਸਾਡੇ ਸੱਜਣ ਫਿਰ ਇੱਥੇ ਆ ਕੇ ਕਹਿੰਦੇ ਨੇ ਭਾਈ ਸਾਹਿਬ ਸ਼ਹੀਦ ਹੋ ਗਏ, ਇੱਥੇ ਨਹੀਂ ਸ਼ਹੀਦ ਹੋਏ ਨਾ। ਫਿਰ ਭਾਈ ਸਾਹਿਬ ਜੀ ਨੂੰ ਖੋਪਰੀ ਲੈਣ ਤੋਂ ਬਾਅਦ ਖਾਈ 'ਚ ਸੱਟਿਆ ਗਿਆ ਵੀ ਚਲੋ ਖੂਨ ਵਗਦਾ ਪਿਆ, ਆਪੇ ਕੁੱਤੇ ਕਾਂ ਆਉਣਗੇ। ਇੱਥੇ ਫਿਰ ਰਾਮਗੜੀਏ ਸਿੱਖ ਸਨ, ਮੈਂ ਚਲੋ ਜਾਤ ਨਾਲ ਜੁੜ, ਉਹਨਾਂ ਰਾਮਗੜੀਆਂ ਨੇ ਭਾਈ ਤਾਰੂ ਸਿੰਘ ਨੂੰ ਉੱਥੋਂ ਚੁੱਕਿਆ, ਇਹ ਫਿਰ ਆਪਣੀ ਧਰਮਸ਼ਾਲਾ 'ਚ ਲੈ ਗਏ। ਉੱਥੇ ਫਿਰ ਭਾਈ ਸਾਹਿਬ ਦਾ ਖੂਨ ਬਹੁਤ ਵਹਿ ਚੁੱਕਾ ਸੀ, ਪਰ ਇੰਨਾ ਦਲੇਰ ਜੀ, ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਕੈਸੀ ਕਿਰਪਾ ਵਰਤਾਈ ਉਹਦੇ 'ਤੇ। ਉਹਨਾਂ ਫਿਰ ਰਾਤ ਨੂੰ ਕੜਾਹੀ ਤਿਆਰ ਕੀਤੀ। ਆਪ ਜੀ ਨੂੰ ਪਤਾ ਹੋਣਾ ਜਦੋਂ ਕੋਈ ਜ਼ਖਮ ਹੁੰਦਾ ਸੀ ਨਾ ਜੀ, ਆਹ ਮਿੱਠਾ ਜਿਹਾ ਕੜਾਹ ਬਣਾ ਕੇ ਉਹਦੇ ਬੰਨਿਆ ਜਾਂਦਾ ਸੀ। ਉਹਨਾਂ ਫਿਰ ਭਾਈ ਸਾਹਿਬ ਦੀ ਖੋਪੜੀ ਦੇ ਉੱਤੇ ਨਾ ਜੀ, ਜਿਹੜਾ ਉੱਤੋਂ ਲੈ ਚੁੱਕੀ ਸੀ ਉਹਦੇ 'ਤੇ ਕੜਾਹੀ ਬੰਨੀ। ਕੁਝ ਸਮਾਂ ਨਿਕਲਿਆ, ਇਹ ਹਾਂਕਾਰ ਮੱਚ ਗਈ ਵੀ ਉਹ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਦਿੱਤਾ, ਖੋਪਰੀ ਲਾ ਦਿੱਤੀ। ਪਿਆਰਿਓ ਕੁਝ ਦਿਨ ਬੀਤੇ, ਇਹ ਮੈਂ ਗੁਰੂ ਸਾਹਿਬ 'ਤੇ ਭਰੋਸਾ ਕਰਕੇ ਕਹਿੰਦਾ, ਜ਼ਕਰੀਏ ਖਾਨ ਨੂੰ ਯੂਰਨ ਦਾ ਪਿਸ਼ਾਬ ਦਾ ਬੰਨ ਪੈ ਗਿਆ। ਉੱਥੇ ਡਿਟੇਲ ਦਿੱਤੀ, ਇਹ ਕੁਰਾਨ ਦੀਆਂ ਐਤਾਂ ਪੜ੍ਹਨ ਲੱਗ ਪਿਆ, ਕਾਜ਼ੀ ਆਏ, ਮੁਲਾਣੇ ਆਏ, ਵੈਦ ਆਏ, ਉਹਦੀ ਪੀੜ ਖਟੇ ਹੀ ਨਾ। ਫਿਰ ਸਰਦਾਰ ਸ਼ਬੇਗ ਸਿੰਘ ਜੰਬਰ ਨੂੰ ਸੱਦਿਆ, ਜਿਨ੍ਹਾਂ ਨੂੰ ਬਾਅਦ ਚਰਖੜੀ ਚਾੜਿਆ ਗਿਆ, ਸ਼ਬੇਗ ਸਿੰਘ ਨੂੰ ਸੱਦਿਆ। ਇਹ ਪਤਾ ਲੱਗਾ ਵੀ ਇਹਨੇ ਕਿਹਾ ਸੀ ਵੀ ਮੈਂ ਤੇਰੇ ਵਾਲ ਜੁੱਤੀ ਨਾਲ ਡਾਂਗਾ, ਅਤੇ ਜਿਹਦੀ ਖੋਪੜੀ ਲਾਈ ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਤੈਨੂੰ ਲਾ ਕੇ ਲਿਜਾਵਾਂਗਾ। ਉਹਨਾਂ ਕਿਹਾ ਜੰਬਰ, ਭਾਈ ਸ਼ਬੇਗ ਸਿੰਘ ਜੰਬਰ ਨੂੰ ਬੁਲਾਇਆ ਗੁਰਮੁਖੋ। ਉਸ ਵਕਤ ਭਾਈ ਸ਼ਬੇਗ ਸਿੰਘ ਭਾਈ ਤਾਰੂ ਸਿੰਘ ਜੀ ਦੇ ਕੋਲ ਗਏ। ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ, ਆਹ ਗੁਰਮੁਖ ਪਿਆਰੇ ਕਾਰ ਬਾਰੇ ਕਹਿ ਰਹੇ ਜੀ ਦੀ ਖੈਰ, ਪਲੀਜ਼ ਪਾਸੇ ਕਰ ਲਿਓ। ਭਾਈ ਸ਼ਬੇਗ ਸਿੰਘ ਜੀ ਭਾਈ ਤਾਰੂ ਸਿੰਘ ਦੇ ਕੋਲ ਗਏ। ਉਹਨਾਂ ਕਿਹਾ ਜੀ ਬਖਸ਼ ਦਿਓ। ਇੱਥੋਂ ਤੱਕ ਕਹਿੰਦੇ ਨੇ ਜ਼ਖਰੀਏ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਜ਼ਿਕਰ ਕੀਤਾ, ਪੀੜ ਨਾਲ ਪੀੜਤ ਹੋਇਆ, ਕਹਿੰਦਾ ਮੈਨੂੰ ਪਤਾ ਕਿ ਮੈਂ ਸੰਤ ਨੂੰ ਤਸੀਹੇ ਦਿੱਤੇ ਨੇ, ਪਰ ਬਾਣੀ ਤਾਂ ਕਹਿੰਦੀ ਹੈ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ, ਇਹਨੂੰ ਮੈਨੂੰ ਬਖਸ਼ਵਾ ਦਿਓ। ਸੱਚ ਇਹ ਵੇ ਭਾਈ ਤਾਰੂ ਸਿੰਘ ਸਿਰਫ ਜਪਜੀ ਸਾਹਿਬ ਪੜ੍ਹੀ ਜਾ ਰਹੇ ਸਨ। ਉਹਨਾਂ ਕਿਹਾ ਮੈਂ ਕੁਛ ਨਹੀਂ ਕਰ ਸਕਦਾ, ਇਹ ਉਹ ਪੰਥ ਹੀ ਕਰ ਸਕਦਾ ਜਿਹਦੀ ਮੈਂ ਸੇਵਾ ਕੀਤੀ। ਫਿਰ ਭਾਈ ਸ਼ਬੇਗ ਸਿੰਘ ਪੰਥ ਕੋਲ ਆਏ ਜਿੱਥੇ ਜਥਾ ਸੀ, ਉਹਨਾਂ ਫਿਰ ਇੱਕੋ ਗੱਲ ਕਹੀ, ਤਾਰੂ ਸਿੰਘ ਜਤੀ ਸਤੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਹਦੀ ਜੁੱਤੀ ਜ਼ਕਰੀਏ ਦੇ ਸਿਰ 'ਚ ਮਾਰੋ ਅਤੇ ਆਰਾਮ ਮਿਲੇਗਾ। ਸੱਚੀ ਜੀ ਇਸ ਤਰੀ ਹੋਇਆ, ਉਹਦੀ ਜੁੱਤੀ ਭਾਈ ਸਾਹਿਬ ਦੀ ਜੁੱਤੀ, ਮੈਂ ਕਿਉਂਕਿ ਐਵੇਂ ਗੱਲ ਨਹੀਂ, ਮੈਨੂੰ ਪਤਾ ਬਹੁਤ ਸਾਰੇ ਸੱਜਣ ਇੱਥੇ ਗੱਲ ਮਕਾਨ 'ਤੇ ਸ਼ਹੀਦ ਹੋ ਗਏ, ਉਹ ਜੁੱਤੀ ਸੂਬੇ ਦੇ ਸਿਰ 'ਚ ਵੱਜਦੀ ਰਹੀ, ਉਹਨੂੰ ਸਕੂਨ ਮਿਲਦਾ ਰਿਹਾ। ਪਰ ਭਾਈ ਸਾਹਿਬ ਦੇ ਬੋਲ ਸੱਤ ਹੋਏ, ਜ਼ਖਰੀਏ ਦੀ ਮੌਤ ਜੁੱਤੀਆਂ ਦੇ ਨਾਲ ਹੋਈ ਸੀ, ਭਾਈ ਸਾਹਿਬ ਦੀ ਜੁੱਤੀ ਨਾਲ। ਇੱਧਰ ਇਹ ਮਰਿਆ, ਇੱਧਰ ਭਾਈ ਤਾਰੂ ਸਿੰਘ ਕੋਲ ਸੰਗਤਾਂ ਆ ਗਈਆਂ, ਗੁਰਮੁਖੋ ਬੋਲ ਰਹੇ ਨੇ, ਸਿਰ ਦੇ ਉੱਪਰ ਕੜਾਹੀ ਬੰਨਦੇ ਸਨ, ਪੱਟੀ ਬੰਨੀ ਸੀ। ਉਹਨਾਂ ਕਿਹਾ ਭਾਈ ਸਾਹਿਬ ਆਪਾਂ ਯਤਨ ਕਰੀਏ ਜੇ ਫਿਰ ਦੁਬਾਰਾ ਸਭ ਕੁਝ ਹੋ ਜਾਏ, ਠੀਕ ਹੋ ਜਾਏ, ਕੁਛ ਹਕੀਮ ਕੋਈ ਕਹਿਣ ਲੱਗੇ ਨੇ, ਇੱਕੋ ਕੰਮ ਕਰੋ, ਦੁਸ਼ਟ ਚਲਾ ਗਿਆ, ਮੈਂ ਅੱਜ ਚੋਲਾ ਛੱਡ ਦੇਣਾ। ਸ਼ਬੇਗ ਸਿੰਘ ਨੂੰ ਕਹਿੰਦੇ ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰ ਦੇ। ਇਸ ਤਰ੍ਹਾਂ ਭਾਈ ਸਾਹਿਬ ਸ਼ਹੀਦ ਹੋਏ ਨੇ ਜੀ, ਲੱਕੜਾਂ ਦਾ ਪ੍ਰਬੰਧ ਕਰੋ, ਦੂਜਾ ਅੰਮ੍ਰਿਤਸਰ ਤੋਂ ਜਲ ਲਿਆ ਦਿਓ, ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ 'ਚ ਇਸ਼ਨਾਨ ਕਰਾਉਂਦੀ ਸੀ, ਮੈਂ ਚਾਹੁੰਦਾ ਮੈਂ ਚੋਲਾ ਛੱਡਣ ਤੋਂ ਪਹਿਲਾਂ ਉਸ ਜਲ ਦੇ ਨਾਲ ਇਸ਼ਨਾਨ ਕਰਾਂ। ਇਤਿਹਾਸ ਕਹਿੰਦਾ ਉੱਥੋਂ ਜਲ ਲਿਆਂਦਾ ਗਿਆ। ਮੈਂ ਫਿਰ ਰਿਪੀਟ ਕਰਾਂਗਾ, ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੈਂ ਜ਼ਿਕਰ ਕਰ ਰਿਹਾ, ਉਸ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਗੁਰਮੁਖੋ ਫਿਰ ਦੇਗ ਤਿਆਰ ਕਰਵਾਈ, ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਨੇ, ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ, ਉਸ ਤੋਂ ਬਾਅਦ ਫਿਰ ਖਲੋ ਕੇ ਅਰਦਾਸ ਕੀਤੀ ਤੇ ਅਰਦਾਸ ਵਿੱਚ ਕਿਹਾ ਗਿਆ ਸਤਿਗੁਰੂ, ਸੰਗਤ ਨੇ ਅਰਦਾਸ ਕੀਤੀ, 13 ਸਿੱਖ ਭਾਈ ਤਾਰੂ ਸਿੰਘ ਜਿਹਦੀ ਸਿੱਖੀ ਤੂੰ ਰੱਖ ਲਈ, ਜਿਹਦੀ ਕੇਸਾਂ ਨਾਲ ਲਿਬ ਗਈ, ਜਿਹਦੀ ਰਹਿ ਤੂੰ ਬਖਸ਼ੀ। ਜਦੋਂ ਇਹ ਅਰਦਾਸਾਂ ਹੋ ਰਹੀਆਂ ਸਨ, ਸਮਾਪਤੀ ਹੋਈ, ਭਾਈ ਸਾਹਿਬ ਨੇ ਮੱਥਾ ਟੇਕਿਆ, ਦੁਬਾਰਾ ਉੱਠੇ ਕੋਈ ਨਹੀਂ, ਉਸੇ ਅਰਦਾਸ ਦੇ ਵਿੱਚ ਹੀ ਮੱਥਾ ਟੇਕਦਿਆਂ ਸ਼ਹੀਦ ਹੋ ਗਏ ਸਨ। ਐਸੇ ਇਹਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਹ ਸ਼ਹਾਦਤ ਸੀ। ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਚਰਖੀਆਂ ਵੀ ਪੱਟੀਆਂ ਗਈਆਂ ਲਾਹੌਰ ਦੀਆਂ, ਭਾਈ ਤਾਰੂ ਸਿੰਘ ਅੱਗੇ। ਵੈਸੇ ਰਤਨ ਸਿੰਘ ਭੰਗੂ ਦਾ ਖਿਆਲ, ਕਹਿੰਦਾ ਵੇਖੋ ਏ ਉਹ ਸ਼ਹੀਦ ਗਿਆ ਭਾਈ ਤਾਰੂ ਸਿੰਘ, ਜਿੱਥੇ ਭਾਈ ਮਨੀ ਸਿੰਘ ਦੀ ਉਹਦੇ ਕੋਲ ਬਿਠਾਇਆ। ਅਗਲੇ ਲਫ਼ਜ਼ ਉਹਨੇ ਬੜੇ ਕਮਾਲ ਦੇ ਵਰਤੇ ਨੇ, ਉਹ ਕਹਿੰਦਾ ਸਤਿਗੁਰੂ ਕੇ ਜੇ ਸਾਹਿਬਜ਼ਾਦੇ ਚਾਰ ਤਾਰੂ ਸਿੰਘ ਬਣਿਓ ਡਿਡਿਓੜੀਦਾਰ। ਇਹਦਾ ਮਤਲਬ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਨੇ, ਉਹਨਾਂ ਸਾਹਿਬਜ਼ਾਦਿਆਂ ਦਾ ਡਿਊੜੀਦਾਰ ਜਿਹੜਾ ਭਾਈ ਤਾਰੂ ਸਿੰਘ ਬਣਿਆ। ਇਹਦਾ ਮਤਲਬ ਇਹ ਸਿੱਖ ਦਾ ਭਰੋਸਾ ਹੈ ਕਿ ਸੱਚ ਇਹ ਵੇ ਉਹ ਗੁਰਸਿੱਖ ਜਿਹਨੇ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਦਿੱਤੇ। ਆਪਾਂ ਆਪਣੇ ਘਰਾਂ 'ਚ ਕੀ ਕਰਨੇ ਆ, ਸਾਰਿਆਂ ਦੇ ਬਾਥਰੂਮਾਂ 'ਚ ਮਸ਼ੀਨਾਂ ਪਈਆਂ, ਸਾਰੇ ਨਹੀਂ ਤਕਰੀਬਨ, ਆਹ ਕੇਸ ਕਤਲ ਲਈ ਆਹ ਕਰ ਲਿਓ ਪਿਆਰਿਓ। ਮੈਂ ਕਹਾਂਗਾ ਜਿਸ ਬਾਥਰੂਮ 'ਚ ਇਹ ਕੰਮ ਕਰਨੇ ਆ ਨਾ, ਸਿਰਫ ਉਹਦੇ ਸ਼ੀਸ਼ੇ ਅੱਗੇ ਇੱਕ ਸਿਰਫ ਭਾਈ ਤਾਰੂ ਸਿੰਘ ਦੀ ਫੋਟੋ ਲਾ ਦਿਓ। ਮੇਰਾ ਖਿਆਲ ਭਾਈ ਤਾਰੂ ਸਿੰਘ ਦੀ ਤਸਵੀਰ ਹੀ ਸਾਨੂੰ ਸਿੱਖੀ ਕਮਾਉਣ ਦੀ ਜਾਂਚ ਦੱਸ ਜਾਏਗੀ ਉਹ ਭਾਈ ਤਾਰੂ ਸਿੰਘ। ਪਰ ਉਹਨਾਂ ਸੱਚਮੁੱਚ ਉਸ ਰਜ਼ਾ ਨੂੰ ਉਸ ਹੁਕਮ ਨੂੰ ਖਿੜੇ ਮੱਥੇ ਮੰਨਿਆ। ਪਰ ਮੈਂ ਫਿਰ ਬੇਨਤੀ ਕਰਾਂਗਾ, ਅਰਥ ਥੋੜ੍ਹੇ ਜਿਹੇ ਮੈਂ ਕਰ ਦੇਣਾ, ਥੋੜ੍ਹਾ ਜਿਹਾ ਆਪਾਂ ਨਾਮ ਜਪਣਾ ਉਹ ਸ਼ਹੀਦ ਨੂੰ ਯਾਦ ਕਰਕੇ ਪਲੀਜ਼, ਕਿਉਂਕਿ ਫਿਰ ਕਦੋਂ ਸਮਾਂ ਬੰਨਿਆ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ। ਇਤਿਹਾਸ ਮੈਂ ਜ਼ਿਆਦਾ ਅੱਜ ਲੈ ਲਿਆ ਕਿ ਜੋ ਰੱਬ ਕਰਦਾ ਮਨਾ ਤੂੰ ਮੰਨ ਲੈ ਹੋਏ, ਜੋ ਕਰਦਾ ਬਸ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ, ਅਤੇ ਮਹਾਰਾਜ ਕਹਿੰਦੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ। ਆਪਣੀ ਨਦਰ ਨਿਹਾਲ ਹੈ ਵਾਹਿਗੁਰੂ ਜੀ, ਤੁਸੀਂ ਆਪਣੀ ਨਦਰੇ ਕਰਮ ਕਰੋ, ਆਪਣੀ ਬਖਸ਼ਿਸ਼ ਕਰੋ, ਸਾਨੂੰ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਮਹਾਰਾਜ ਕਹਿ ਰਹੇ ਨੇ ਆਪਣੀ ਨਦਰ ਨਿਹਾਲ ਆਪੇ ਲੇਹੋ ਲਾਏ, ਜਨ ਦੇਹੋ ਮਤੀ ਉਪਦੇਸ਼, ਜਨ ਦਰ ਤੇ ਸੇਵਕ, ਮੈਨੂੰ ਸੇਵਕ ਨੂੰ ਇਹ ਉਪਦੇਸ਼ ਦਿਓ, ਵਿੱਚੋਂ ਭਰਮ ਜਾਏ, ਸਾਡੇ ਅੰਦਰੋਂ ਭਟਕਣਾ ਭਰਮ ਖਤਮ ਹੋ ਜਾਏ, ਜੋ ਧੁਰ ਲਿਖਿਆ ਲੇਖ ਜੋ ਪਰਮਾਤਮਾ ਨੇ ਧੁਰ ਦਰਗਾਹ 'ਚ ਲਿਖਿਆ ਹੈ। ਮਹਾਰਾਜ ਕਹਿੰਦੇ ਸੋਈ ਸਭ ਕਮਾਏ, ਹਰ ਇੱਕ ਨੂੰ ਉਹ ਕਮਾਉਣਾ ਪੈਂਦਾ ਹੈ, ਸਭ ਕਿਛ ਤਿਸ ਦੇ ਵਸ, ਸਭ ਕੁਝ ਉਹਦੇ ਖੱਤ ਵਿੱਚ ਹੈ, ਦੂਜੀ ਨਾਹੀਂ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਉਸ ਤੋਂ ਬਿਨਾਂ ਜਿਹੜੀ ਸਾਨੂੰ ਸੰਭਾਲੇ। ਅਤੇ ਮਹਾਰਾਜ ਕਹਿੰਦੇ ਨਾਨਕ ਸੁੱਖ ਆਨੰਦ ਭਏ, ਆਤਮਕ ਸੁੱਖ ਮਿਲਿਆ ਆਨੰਦ ਮਿਲਿਆ, ਪਰ ਕਦੋਂ ਪ੍ਰਭ ਕੀ ਮਨ ਰਜ਼ਾਏ, ਜਦੋਂ ਪਰਮਾਤਮਾ ਦੀ ਰਜ਼ਾ ਨੂੰ ਉਹਦੇ ਹੁਕਮ ਨੂੰ ਖਿੜੇ ਮੱਥੇ ਮੰਨ ਲਿਆ। ਪਰ ਇਸ ਸਲੋਕ ਦੇ ਅਰਥ ਕੱਲ ਬੇਕਰਸ ਫੀਲਡ ਕੱਲ ਦੀਵਾਨ ਉੱਥੇ ਵੇ, ਅਤੇ ਮੈਂ ਜ਼ਰੂਰ ਦੁਬਾਰਾ ਇਹਨਾਂ ਨੂੰ ਉੱਤੇ ਸੰਗਤ 'ਚ ਰਿਪੀਟ ਕਰਾਂਗਾ। ਆਓ ਭਾਈ ਅੰਮ੍ਰਿਤਧਾਰੀ ਹੋਈਏ, ਜੋ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਵੀ ਕਹਿ ਕੇ ਗਏ ਉਹਨਾਂ ਪੂਰੀ ਡਿਟੇਲ ਨਾਲ ਆਪ ਜੀ ਨੂੰ ਦੱਸ ਦਿੱਤਾ, ਅਤੇ ਇੱਥੋਂ ਦੇ ਸੇਵਾਦਾਰ ਇੱਥੇ ਸਿੰਘ ਸਾਰੇ ਬੈਠੇ ਆ ਜਿਹੜੇ ਉਸ ਰਸੋਈ ਵਿੱਚ ਵੀ ਸਾਰੇ ਇਸ ਮਿਸ਼ਨ ਵਿੱਚ ਸੇਵਾ ਕਰ ਰਹੇ ਆ, ਆਪ ਦਾ ਬਹੁਤ ਧੰਨਵਾਦ। ਅਤੇ ਅਰਦਾਸ ਕਰਿਓ ਇਹ ਮਿਸ਼ਨ ਇਹ ਸੇਵਾ ਗੁਰੂ ਰਾਮਦਾਸ ਤੁਹਾਡਾ ਸੰਗਤਾਂ ਦਾ ਵਿਸ਼ਵਾਸ ਨਾ ਕਦੇ ਟੁੱਟਣ ਦੇ। ਆਓ ਜੀ ਮਹਾਂਪੁਰਖਾਂ ਨੂੰ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਦੇ ਹਾਂ, ਸਾਰੇ ਨੇਤਰ ਬੰਦ ਕਰਕੇ ਜੋ ਸੁਣਿਆ ਹੈ ਬਸ ਇਉਂ ਸਮਝੋ ਕਿ ਭਾਈ ਸਾਹਿਬ ਬੈਠੇ ਆ ਸੰਗਤ ਕੋਲ ਖਲੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ। ਸਾਰੇ ਕਿਰਪਾ ਕਰੋ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ। ਫਰੂਟੀ ਕਹਿਣਾ ਵਿਸ਼ਿਸ ਯੂ ਹੈਪੀ ਥੈਂਕਸਗਿਵਿੰਗ।
2: 1550 ਤੇ ਗੁਰਬਾਣੀ ਵਿਚਾਰ ਤੁਹਾਡੇ ਤੱਕ ਪਹੁੰਚਾਉਣ ਦੀ ਸੇਵਾ ਕਰ ਰਹੇ ਹਨ ਫ੍ਰੇਜ਼ਰ ਵਿਊ ਸੀਡਰ, ਮਾਤਾ ਨਸੀਬ ਕੌਰ ਜੀ ਦੀ ਪਵਿੱਤਰ ਯਾਦ ਵਿੱਚ। ਇਸ ਨੇਕ ਸੇਵਾ ਲਈ ਅਸੀਂ ਫ੍ਰੇਜ਼ਰ ਵਿਊ ਸੀਡਰ ਦੇ ਦਿਲੋਂ ਧੰਨਵਾਦੀ ਹਾਂ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ 1 ਘੰਟਾ 2 ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜ੍ਹਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮੰਗਾ, ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਹੈ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ, ਮਿਹਨਤ ਉਹਦੀ ਜ਼ਿਆਦਾ। ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰਸ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜ਼ਿਮੀਦਾਰ ਜਿੰਨੀ ਮਿਹਨਤ ਨਹੀਂ, ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨਹੀਂ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾ, ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ, ਉਹਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਿਹਾ ਕੱਚ ਵੇਚ ਗਿਆ ਤੂੰ, ਮੇਰਾ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ, ਮੁਨਾਫਾ ਜ਼ਿਆਦਾ ਨਹੀਂ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ। ਤਿਲਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਵੱਧੀ ਕੀਤਾ ਤੇ ਤਿਲਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਵੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ ਭਾਈ ਮਾਲੋ ਭਾਈ ਮੰਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ ਮਹਾਰਾਜ, ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ। ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ, ਦੇ ਅਰਥ ਫਿਰ ਕਰ ਦੇਣਾ। ਤੀਰਥ ਦਾ ਇਸ਼ਨਾਨ, ਅਗਿਆਨਤਾ ਦੀ ਦਇਆ, ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਵਿਖਾਵੇ ਦਾ ਦਾਨ ਕਰਨਾ, ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ, ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ, ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ। ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ, ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ, 4 ਵੇਦ 18 ਪੁਰਾਣ, ਕਤੇਬ ਕੁਰਾਨ 4 ਕਿਤੇਬਾਂ, ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ, ਪੱਛਮ ਮਤ ਦੀਆਂ ਕਿਤਾਬਾਂ, ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ, ਤੁਸੀਂ ਕੁਰਾਨ ਲੈ ਲਓ, ਯਹੂਦੀ ਮਤ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਚਲੋ ਇਹੋ ਕਿਤਾਬਾਂ, ਪੂਰਬ ਤੇ ਪੱਛਮ ਦੇ ਗ੍ਰੰਥ। ਮਹਾਰਾਜ ਕਹਿੰਦੇ ਵੇਦ ਪੁਰਾਣ, 4 ਵੇਦ 18 ਪੁਰਾਣ, ਕਿਤੇਬ ਕੁਰਾਨ, ਕਿਤੇਬਾਂ ਅਤੇ ਕੁਰਾਨ, ਜ਼ਮੀਨ ਆ ਧਰਤੀ ਤੇ, ਜ਼ਮਾਨ, ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ, ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ, ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ, ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ। ਇਹਦਾ ਮਤਲਬ ਇਸ ਧਰਤੀ ਤੇ, ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ, ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ, ਵੇਦ ਪੁਰਾਨ, ਕਿਤੇਬ ਕੁਰਾਨ, ਜ਼ਮੀਨ, ਜ਼ਬਾਨ, ਸਬਾਨ, ਸਭਨਾਂ ਨੇ, ਸਾਰਿਆਂ ਦੇ, ਸਭ ਨੇ ਦੇਖੇ ਘੋਖੇ, ਜ਼ਮੀਨ, ਜ਼ਬਾਨ, ਸਬਾਨ ਕੇ ਪੇਖ ਹੈ, ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ। ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ,
ਹੁਣ ਗੁਰੂ

0: ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ, ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ ਆ। ਪਾਠ, ਵਿਚਾਰ ਔਰ ਆਚਾਰ। ਮਹਾਰਾਜ ਨੇ ਦੇਖੋ ਬਾਣੀ ਚ ਅਸੀਂ ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ, ਇਹ ਪੜ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ। ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ, ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈ ਫਿਰ ਜੰਮ ਗਈ। ਮੈਂ ਤਾਂ ਏਡਾ ਵੱਡਾ ਪਾਠੀ ਹਾਂ, ਤੇ ਕਦੀ ਪਾਠ ਨਹੀਂ ਕੀਤਾ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਨਾਨਕ ਲੇਖ ਹੈ ਇੱਕ ਗੱਲ ਸਿਮਰਨ। ਜੇ ਤੂੰ ਗ੍ਰੰਥ ਪੜ੍ਹ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ, ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ, ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਖ। ਇਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਆ, ਪਾਠ ਪੜਿਓ ਔਰ ਵੇਦ ਵਿਚਾਰਿਓ। ਇਹ ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ। ਅਸਲ ਚ ਵੇਦ ਪੁਰਾਣ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ, ਸਾਰੇ ਦੇਖੇ ਹੋਣ ਕਿਤਾਬ, ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ। ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ, ਕਰਮ ਅਨੇਕਾ ਹਾਰ ਭਰਿਓ, ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਖਾਂ। ਵੇਦ ਪੁਰਾਣ ਪੜੇ ਕਾ ਕਿਆ ਗੁਣ, ਸੁਣੋ ਇਸ ਬੇਨਤੀ ਨੂੰ ਪੀਰ ਸਾਹਿਬ। ਵੇਦ ਪੜੇ, ਪੁਰਾਣ ਪੜੇ, ਕੁਰਾਨ ਪੜੇ, ਕੀ ਪਰ ਕੀ ਭਲਾ ਹੋਇਆ? ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ। ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ, ਸਮਝ ਪੈ ਜਾਏ। ਜਿਹੜੇ ਆਪਾਂ ਵੀ ਝਗੜਿਆਂ ਚ ਪਏ ਨਾ, ਹਾਲਤ ਸਾਡੀ ਵੀ ਹੋਈ ਹੈ। ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ, ਇਹ ਇਹਦੀ ਖੋਪੜੀ ਚ ਇੰਨਾ ਕੁ ਚੇਤਾ। ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ। ਸੁਣੋ, ਚੰਦਨ ਕੀਮਤੀ ਏ, ਖੋਤੇ ਕੋਲ ਸਮਰਥਾ ਹੈ ਭਾਰ ਚੁੱਕਣ ਦੀ, ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ, ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ। ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ, ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ। ਵੇਦ ਪੁਰਾਣ ਪੜੇ ਕਿਆ ਕਾਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨੀ ਜਾਨੀ, ਕੈਸੇ ਉਤਰਸ ਪਾਰਾ। ਵੇਦਾਂ ਮੈਂ ਨਾਮ ਉੱਤਮ, ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਵੇਦ ਕਤੇ ਭੁਲਾਏ ਕੈ ਮੋਏ ਲਾਲਚ, ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਉਸ ਕੋਨਸੈਪਟ ਚ ਇਹ ਗੱਲ ਕਹੀ ਗਈ। ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਾ ਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਆਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ, ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ। ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ, ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ, ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ, ਹਜ਼ਾਰਾਂ ਕੁ, ਇੱਕ ਨਹੀਂ, ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ, ਤਿੰਨ ਪੰਕਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ। ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਜਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰ ਹੀ ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਮੇਂ ਸੋ ਵਿਚਾਰ ਹਜ਼ਾਰ ਕੇ ਦੇਖ। ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ। ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ। ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ ਕੀ, ਇਹ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ। ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ। ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ, ਏਕ ਨਾ ਲੇਖ ਹੈ। ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ, ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਹੋਣਗੇ ਇਹਦੇ, ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ। ਵੇਦ ਪੁਰਾਨ ਕਿਤੇਬ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਏਕ ਨਾ ਲੇਖ ਹੈ। ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਦ ਜਤੇ ਜਤਾਰ, ਸਭ ਐਸੋ ਵਿਚਾਰ ਹਜ਼ਾਰ ਕਾ ਦੇਖੈ ਪਰ ਏਕ ਨਾ ਲੇਖੈ। ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ ਇਹਦੇ ਸਾਰੇ ਸਵਈਏ ਦਾ, ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ। ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ ਜੋਗ ਮਤ ਵਾਲੀਆਂ। ਕਾਇਆ ਕਲਪ ਕੀਜੈ, ਅਸਮੇਦ ਜਗ ਕੀਜੈ। ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ। ਅਸਮੇਦ ਜਗ ਕੀਜੈ, ਸੋਨਾ ਗਰਭਦਾਨ ਕੀਜੈ। ਸੋਨਾ ਫਰੂਟ ਵਿੱਚ ਰੱਖ ਕੇ, ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦੁਆਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀਰ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹਿ ਕਾਇਆ ਕਲਪ ਕੀਜੈ, ਅਸਮੇਧ ਜਾ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨ ਪੂਜੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਰਾਮ ਨਾਮ ਸਰ ਤਉ ਨ ਪੂਜੈ, ਛੋਟ ਛੋੜ ਰੇ ਪਖੰਡੀ ਮਨ, ਕਪਟ ਨਾ ਕੀਜੈ ਖਰ ਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ, ਆ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨ ਪੂਜੈ। ਅਸ ਦਾਨ ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।
1: You're listening to KRPI 1550 Radio, Ferndale, Washington.

ਚੁੱਪ ਕਰ ਗਏ। ਮੈਨੂੰ ਤਾਂ ਹੁਣ ਬੋਲਣਾ ਹੀ ਨਹੀਂ ਆਉਂਦਾ, ਪਤਾ ਨਹੀਂ ਖੁਦਾ ਕੀ ਬੋਲਦਾ। ਗੁਰੂ ਨਾਨਕ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਓ ਜੀਓ। ਮੈਨੂੰ ਬੋਲਣਾ ਨਹੀਂ ਆਉਂਦਾ, ਮੈਂ ਨਹੀਂ ਬੋਲਦਾ, ਪਤਾ ਨਹੀਂ ਰੱਬ ਕੀ ਬੋਲਦਾ, ਪਤਾ ਨਹੀਂ ਪਰਮਾਤਮਾ ਕੀ ਬੋਲਦਾ। ਜੈਸੇ ਮੈਂ ਆਵੇ ਕਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲਾ। ਇਹ ਸ਼ਰਧਾ ਸਭ ਤੋਂ ਪਹਿਲੇ ਬੇਬੇ ਨਾਨਕੀ ਦੀ ਸੀ, ਸਿੱਖੀ ਉੱਥੋਂ ਚੱਲੀ। ਖੈਰ ਬਾਬਾ ਮਸਜਿਦ ਵਿੱਚ ਪਹੁੰਚ ਗਏ, ਕਤਾਰ ਵਿੱਚ ਖੜੇ ਹੋ ਗਏ। ਇਮਾਮ ਨੇ ਰੁਕਾਤ ਪੜ੍ਹਨੀ ਸ਼ੁਰੂ ਕੀਤੀ, ਸਾਰਿਆਂ ਨੇ ਸਜਦਾ ਕੀਤਾ, ਗੁਰੂ ਨਾਨਕ ਖੜੇ ਰਹੇ। ਜਨਮ ਸਾਖੀ ਦੇ ਬੜੇ ਵਿਸਤਾਰ ਨਾਲ ਇਹ ਗਾਥਾ ਲਿਖੀ ਹੋਈ, ਵੱਖ ਵੱਖ ਢੰਗ ਨਾਲ ਲਿਖੀ। ਸੁਲਤਾਨਪੁਰ ਦੇ ਨਵਾਬ ਨੇ ਅੱਖਾਂ ਖੋਲ ਕੇ ਦੇਖ ਲਿਆ ਕਿ ਬਾਬੇ ਨੇ ਸਜਦਾ ਨਹੀਂ ਕੀਤਾ, ਚੁੱਕੇ ਨਹੀਂ, ਕਿ ਨਮਾਜ਼ ਨਹੀਂ ਪੜ੍ਹ ਰਹੇ। ਨਮਾਜ਼ ਪੜ੍ਹਨ ਤੋਂ ਬਾਅਦ, ਸਮਾਪਤੀ ਤੋਂ ਬਾਅਦ ਨਵਾਬ ਕਹਿਣ ਲੱਗਾ, ਸਭ ਗੱਲਾਂ ਹੀ ਗੱਲਾਂ ਨੇ, ਰਾਮ ਇੱਕੋ ਹੈ, ਅੱਲਾ ਇੱਕੋ ਹੈ। ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜੋਗੇ, ਤੁਸੀਂ ਤੇ ਨਹੀਂ ਪੜ੍ਹੀ। ਮਹਾਰਾਜ ਕਹਿਣ ਲੱਗੇ, ਸਾਡਾ ਵਾਅਦਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਸੀ, ਤੇਰੇ ਨਾਲ ਮਿਲ ਕੇ ਘੋੜੇ ਨਹੀਂ ਖਰੀਦਣੇ ਸਨ। ਤੂੰ ਤੇ ਕਾਬਲ ਵਿੱਚ ਘੋੜੇ ਪਿਆ ਖਰੀਦ, ਆਪਾਂ ਘੋੜੇ ਨਹੀਂ ਖਰੀਦਣੇ, ਆਪਾਂ ਤਾਂ ਨਮਾਜ਼ ਪੜ੍ਹਨੀ ਸੀ। ਸਾਡਾ ਵਾਅਦਾ ਇਹ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਹੈ, ਤੇਰੇ ਨਾਲ ਘੋੜੇ ਨਹੀਂ ਖਰੀਦਣੇ। ਤੂੰ ਘੋੜੇ ਖਰੀਦਦਾ ਪਿਆ ਸੀ ਕਿ ਨਮਾਜ਼ ਪਿਆ ਪੜ੍ਹਦਾ ਸੀ? ਹੈਰਾਨ ਹੋ ਗਿਆ ਨਵਾਬ, ਨਮਾਜ਼ ਪੜ੍ਹਦਾ ਘੋੜੇ ਪਿਆ ਖਰੀਦਦਾ ਸੀ? ਕੋਈ ਮੰਦਿਰ ਵਿੱਚ ਪੂਜਾ ਪਾਠ ਕਰਦੇ ਹੋਏ ਆਪਣੇ ਘੋੜੇ ਖਰੀਦਦਾ, ਕੋਈ ਗੁਰਦੁਆਰੇ ਬੈਠਾ ਕਥਾ ਕੀਰਤਨ ਸੁਣਦੇ ਆ ਪਾਠ ਕਰਦੇ ਆਪਣੇ ਆਪਣੇ ਘੋੜੇ ਲੋਕ ਖਰੀਦਦੇ ਨੇ, ਕੌਣ ਗੁਰੂ ਨਾਲ ਜੁੜਦਾ? ਸਭ ਆਪਣੇ ਆਪਣੇ ਘੋੜੇ ਖਰੀਦ ਰਹੇ, ਆਪਣੀਆਂ ਆਪਣੀਆਂ ਗੱਲਾਂ 'ਚ ਉਲਝੇ ਜਾਂਦੇ, ਆਪਣੇ ਆਪਣੇ ਝਮੇਲਿਆਂ ਵਿੱਚ ਫਸੇ ਪਏ ਹੁੰਦੇ। ਕਦੀ ਕਦਾਈ ਕੋਈ ਪੁਰਸ਼ ਪ੍ਰਭੂ ਦੀ ਉਸਤਤੀ ਦੇ ਜੁੜੇ। ਹੁਣ ਇੱਥੇ ਪ੍ਰਸ਼ਨ ਪੈਦਾ ਹੁੰਦਾ, ਉਹ ਹੱਥ ਕਿਹੜੇ ਨੇ ਫਿਰ ਜਿਹੜੇ ਸੇਵਾ ਕਰਦੇ, ਉਹ ਪੈਰ ਕਿਹੜੇ ਨੇ ਜਿਹੜੇ ਚੱਲ ਪੈਂਦੇ, ਉਹ ਜ਼ਬਾਨ ਕਿਹੜੀ, ਉਹ ਅੱਖਾਂ ਕਿਹੜੀਆਂ ਨੇ? ਗੁਰੂ ਨਾਨਕ ਨੇ ਉਹਨਾਂ ਦਾ ਖੁਲਾਸਾ ਕੀਤਾ, ਭੈ ਕੇ ਚਰਨ। ਮਨੁੱਖ ਦੇ ਅੰਦਰ ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਲੇਕਿਨ ਪਰਮਾਤਮਾ ਦਾ ਡਰ ਨਹੀਂ। ਸਾਹਿਬ ਕਹਿੰਦੇ ਟੁੰਡਾ ਹੈ, ਦੇਖ ਕੋਲ ਹੱਥ ਹੀ ਕੋਈ ਨਹੀਂ, ਪਰਮਾਤਮਾ ਦਾ ਤਾਂ ਡਰ ਹੀ ਨਹੀਂ। ਸਮਾਜ ਤੋਂ ਡਰਦਾ ਹੈ, ਕਾਨੂੰਨ ਤੋਂ ਡਰਦਾ ਹੈ, ਰੱਬ ਦਾ ਤਾਂ ਕੋਈ ਡਰ ਹੀ ਨਹੀਂ, ਪਰਮਾਤਮਾ ਦਾ ਵਾਕਈ ਡਰ ਨਹੀਂ। ਦੇਖੋ ਗੋਲਕ ਨੂੰ ਵੀ ਤਾਲੇ ਲਾਏ ਨਾ, ਤਿੰਨ ਤਿੰਨ ਚਾਰ ਚਾਰ ਲਾਏ ਨਾ, ਇਹਦਾ ਮਤਲਬ ਚੋਰੀ ਦੇ ਇੱਥੇ ਵੀ ਡਰ ਹੈ। ਕਈ ਦਫਾ ਐਸਾ ਦੇਖਿਆ ਗਿਆ, ਟਿਕਟਾਂ ਤੇ ਜੋੜੇ ਨਾ ਰੱਖੋ ਤੇ ਪੈਰੀ ਨੰਗੀ ਜਾਣਾ ਪੈਂਦਾ, ਘਰ ਜੁੱਤੀਆਂ ਵੀ ਨਹੀਂ ਲੱਗਦੀਆਂ। ਕੋਈ ਰੱਬ ਦਾ ਡਰ ਥੋੜੀ, ਕਾਨੂੰਨ ਤੋਂ ਡਰਦਾ, ਪੁਲਿਸ ਤੇ ਨਹੀਂ ਦੇਖ ਰਹੀ, ਸਮਾਜ ਤੋਂ ਡਰਦਾ, ਦੁਨੀਆ ਤੇ ਨਹੀਂ ਦੇਖ ਰਹੀ, ਪਰਮਾਤਮਾ ਤੋਂ ਨਹੀਂ ਡਰਦਾ ਜੋ ਹਰ ਜਗ੍ਹਾ ਦੇਖਦਾ। ਬੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ, ਸਦਾ ਵੇਖਦਾ। ਭੈ ਕੇ ਚਰਨ ਕਰ ਭਾਵ ਕੇ, ਪੈਰ ਭਾਵਨਾ ਦੇ ਬਣਾ, ਭਾਵਨਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ, ਪ੍ਰੇਮ ਤੋਂ ਤੇ ਭਰੋਸੇ ਤੋਂ। ਜਿਸ ਤੇ ਭਰੋਸਾ ਹੈ ਉਸ ਨਾਲ ਪ੍ਰੇਮ ਹੈ, ਜਿਸ ਨਾਲ ਪ੍ਰੇਮ ਹੈ ਉਸ ਤੇ ਭਰੋਸਾ। ਕਈ ਦਫ਼ਾ ਬੱਚੇ ਨਾਲ ਪ੍ਰੇਮ ਤੇ ਬੜਾ ਹੈ, ਪਰ ਬੱਚੇ ਤੇ ਭਰੋਸਾ ਨਹੀਂ, ਉਹਦੀ ਹਰ ਗੱਲ ਤੇ ਭਰੋਸਾ ਅਸੀਂ ਥੋੜ੍ਹੀ ਕਰਦੇ ਹਾਂ, ਬੱਚਾ ਬੱਚਾ ਭਰੋਸਾ ਨਹੀਂ ਹੁੰਦਾ। ਕਈ ਦਫ਼ਾ ਕਿਸੇ ਤੇ ਸਾਡਾ ਭਰੋਸਾ ਤੇ ਪੱਕਾ ਹੈ ਵੀ ਬੰਦਾ ਕਾਬਲੇ ਇਤਬਾਰ ਹੈ, ਭਰੋਸੇ ਹੀ ਹੋ ਗਏ, ਇਸ ਤੇ ਭਰੋਸਾ ਕੀਤਾ ਜਾ ਸਕਦਾ, ਪਰ ਉਹਦੇ ਨਾਲ ਕੋਈ ਪ੍ਰੇਮ ਦਾ ਸੰਬੰਧ ਹੀ ਨਹੀਂ, ਸਿਰਫ ਭਰੋਸੇ ਹੀ ਹੋ ਗਏ। ਭਰੋਸਾ ਤੇ ਪ੍ਰੇਮ ਜਦ ਦੋਵੇਂ ਇਕੱਠੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਭਾਵਨਾ। ਕਰ ਭਾਵ ਕੇ, ਹੱਥ ਬਣਾ ਭਾਵਨਾ ਦੇ, ਪੈਰ ਬਣਾ ਭੈ ਦੇ। ਪਰਮਾਤਮਾ ਦਾ ਭੈ ਹੋਵੇ ਪੈਰ ਗਲਤ ਪਾਸੇ ਨਹੀਂ ਜਾਣਗੇ, ਪਰਮਾਤਮਾ ਦੀ ਭਾਵਨਾ ਹੋਵੇ ਹੱਥ ਗਲਤ ਕਰਨਗੇ ਵੀ ਨਹੀਂ। ਬਹਿ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ, ਅੱਖਾਂ ਬਣਾ ਗਿਆਨ ਦੀਆਂ, ਸਮਝਦੀਆਂ, ਸੁਰਤ ਦੇ ਤੇ ਅਰਥ ਸਮਝ, ਸਮਝਦੀਆਂ ਅੱਖਾਂ ਬਣਾ, ਲੋਇਣ ਸੁਰਤ ਕਰੇ। ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ, ਇਸ ਤਰ੍ਹਾਂ ਮਿਲਾਵਾ ਬਣਾ।

ਇਕਬਾਲ ਕਹਿੰਦੇ ਨੇ ਦਿਲੇ ਬੀ ਨਾ ਬੀ ਕਰ ਖੁਦਾ ਸੇ ਤਲਬ ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਦਿਲੇ ਬੀ ਨਾ ਬੀ ਕਰ ਖੁਦਾ ਸੇ ਤਲਬ ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਇਲਮ ਮੇ ਬੀ ਸਰੂਰ ਹੈ ਲੇਕਿਨ ਯੇ ਵੋ ਜੰਨਤ ਹੈ ਜਿਸਮੇ ਹੂਰ ਨਹੀਂ। ਠੀਕ ਹੈ ਗਿਆਨ ਬਾਹਰ ਦਾ ਅਕਸ਼ਈ ਗਿਆਨ, ਉਹਦੇ ਚ ਵੀ ਕੋਈ ਗੱਲ ਹੋਵੇਗੀ ਪਰ ਰਸ ਤੋਂ ਹੀ ਨਹੀਂ, ਕੁਛ ਵੀ ਨਹੀਂ। ਗਿਆਨ ਤੇ ਅਨੁਭਵ ਹੀ ਆਉਂਦਾ ਜੋ ਅੰਦਰੋਂ ਜਨਮੇ ਤੇ ਅੰਦਰ ਦੀ ਦੁਨੀਆ ਨੂੰ ਬਦਲ ਦੇਵੇ। ਅਨੁਭਵ ਪ੍ਰਕਾਸ਼ ਲੋਇਣ ਸੁਰਤ ਕਰੇ ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਜਿਤਨੇ ਚਿਰ ਤੱਕ ਸਮਝ ਦੀ ਅੱਖਾਂ ਨਹੀਂ ਨੇ ਗੁਸਤਾਖੀ ਮਾਫ ਨੇਤਰਹੀਣ ਹੈ, ਭਾਵਨਾ ਨਹੀਂ ਹੈ ਇਹ ਟੁੰਡਾ ਹੈ, ਭੈ ਨਹੀਂ ਹੈ ਇਹ ਲੰਗੜਾ ਹੈ, ਅੰਮ੍ਰਿਤ ਵੇਲੇ ਉੱਠ ਕੇ ਜਪਦਾ ਨਹੀਂ ਹੈ ਇਹ ਤੇ ਗੁੰਗਾ ਹੈ, ਇਹ ਤੇ ਗੁੰਗਾ ਹੈ। ਪਰਮਾਤਮਾ ਦੀ ਬਾਣੀ ਗੁਰੂ ਦੇ ਬੋਲ ਸੁਣਨ ਲੱਗਿਆ ਅੰਦਰ ਉਤਸ਼ਾਹ ਨਹੀਂ ਪੈਦਾ ਹੁੰਦਾ, ਇਹ ਤੇ ਬਹਿਰਾ ਹੈ, ਇਹ ਕਿਤੇ ਸੁਣਦਾ ਹੈ ਇਹ ਤੇ ਬਹਿਰਾ ਹੈ। ਮਹਾਰਾਜ ਕਹਿੰਦੇ ਨੇ ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਦਾਏ। ਪਹਿਲਾ ਪਾਤਸ਼ਾਹ ਵਾਕ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ, ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਦਾਏ। ਜੋ ਲੰਗੜਾ ਹੈ, ਟੁੰਡਾ ਹੈ, ਅੰਧਾ ਹੈ, ਬਹਿਰਾ ਹੈ, ਗੁੰਗਾ ਹੈ, ਇਹਨੂੰ ਪਰਮਾਤਮਾ ਕਿੱਥੋਂ ਨਸੇ। ਅੰਗ ਅੰਗ ਭੰਗ ਰੰਗ ਰੂਪ ਕੁੱਲ ਹੀਨ ਨਹੀਂ। ਬੱਚੇ ਕੋਲ ਅੰਗ ਨਹੀਂ ਨੇ, ਹੱਥ ਹੈ ਕੁਛ ਨਹੀਂ ਕਰ ਸਕਦਾ, ਜ਼ਬਾਨ ਹੈ ਨਹੀਂ ਬੋਲ ਸਕਦਾ, ਸਹਿਜੇ ਸਹਿਜੇ ਇਸ ਨੂੰ ਭੋਜਨ ਮਿਲਦਾ, ਦੁੱਧ ਮਿਲਦਾ, ਖੁਰਾਕ ਮਿਲਦੀ ਹੈ, ਇੱਕ ਦਿਨ ਇਸਦੇ ਹੱਥਾਂ 'ਚ ਤਾਕਤ ਆਉਂਦੀ ਕੁਛ ਕਰਨ ਲੱਗ ਪੈਂਦਾ, ਇੱਕ ਦਿਨ ਇਸਦੇ ਪੈਰਾਂ 'ਚ ਬਲ ਆ ਜਾਂਦਾ ਚੱਲਣ ਲੱਗ ਪੈਂਦਾ, ਇੱਕ ਦਿਨ ਕੂਵਤ ਤੇ ਗੋਇਆਈ ਮਿਲ ਜਾਂਦੀ ਹੈ ਬੋਲਣ ਲੱਗ ਪੈਂਦਾ। ਸਰੀਰ ਦੇ ਇਹ ਸਾਰੇ ਗਿਆਨ ਇੰਦਰੇ ਕਰਮ ਇੰਦਰੇ ਕੰਮ ਕਰਨ ਲੱਗ ਪੈਂਦੇ ਨੇ ਭੋਜਨ ਦੀ ਸ਼ਕਤੀ ਨਾਲ, ਵਿਕਾਸ ਸਾਰਾ ਭੋਜਨ ਤੇ ਖੜਾ ਹੈ। ਰੋਜ਼ ਰੋਜ਼ ਭਜਨ ਕੀਤਾ ਜਾਏ ਅੰਮ੍ਰਿਤ ਵੇਲੇ ਉੱਠ ਕੇ, ਹਰ ਅੰਮ੍ਰਿਤ ਵੇਲੇ ਵੱਥੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ, ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇੱਕ ਦਿਨ ਵਾਹਿਗੁਰੂ ਦਿਖਾਈ ਦੇਣ ਲੱਗ ਪੈਂਦਾ, ਇੱਕ ਦਿਨ ਉਸਦੇ ਬੋਲ ਚਾਰੋਂ ਪਾਸੇ ਸੁਣਾਈ ਦੇਣ ਲੱਗ ਪੈਂਦਾ, ਇੱਕ ਦਿਨ ਉਸਦਾ ਦਾਮਨ ਹੱਥਾਂ ਵਿੱਚ ਆ ਜਾਂਦਾ, ਇੱਕ ਦਿਨ ਐਸਾ ਮਹਿਸੂਸ ਹੁੰਦਾ ਸੀ ਕਿ ਪਰਮਾਤਮਾ ਦੀ ਗੋਦ ਵਿੱਚ ਬੈਠੇ। ਇਹ ਸਾਰੀ ਤੋਫੀਕ ਮਿਲਦੀ ਹੈ ਭਜਨ ਨਾਲ। ਜੈਸੇ ਸਰੀਰ ਦਾ ਸਾਰਾ ਬਲ ਕੀ ਹੈ ਭੋਜਨ, ਭੋਜਨ ਨਾ ਮਿਲੇ ਕੋਈ ਇੰਦਰਾ ਵਿਕਸਿਤ ਨਹੀਂ ਹੋਏਗਾ, ਮਨੁੱਖ ਦਾ ਸਰੀਰ ਮਰ ਜਾਏਗਾ, ਪਰ ਭਜਨ ਰੋਜ਼ ਰੋਜ਼ ਨਾ ਹੋਵੇ ਉਹ ਅੱਖਾਂ ਨਹੀਂ ਮਿਲਣਗੀਆਂ ਜੋ ਪਰਮਾਤਮਾ ਨੂੰ ਵੇਖ ਸਕਦੀਆਂ, ਉਹ ਕੰਨ ਵੀ ਨਹੀਂ ਮਿਲਣਗੇ ਜੋ ਸੁਣ ਸਕਦੇ ਨੇ, ਉਹ ਜ਼ਬਾਨ ਵੀ ਨਹੀਂ ਮਿਲੇਗੀ ਜੋ ਭਜਨ ਦਾ ਰਸ ਮਾਣ ਸਕਦੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਭੋਜਨ ਦੀ ਬੁਰਕੀ ਮੂੰਹ ਤੇ ਰੱਖਦੇ ਹਾਂ ਸਵਾਦ ਆ ਗਿਆ, ਵਾਹਿਗੁਰੂ ਵਾਹਿਗੁਰੂ ਜਪਦਿਆਂ ਰਸ ਨਹੀਂ ਆਇਆ, ਕਿਉਂ? ਅਜੇ ਜ਼ਬਾਨ ਵਿੱਚ ਉਹ ਤੋਫੀਕ ਨਹੀਂ ਹੈ, ਵਰਨਾ ਵਾਹਿਗੁਰੂ ਆਖਣ ਦਾ ਵੀ ਆਪਣਾ ਰਸ ਹੈ, ਤੇ ਜਿਹਨੂੰ ਵਾਹਿਗੁਰੂ ਆਖਦੇ ਆ ਰਸ ਆਵੇ, ਸਾਹਿਬ ਕਹਿੰਦੇ ਨੇ ਪਰਮਾਤਮਾ ਉਹਦੀ ਰਸਨਾ ਤੇ ਵਸਿਆ, ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ। ਵਾਹਿਗੁਰੂ ਤੇ ਇਹਦੀ ਜ਼ਬਾਨ ਤੇ, ਕਿਉਂ? ਇਹ ਵਾਹਿਗੁਰੂ ਆਖਦਾ ਰਸ ਨਾਲ ਵਰ ਜਾਂਦਾ, ਇਹ ਬਾਣੀ ਜਪਦਾ ਰਸ ਨਾਲ ਵਰ ਜਾਂਦਾ, ਬਾਣੀ ਤੇ ਇਹਦੀ ਰਸਨਾ ਤੇ ਵਸ ਗਈ, ਨਾਮ ਤੇ ਇਸਦੀ ਰਸਨਾ ਤੇ ਵਸ ਗਿਆ। ਜਿੰਨੇ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਆਖਦੇ ਆ ਰਸ ਨਾ ਆਵੇ, ਅਜੇ ਵਾਹਿਗੁਰੂ ਰਸਨਾ ਤੇ ਨਹੀਂ ਵਸਿਆ, ਤੇ ਜਿੰਨੇ ਚਿਰ ਤੱਕ ਰਸਨਾ ਤੇ ਨਹੀਂ ਵਸਿਆ ਅੱਖਾਂ ਨਾਲ ਦਿਖਾਈ ਵੀ ਕੁਛ ਨਹੀਂ ਦੇਗਾ, ਪਰਮਾਤਮਾ ਨੇ ਦਿਖਾਈ ਦੇਗਾ, ਸੰਸਾਰ ਦਿਖਾਈ ਦੇਗਾ, ਕੰਨਾਂ ਨਾਲ ਸੁਣਾਈ ਵੀ ਨਹੀਂ ਦੇਗਾ। ਪਹਿਲੇ ਗੱਲ ਰਸ ਦੀ, ਭੋਜਨ ਪਹਿਲੇ ਜ਼ਬਾਨ ਦਾ ਰਸ ਬਣਦਾ, ਖੂਨ ਬਾਅਦ ਵਿੱਚ ਬਣਦਾ, ਮਾਸ ਬਾਅਦ ਵਿੱਚ ਬਣਦਾ, ਹੱਡੀਆਂ ਦੀ ਤਾਕਤ ਬਾਅਦ ਵਿੱਚ ਬਣਦਾ, ਇੰਦਰੀਆਂ ਦੀ ਸ਼ਕਤੀ ਬਾਅਦ ਵਿੱਚ ਬਣਦਾ, ਰਸ ਪਹਿਲੇ ਭੋਜਨ ਦੀ ਬੁਰਕੀ ਦਾ ਰਸ ਆ ਗਿਆ, ਸਵਾਦ ਤੇ ਪਹਿਲੇ ਆ ਗਿਆ, ਹੁਣ ਸਹਿਜੇ ਸਹਿਜੇ ਇਹ ਬੁਰਕੀ ਪਚੇਗੀ, ਪਚ ਕੇ ਖੂਨ ਬਣੇਗੀ, ਮਿੰਜ ਬਣੇਗੀ, ਮਾਸ ਬਣੇਗੀ, ਸਰੀਰ ਦੀ ਤਾਕਤ ਬਣੇਗੀ। ਵਾਹਿਗੁਰੂ ਆਖਦੇ ਆ ਜਦ ਰਸ ਆ ਜਾਏ ਤਾਂ ਸਮਝ ਲੈਣਾ ਵਾਹਿਗੁਰੂ ਰਸਨਾ ਤੇ ਵਸ ਗਿਆ, ਅਜੇ ਰੂਹਾਨੀ ਸ਼ਕਤੀ ਨਹੀਂ ਹੈ,
अजे अखां दे च भी तौफीक नहीं है कि प्रभु नूं देख सकन। अजे ये सिलसिला विकसित होवेगा, पर इतनी गल ते स्पष्ट हो गई जबान ते, ये पहला कदम है। बाणी पढ़ रहे हैं कोई रस नहीं है, वाहिगुरु वाहिगुरु जप रहे हैं कोई रस नहीं है, अजे रसना ते भी नहीं वसे। अजे हनूज दिल्ली दो रस्त, रूहानी बल रूहानी शक्ति, अजे वेखना उस प्रभु नु सुनना समझना अनुभव प्रकाश होते लंबी गल है। अजे ते आखदे आ रस भी नहीं है, प्रभ जी बसे साध की रसना। जैसे रस आन लग पैंदा है रसना ते प्रभु वस जांदा है, ते रसना दे च बरकतां आ जांदियां, बोलां दे च बरकतां आ जांदियां, एक दिन हत्थां च बरकतां आ जांदियां, जपदियां जपदियां एक दिन कदमां दे च क्रांति आ जांदी है। कि सब कुछ जपदियां जपदियां होंदा है। महाराज कहिंदे ने ऐसे भी हथ ने बिल्कुल बेबरकते, जे ओ कंचन नो हथ लावे खेउ सेती रल गया, सोने नो हथ पांदा मिट्टी हो जांदा, बणदे होए कम नो हथ पांदा डै ढेरी हो जांदा। पर ऐसे भी हथ ने मिट्टी नो छूंदे ने सोना, बिगड़े होए कम नो हथ पांदे ने सिरे चढ़दा है। महाराज कहिंदे ने हथां च बरकत, पैरां दे सत्ते आ। ये तां हुंदा है जद पहले बोलां च बरकत आ जाए, प्रभु दा नाम रसना ते टिक जाए, साहिब रहमत करन बख्शिश करन ये सौगात साडी झोली च पवे, ताकि इस परम आनंद नूं असीं माण सकीए। इतनियां विचारां परवान, फुल चुक दी शमा। वाहिगुरु जी का खालसा।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ। ਬੀਸੀ ਰੈਡ, ਔਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ। ਫਰੂਟੀਕੈਨਾ ਵਿਸ਼ਿਸ ਯੂ ਹੈਪੀ ਥੈਂਕਸਗਿਵਿੰਗ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: ਦੁਨੀਆ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 14.98 ਦਾ, ਅਤੇ ਭਿੰਡੀ ਲਵੋ 1.99 ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸ ਗਿਵਿੰਗ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
3: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ। ਘਰ ਤਾਂ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜ੍ਹੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌਂ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰਦਾ ਹੀ। ਤਾਂ ਸੱਚੇ ਪਾਤਸ਼ਾਹ ਵਾਸਤੇ

0: ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ ਕੱਪੜਾ ਚਾਦਰ ਸੀ ਵਿਛਾ ਦਿੱਤੀ, ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ। ਮਹਾਰਾਜ ਦੀ ਨੀਂਦ ਖਰਾਬ ਹੋਏ ਗਈ, ਸੱਜੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵਧਦਿਆਂ ਵਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ, ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ। ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤਿਓਂ। ਉਹਨੇ ਕਿਹਾ ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਉਹਨੇ ਕਿਹਾ ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ? ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ, ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ, ਤੇਰੀ ਛੰਨ, ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ? ਉਹਨੇ ਕਿਹਾ ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ। ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ? ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ, ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ, ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ ਉਹ ਤੋਂ ਬਾਅਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ, ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ, ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਰ ਸ਼ਰਧਾ ਔਰ ਧਾਰ ਪਰਮ ਪ੍ਰੇਮ ਉਪਜਾਵੇ।
0: ਕਹਿੰਦੇ ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ, ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ ਪਰ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 14.98 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸ ਗਿਵਿੰਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

0: ਦੁਨੀਆ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸਗਿਵਿੰਗ।
1: ਗੁਰਬਾਣੀ ਵਿਚਾਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਬਲੂਬੇਰੀ ਦੇ ਉਤਪਾਦਕ ਅਤੇ ਪ੍ਰੋਸੈਸਰ ਲਾਲੀ ਫਾਰਮਸ, ਸਵਰਗਵਾਸੀ ਰਜਿੰਦਰ ਸਿੰਘ ਲਾਲੀ ਜੀ ਦੀ ਪਵਿੱਤਰ ਯਾਦ ਵਿੱਚ। ਇਸ ਪਵਿੱਤਰ ਸੇਵਾ ਵਿੱਚ ਸਹਿਯੋਗ ਦੇਣ ਲਈ ਅਸੀਂ ਲਾਲੀ ਫਾਰਮਸ ਦੇ ਦਿਲੋਂ ਧੰਨਵਾਦੀ ਹਾਂ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ। ਬੀਸੀ ਰੈਡ, ਔਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸਗਿਵਿੰਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
6: 1550 ਤੇ ਗੁਰਬਾਣੀ ਵਿਚਾਰ ਤੁਹਾਡੇ ਤੱਕ ਪਹੁੰਚਾਉਣ ਦੀ ਸੇਵਾ ਕਰ ਰਹੇ ਹਨ ਫ੍ਰੇਜ਼ਰ ਵਿਊ ਸੀਡਰ, ਮਾਤਾ ਨਸੀਬ ਕੌਰ ਜੀ ਦੀ ਪਵਿੱਤਰ ਯਾਦ ਵਿੱਚ। ਇਸ ਨੇਕ ਸੇਵਾ ਲਈ ਅਸੀਂ ਫ੍ਰੇਜ਼ਰ ਵਿਊ ਸੀਡਰ ਦੇ ਦਿਲੋਂ ਧੰਨਵਾਦੀ ਹਾਂ।
7: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
8: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
7: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
8: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
7: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 14.98 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਸ ਯੂ ਹੈਪੀ ਥੈਂਕਸ ਗਿਵਿੰਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
6: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
7: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.